0: ਸਹਿਕਲ ਜੇ ਪ੍ਰਵਾਨ ਕਰ ਲਓ, ਮੰਨ ਲਓ ਅਰਦਾਸ ਬੇਨਤੀ ਹੱਥ ਜੋੜ ਕੇ, ਕਿ ਜਦੋਂ ਨੇਤਰ ਖੁੱਲ੍ਹਣ ਅੰਮ੍ਰਿਤ ਵੇਲੇ ਜਾਗ ਖੁੱਲ੍ਹ ਜਾਏ। ਇੱਕ ਬੇਨਤੀ ਉਹ ਹੈ ਕਿ ਜਦੋਂ ਜਾਗ ਖੁੱਲ੍ਹੇ ਪੰਜ ਵਾਰ ਗਿਣ ਕੇ ਕੀ ਬੋਲਣਾ ਹੈ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਕੋਈ ਵੱਡਾ ਔਖਾ ਕੰਮ ਨਹੀਂ ਹੈ। ਫਿਰ ਆਖੋ ਧੰਨ ਸ਼੍ਰੀ ਗੁਰੂ
1: ਗ੍ਰੰਥ ਸਾਹਿਬ,
0: ਪੰਜ ਵਾਰ ਕਹਿੰਦੇ ਰਹਿਣਾ।
1: ਗੁਰੂ ਗ੍ਰੰਥ ਸਾਹਿਬ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ,
2: ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ,
1: ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
0: ਵੱਲਭ ਦਾ ਜਦ ਕੁਨੈਕਸ਼ਨ ਜੁੜਦਾ ਹੈ ਪਾਵਰ ਹਾਊਸ ਨਾਲ, ਤਦ ਉਹ ਲਾਈਟ ਦਿੰਦਾ ਹੈ। ਇਸੇ ਤਰ੍ਹਾਂ ਆਪਾਂ ਲੋਕ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਨਜ਼ਰ ਮੰਗੀਏ ਕਿ ਸਾਨੂੰ ਵਾਹਿਗੁਰੂ ਸ਼ਬਦ ਦੇ ਨਾਲ ਸਾਡਾ ਕੁਨੈਕਸ਼ਨ ਹੋ ਜਾਵੇ, ਸੁਰਤ ਦਾ, ਮਨ ਦਾ।
3: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵੀ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ ਸਤਿਗੁਰਾਂ ਨੇ ਦੋਵਾਂ ਪਰਿਵਾਰਾਂ ਨੂੰ ਖੁਸ਼ੀਆਂ ਸਮਾਂ ਬਖਸ਼ਿਸ਼ ਕੀਤਾ ਹੈ। ਬੱਚਿਆਂ ਦੇ ਆਨੰਦ ਕਾਰਜ ਨੂੰ ਮੁੱਖ ਰੱਖਦਿਆਂ ਸਮੂਹ ਸੇਵਕਾਂ ਨੇ ਸਤਿਗੁਰ ਚਰਨ ਪਰਸੇ। ਹੁਣ ਬੇਨਤੀ ਹੈ ਕਿ ਲੜਕਾ ਦਰਬਾਰ ਦੇ ਵਿੱਚ ਹਾਜ਼ਰ ਹੈ ਜੀ, ਕਿਰਪਾ ਕਰਕੇ ਲੜਕੀ ਦੀ ਕਲਗੀ ਵਧਾ ਦਿੱਤੀ ਜਾਵੇ ਅਤੇ ਸਤਿਗੁਰਾਂ ਦੇ ਸਨਮੁਖ ਉਠਾਇਆ ਜਾਵੇ। ਅਤੇ ਲੜਕੀ ਪਰਿਵਾਰ ਨੂੰ ਇਹ ਬੇਨਤੀ ਹੈ ਕਿ ਲੜਕੀ ਨੂੰ ਸਤਿਗੁਰਾਂ ਦੀ ਹਜ਼ੂਰੀ ਵਿੱਚ ਲਿਜਾਇਆ ਜਾਵੇ ਤਾਂ ਜੋ ਆਪਾਂ ਆਨੰਦ ਕਾਰਜ ਜੋ ਰਸਮ ਹੈ ਆਪਾਂ ਮਰਿਆਦਾ ਨੂੰ ਆਪਾਂ ਆਰੰਭ ਕਰੀਏ ਜੀ। ਬੇਨਤੀ ਹੈ ਕਿ ਲੜਕੇ ਦਾ ਸਿਹਰਾ ਜਾਂ ਕਲਗੀ ਵਧਾ ਦਿੱਤੀ ਜਾਵੇ ਅਤੇ ਲੜਕੀ ਨੂੰ ਦਰਬਾਰ ਦੇ ਵਿੱਚ ਲਿਆਂਦਾ ਜਾਵੇ ਜੀ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪ੍ਰਸਾਦ ਸਿੰਘ ਜੀ ਹੁਣ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਆਨੰਦ ਕਾਰਜ ਅੰਤਾਂ ਵਾਸਤੇ ਛੋਟੀ ਅਰਦਾਸ ਹੋਵੇਗੀ, ਜਿਸ ਦੇ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ ਜੀ। ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇਗੀ। ਬੇਨਤੀ ਹੈ ਕਿ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਓ ਜੀ ਆਪਣੀ ਆਪਣੀ ਜਗ੍ਹਾ।

तस्सो हि मंडीठ विछुड़या मिलह प्रभु।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ, ਉਹ ਆਨੰਦ ਕਾਰਜ ਦੀ ਮਰਿਆਦਾ ਹੈ, ਉਹਦੀ ਆਰੰਭਤਾ ਹੋਣੀ ਹੈ। ਮੈਂ ਬੇਨਤੀ ਕਰਾਂਗਾ ਸੁਭਾਗ ਜੋੜੀ ਨੂੰ ਬੀਬੀ ਸਿਲਕੀ ਸੋਹਲ ਜੀ ਅਤੇ ਸਰਦਾਰ ਅਰਸ਼ਦੀਪ ਸਿੰਘ ਦੋਸਾਂਝ ਦੋਨਾਂ ਜਾਣਿਆਂ ਨੇ ਜੋ ਮਰਿਆਦਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਨਿਭਾਈ ਜਾਣੀ ਹੈ, ਉਹਦੀ ਜਾਣਕਾਰੀ ਪ੍ਰਾਪਤ ਕਰਨੀ ਹੈ। ਹੁਣ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੜੇ ਪ੍ਰੇਮ ਸਹਿਤ ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਸਹਿਤ ਟਿਕੇ ਰਹਿਣਾ। ਭਾਈ ਸਾਹਿਬ ਜੀ ਗੁਰਬਾਣੀ ਕੀਰਤਨ ਦੇ ਰਾਹੀਂ ਪੱਲੇ ਦਾ ਸ਼ਬਦ ਪੜਨਗੇ, ਜਿਸ ਦੇ ਵਿੱਚ ਲੜਕੀ ਦੇ ਪਿਤਾ ਲੜਕੇ ਦਾ ਪੱਲਾ ਲੜਕੀ ਨੂੰ ਫੜਾਉਣਗੇ। ਉਸ ਤੋਂ ਉਪਰੰਤ ਲਾਵਾਂ ਦਾ ਪਾਠ ਆਰੰਭ ਹੋਵੇਗਾ। ਚਾਰ ਲਾਵਾਂ ਦੇ ਪਾਠ ਇੱਕ ਇੱਕ ਲਾਵ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਉਚਾਰਨ ਕੀਤੇ ਜਾਣਗੇ। ਜਿਸ ਵਕਤ ਪਹਿਲੀ ਲਾਵ ਦਾ ਪਾਠ ਆਰੰਭ ਹੋਵੇਗਾ, ਜਿਸ ਵੇਲੇ ਸੰਪੂਰਨਤਾ ਹੋਵੇਗੀ, ਨਾਨਕ ਸ਼ਬਦ ਆਵੇਗਾ, ਭਾਈ ਸਾਹਿਬ ਜੀ ਹੁਣੀ ਨਾਲ ਹੀ ਕੀਰਤਨ ਆਰੰਭ ਕਰਨਗੇ। ਤੁਸੀਂ ਦੋਨਾਂ ਜਾਣਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਕਾਰ ਕਰਨੀ ਹੈ ਅਤੇ ਸਤਿਗੁਰੂ ਜੀ ਨੂੰ ਸੱਜੇ ਹੱਥ ਰੱਖਦਿਆਂ ਇਸ ਪਾਸਿਓਂ ਪਰਿਕਰਮਾ ਕਰਨੀ ਹੈ, ਜਿਹਦੇ ਵਿੱਚ ਅਰਸ਼ਦੀਪ ਸਿੰਘ ਜੀ ਅੱਗੇ ਹੋਣਗੇ ਅਤੇ ਉਹਨਾਂ ਦੇ ਨਾਲ ਪਿੱਛੇ ਸਿਲਕੀ ਸੋਹਲ ਜੀ ਚੱਲਣਗੇ। ਚੱਲਣ ਵਿੱਚ ਮਰਿਆਦਾ ਇਹ ਹੈ ਕਿ ਆਪ ਜੀ ਨੇ ਬੜੇ ਪ੍ਰੇਮ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਹੈ ਉਹ ਆਨੰਦ ਕਾਰਜ ਦੀ ਜਿਹੜੀ ਹੈ ਉਹ ਸੰਪੂਰਨਤਾ ਕਰਨੀ ਹੈ, ਵਿੱਚ ਖਲੋਣਾ ਨਹੀਂ ਹੈ। ਫੋਟੋਗ੍ਰਾਫਰ ਵੀਰਾਂ ਨੂੰ ਵੀ ਬੇਨਤੀ ਹੈ ਕਿ ਜੋੜੀ ਨੂੰ ਰੁਕਣਾ ਨਹੀਂ ਹੈ। ਆਪ ਜੀ ਨੇ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ, ਕਿਉਂਕਿ ਇਸ ਰਿਸ਼ਤੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਹੋਣਗੇ, ਇਹ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਹੀ ਸੰਪੂਰਨ ਹੋਣਾ, ਸਤਿਗੁਰੂ ਜੀ ਦੀ ਭੈ ਭਾਵਨੀ ਦੇ ਵਿੱਚ। ਇਸੇ ਪ੍ਰਕਾਰ ਤੁਸੀਂ ਜਦੋਂ ਭਾਈ ਸਾਹਿਬ ਜੀ ਗੁਰਬਾਣੀ ਕੀਰਤਨ ਕਰਦਿਆਂ ਲਾਵਾਂ ਦਾ ਜਿਹੜਾ ਹੈ ਉਹ ਕੀਰਤਨ ਕਰਨਗੇ, ਆਪ ਜੀ ਜਦੋਂ ਪਰਿਕਰਮਾ ਕਰਕੇ ਆਪਣੀ ਜਗ੍ਹਾ 'ਤੇ ਆਓਗੇ, ਨਮਸਕਾਰ ਕਰਕੇ ਗੁਰੂ ਸਾਹਿਬ ਜੀ ਦੇ ਸਨਮੁਖ ਬੈਠ ਜਾਣਾ, ਫਿਰ ਇੱਥੋਂ ਦੂਜੀ ਲਾਵ ਪੜ੍ਹੀ ਜਾਏਗੀ। ਲਾਵ ਦੀ ਸੰਪੂਰਨਤਾ ਤੋਂ ਬਾਅਦ ਕੀਰਤਨ ਆਰੰਭ ਹੋ ਜਾਇਆ ਕਰੇਗਾ, ਫਿਰ ਆਪ ਜੀ ਨੇ ਪਰਿਕਰਮਾ ਕਰਕੇ ਆਪਣੀ ਜਗ੍ਹਾ 'ਤੇ ਬੈਠਣਾ ਹੈ। ਕਿਸੇ ਵੀ ਤਰ੍ਹਾਂ ਦੀ ਸਮਝ ਨਾ ਆਵੇ, ਆਪ ਜੀ ਤਾਬਿਆਂ ਵੱਲ ਦੇਖ ਸਕਦੇ ਹੋ, ਇੱਥੋਂ ਆਪ ਜੀ ਨੂੰ ਇਸ਼ਾਰੇ ਮਾਤਰ ਵੀ ਸਮਝਾਇਆ ਜਾਏਗਾ ਔਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪ੍ਰੇਮ ਦੇ ਵਿੱਚ ਜਿਹੜਾ ਹੈ ਉਹ ਸਤਿਕਾਰ ਸਹਿਤ ਆਪ ਜੀ ਨੇ ਇਹ ਆਨੰਦ ਕਾਰਜ ਦੇ ਵਿੱਚ ਹਾਜ਼ਰੀ ਭਰਨੀ ਹੈ। ਆਓ ਹੁਣ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪੜ੍ਹਨਗੇ। ਪਰਿਵਾਰ ਨੂੰ ਬੇਨਤੀ ਹੈ ਕਿ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਿਗੁਰਾਂ ਦੀ ਕਿਰਪਾ ਮਹਿਰਾਮ ਸਦਕਾ ਪੂਰਨ ਗੁਰਮਰਿਆਦਾ ਅਨੁਸਾਰ ਸੁਭਾਗ ਜੋੜੀ ਦੇ ਆਨੰਦ ਕਾਰਜ ਹੋਏ ਹਨ। ਸੋ ਦੋਵਾਂ ਪਰਿਵਾਰਾਂ ਨੂੰ ਗੁਰਦੁਆਰਾ ਸਾਹਿਬ ਦੇ ਸਟਾਫ ਵੱਲੋਂ ਲੱਖ ਲੱਖ ਵਧਾਈ। ਗੁਰੂ ਸਾਹਿਬ ਕਿਰਪਾ ਕਰਨ ਦੋਵਾਂ ਪਰਿਵਾਰਾਂ ਸਿਰ 'ਤੇ ਮੇਰਾ ਪ੍ਰਸ਼ਾਦ ਰੱਖਣ ਦਰਮ ਕਰੋ ਗੁਰਸਿੱਖੀ ਜੀਵਨਤ ਨਾਮ ਮਣੀ ਦਾਤਾ ਬਖਸ਼ਿਸ਼ ਕਰਨ ਜੀ। ਇਹ ਅਰਦਾਸ ਸਤਿਗੁਰ ਚਰਨਾਂ ਵਿੱਚ ਹੈ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰੀ, ਜੀਓ ਪਿੰਡ ਸਭ।

ਸੋਹਲ, ਸਪੁੱਤਰੀ ਮਨਜੀਤ ਸਿੰਘ, ਜਸਪ੍ਰੀਤ ਕੌਰ ਜੀ, ਸਰਦਾਰ ਅਰਸ਼ਦੀਪ ਸਿੰਘ ਦੋਸਾਂਝ, ਸਪੁੱਤਰ ਸਰਦਾਰ ਜਸਕਰਨ ਸਿੰਘ, ਬਲਜੀਤ ਕੌਰ ਜੀ, ਸਤਿਗੁਰੂ ਜੀ ਆਪ ਜੀ ਦੇ ਸਨਮੁੱਖ, ਆਪ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਿਲਕੀ ਸੋਹਲ, ਅਰਸ਼ਦੀਪ ਸਿੰਘ ਦੋਸਾਂਝ ਤਿਨ੍ਹਾਂ ਦੇ ਆਨੰਦ ਕਾਰਜ ਦੀ ਮਰਿਆਦਾ ਦੀ ਸੰਪੂਰਨਤਾ ਹੋਈ। ਸਤਿਗੁਰੂ ਜੀ ਆਪ ਜੀ ਨੇ ਕਿਰਪਾਲਤਾ ਕੀਤੀ, ਵਿੱਚ ਵਰਤ ਕਰਕੇ ਚਾਰ ਲਾਵਾਂ ਦੇ ਪਾਠ ਹੋਏ। ਸਤਿਗੁਰੂ ਜੀਓ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਗੁਰਬਾਣੀ ਕੀਰਤਨ।

ਆਪਸੀ ਪ੍ਰੇਮ ਇਤਿਫਾਕ ਬਖਸ਼ਣੇ ਸੁਭਾਗ ਜੋੜੀ ਨੂੰ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਗ੍ਰਹਿਸਤ ਜੀਵਨ ਨਿਭਾਉਣ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਸਮੂਹ ਪਰਿਵਾਰਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ ਲੋਕ ਪ੍ਰਲੋਕ ਪੜਦੇ ਕੱਜ ਲੈਣੇ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਸਥਿਰ ਕਰ ਬੈਸੋ ਹੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਜੈਸੇ ਸਰ ਸਰਿਤਾ ਸਕਲ ਮੈਂ ਸਮੁੰਦਰ ਬਡੋ ਮੇਰ ਮੈਂ ਸੁਮੇਰ ਬਡੋ ਜਗਤ ਬਖਾਨ ਹੈ ਬਿਰਖਨ ਬਿਖੈ ਜੈਸੇ ਚੰਦਨ ਬਿਰਖ ਬਡੋ ਤਤਨ ਮੈਂ ਕੰਚਨ ਅਤ ਉਤਮ ਕੈ ਮਾਨ ਹੈ ਪੰਛੀਅਨ ਮੈਂ ਹੰਸ ਮ੍ਰਿਗ ਰਾਜਨ ਮੈਂ ਸਾਰਦੂਲ ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ

ਕੈ ਜਨਮ ਮਰਨ ਦੁੱਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਹੁਣ ਚੱਟੀ ਹੈ ਤੁਧ ਡਿੱਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ

ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਦੋਨਾਂ ਪਰਿਵਾਰਾਂ ਨੂੰ ਗੁਰਦੁਆਰਾ ਸਾਹਿਬ ਅਤੇ ਸਮੁੱਚੇ ਪ੍ਰਬੰਧ ਵੱਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਬੇਅੰਤ ਵਧਾਈਆਂ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸੁਭਾਗ ਜੋੜੀ ਨੂੰ ਗ੍ਰਹਿਸਥ ਧਰਮ ਦੇ ਵਿੱਚ ਚੱਲਣ ਦੀ ਸਮਰੱਥਾ ਬਖਸ਼ਣ। ਇੱਕ ਦੋ ਬੇਨਤੀਆਂ ਆਪ ਸੁਭਾਗ ਜੋੜੀ ਦੇ ਸਨਮੁੱਖ ਹਨ, ਜ਼ਰੂਰ ਸਰਵਣ ਕਰਨੀਆਂ। ਅੱਜ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਰਿਸ਼ਤਾ ਬਖਸ਼ਿਸ਼ ਕੀਤਾ ਹੈ। ਉਹ ਰਿਸ਼ਤਾ ਪਤੀ ਅਤੇ ਪਤਨੀ ਦਾ ਹੈ। ਅੱਜ ਤੁਸੀਂ ਹਸਬੈਂਡ ਅਤੇ ਵਾਈਫ ਦੇ ਰੂਪ ਦੇ ਵਿੱਚ ਇੱਕ ਨਵੇਂ ਰਿਸ਼ਤੇ ਨੂੰ ਪ੍ਰਾਪਤ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਰਿਸ਼ਤੇ ਵਿੱਚ ਹਾਜ਼ਰ ਸਨ। ਇਹ ਜਿਹੜਾ ਆਨੰਦ ਕਾਰਜ ਹੋਇਆ, ਸੰਪੂਰਨ ਹੋਇਆ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਵਿੱਚ ਮਹਾਰਾਜ ਦੇ ਵਿੱਚ ਸਾਖੀ ਸਨ। ਅਤੇ ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਬਗੈਰ ਇਸ ਰਿਸ਼ਤੇ ਵਿੱਚ ਕਿਸੇ ਹੋਰ ਦਾ ਆਸਰਾ ਜਿਹੜਾ ਹੈ ਉਹ ਨਹੀਂ ਲੈਣਾ। ਦੁੱਖ ਵੇਲੇ, ਸੁੱਖ ਵੇਲੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਆਪ ਸੁਭਾਗ ਜੋੜੀ ਦੇ ਕਰਕੇ ਇਹ ਸਮੁੱਚੇ ਪਰਿਵਾਰ ਇੱਥੇ ਬੈਠੇ ਹਨ, ਇੰਨੇ ਰਿਸ਼ਤੇਦਾਰ ਸੰਬੰਧੀ ਬੈਠੇ ਨੇ। ਬੇਨਤੀ ਦੋਨਾਂ ਜਾਣਿਆਂ ਨੂੰ ਹੈ, ਭੈਣ ਜੀ ਸਿਲਕੀ ਦੀ ਅਤੇ ਨਾਲ ਸਰਦਾਰ ਅਰਸ਼ਦੀਪ ਸਿੰਘ, ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਦੋਨਾਂ ਜਾਣਿਆਂ ਨੇ ਆਪਣੇ ਸਹੁਰੇ ਪਰਿਵਾਰ ਦਾ ਅਦਬ ਸਤਿਕਾਰ ਮਾਣ ਕਰਨਾ ਹੈ। ਮਾਤਾ ਪਿਤਾ ਜਾਣ ਕੇ ਹੀ ਦੋਵਾਂ ਪਾਸਿਆਂ ਦੇ ਰਿਸ਼ਤਿਆਂ ਦਾ ਜਿਹੜਾ ਉਹ ਸਤਿਕਾਰ ਰੱਖੋਗੇ ਅਤੇ ਦੋਵੇਂ ਪਰਿਵਾਰ ਜਿਹੜੇ ਹਨ ਉਹ ਤੁਹਾਡੇ ਕਰਕੇ ਜੁੜੇ ਰਹਿਣਗੇ। ਆਪਣੇ ਵੱਡਿਆਂ ਦਾ ਜਿਹੜਾ ਹੈ ਉਹ ਅਦਬ ਕਰਨਾ, ਇੱਕ ਦੂਸਰੇ ਦਾ ਸਤਿਕਾਰ ਜ਼ਰੂਰੀ ਹੈ। ਕਿਉਂਕਿ ਇੱਕ ਅੱਜ ਸੋਸ਼ਲ ਮੀਡੀਆ ਦੇ ਜੋ ਯੁੱਗ ਦੇ ਵਿੱਚ ਇੱਕ ਦੌੜ ਲੱਗੀ ਹੋਈ ਹੈ ਕਿ ਜਿੱਥੇ ਪਤਨੀ ਆਪਣੀਆਂ ਸਹੇਲੀਆਂ ਵਿੱਚ ਖਲੋ ਕੇ ਪਤੀ ਨੂੰ ਇਹੋ ਜਿਹਾ ਸ਼ਬਦ ਵਰਤਦੀ ਪਈ ਆਪਣੀਆਂ ਸਹੇਲੀਆਂ ਨੂੰ ਦੱਸ ਸਕੇ ਵੀ ਮੇਰਾ ਪਤੀ ਮੇਰੇ ਵੱਸ ਵਿੱਚ ਹੈ, ਮੇਰੇ ਕਹਿਣੇ ਤੋਂ ਬਾਹਰ ਨਹੀਂ। ਅਤੇ ਉੱਧਰੋਂ ਪਤੀ ਦੀ ਦੌੜ ਲੱਗੀ ਹੁੰਦੀ ਹੈ ਕਿ ਮੈਂ ਆਪਣੇ ਮਿੱਤਰਾਂ ਨੂੰ ਦੱਸ ਸਕਾਂ ਕਿ ਪਤਨੀ ਮੇਰੇ ਵੱਸ ਵਿੱਚ ਹੈ। ਇਹ ਰਿਸ਼ਤਾ ਵਿਖਾਵੇ ਦਾ ਨਹੀਂ ਹੈ, ਆਤਮਾਵਾਂ ਦਾ ਹੈ। ਇਹਦੇ ਵਿੱਚ ਤੁਸੀਂ ਦੋਨਾਂ ਜਾਣਿਆਂ ਨੇ ਇੱਕ ਦੂਸਰੇ ਦਾ ਸਤਿਕਾਰ ਇੰਨਾ ਕੁ ਕਰਨਾ ਹੈ ਕਿ ਤੁਹਾਨੂੰ ਦੇਖਣ ਵਾਲੇ ਵੀ ਉਹ ਅਦਬ ਵਿੱਚ ਆ ਜਾਣ। ਉਸ ਤੋਂ ਬਾਅਦ ਇੱਕ ਹੋਰ ਮਰਿਆਦਾ ਨਿਭਾਈ ਗਈ, ਚਾਰ ਪਰਿਕਰਮਾ। ਇਹਦਾ ਬਾਹਰੀ ਅਰਥ ਜਿਹੜਾ ਹੈ ਉਹ ਆਪ ਜੀ ਦੇ ਸਨਮੁੱਖ ਮੈਂ ਬੇਨਤੀ ਕਰਨੀ, ਸਮਾਂ ਬਹੁਤ ਥੋੜ੍ਹਾ ਹੈ। ਆਪਾਂ ਆਮ ਕਰਕੇ ਪਰਿਵਾਰਾਂ ਵਿੱਚ ਵੇਖਦੇ ਹਾਂ ਕਿ ਜਦੋਂ ਵੀ ਸਾਡੇ ਘਰ ਵਿੱਚ ਕੋਈ ਵਿਆਹ ਦਾ ਕਾਰਜ ਹੁੰਦਾ ਜਾਂ ਕੋਈ ਕੰਮ ਕਾਰਜ ਆਪਾਂ ਕਰਦੇ ਹਾਂ ਖੁਸ਼ੀ ਦਾ, ਅਤੇ ਆਪਾਂ ਬੱਚਿਆਂ ਦੇ ਉੱਪਰੋਂ ਪੈਸੇ ਵਾਰਦੇ ਹਾਂ, ਭਾਵੇਂ ਗੁਰਮਤਿ ਵਿੱਚ ਇਸ ਗੱਲ ਦੀ ਮਨਾਹੀ ਹੈ, ਪਰ ਉੱਥੋਂ ਇੱਕ ਉਦਾਹਰਣ ਲਈ ਜਾਂਦੀ ਹੈ ਕਿ ਜਿਹੜੇ ਬੱਚੇ ਹਨ ਉਹਨਾਂ ਤੋਂ ਆਪਣੀ ਕਮਾਈ ਵਾਰ ਰਹੇ ਹਾਂ ਅਸੀਂ। ਪੈਸਾ ਸਭ ਤੋਂ ਕੀਮਤੀ ਮੰਨਿਆ ਜਾਂਦਾ, ਪਰ ਜਦੋਂ ਬੱਚਿਆਂ ਤੋਂ ਅਸੀਂ ਵਾਰ ਕੇ ਸੁੱਟਦੇ ਹਾਂ ਪੈਸੇ ਜਾਂ ਕਿਸੇ ਨੂੰ ਫੜਾ ਦਿੰਦੇ, ਆਪਾਂ ਕਹਿੰਦੇ ਸਾਡੇ ਬੱਚਿਆਂ ਦੇ ਸਾਹਮਣੇ ਪੈਸੇ ਵੀ ਸਾਡੇ ਮਾਇਨੇ ਨਹੀਂ ਰੱਖਦੇ। ਪਰ ਅੱਜ ਤੁਹਾਡੇ ਪਰਿਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਹਮਣੇ ਸਨਮੁੱਖ ਹੋ ਕੇ ਤੁਹਾਨੂੰ ਦੋਨਾਂ ਜਾਣਿਆਂ ਨੂੰ ਜਿਹੜਾ ਹੈ ਔਰ ਉਹ ਚਾਰ ਪਰਿਕਰਮਾ ਕਰਾਉਣ ਦੀ ਬੇਨਤੀ ਗੁਰੂ ਸਾਹਿਬ ਅੱਗੇ ਕੀਤੀ। ਮੰਨ ਲਓ ਅੱਜ ਤੁਹਾਨੂੰ ਦੋਨਾਂ ਜਾਣਿਆਂ ਨੂੰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਅੱਗੇ ਸਮਰਪਿਤ ਕਰਕੇ ਚਾਰ ਵਾਰੀ ਵਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਮਰਪਿਤ ਕਰ ਦਿੱਤਾ ਵੀ ਮਹਾਰਾਜ ਆ ਬੱਚਿਆਂ ਨੂੰ ਗ੍ਰਹਿਸਥ ਜੀਵਨ ਤੁਸੀਂ ਦਿੱਤਾ ਅਤੇ ਅੱਜ ਤੋਂ ਇਹ ਬੱਚੇ ਤੁਹਾਡੇ ਹਨ। ਅਤੇ ਰਹਿਤ ਮਰਿਆਦਾ ਗੁਰਮਤਿ ਮਰਿਆਦਾ ਅਨੁਸਾਰ ਬੇਨਤੀ ਜ਼ਰੂਰ ਹੈ ਕਿ ਆਪ ਜੀ ਨੇ ਨਿਤਨੇਮ ਕਰਨਾ, ਦੋਨਾਂ ਜਾਣਿਆਂ ਨੇ ਅੰਮ੍ਰਿਤ ਵੇਲੇ ਉੱਠਣਾ ਹੈ। ਅਤੇ ਇਹ ਵੀ ਬੇਨਤੀ ਜ਼ਰੂਰ ਕਿ ਆਪ ਜੀ ਨੇ ਜਦੋਂ ਸਮਾਂ ਬਣੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਖੰਡੇ ਬਾਟੇ ਦੀ ਪੌਲ ਜ਼ਰੂਰ ਛਕਣੀ ਹੈ। ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ, ਗੁਰੂ ਵਾਲੇ ਬਣਨਾ। ਅਤੇ ਇੱਕ ਇਹ ਵੀ ਜ਼ਰੂਰ ਜਿਹੜਾ ਨਿਯਮ ਜਿਹੜਾ ਅੱਜ ਤੁਹਾਨੂੰ ਰਿਸ਼ਤਾ ਮਿਲਿਆ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਜਿਵੇਂ ਸਾਰੀਆਂ ਨਦੀਆਂ ਵਿੱਚੋਂ ਸਮੁੰਦਰ ਵੱਡਾ ਹੈ, ਚੰਦਨ ਦੇ ਦਰੱਖਤਾਂ ਦੇ ਵਿੱਚੋਂ ਆਪਾਂ ਦੁਨੀਆ ਦੀ ਬਨਸਪਤੀ ਵਿੱਚੋਂ ਚੰਦਨ ਸਭ ਤੋਂ ਕੀਮਤੀ ਹੈ, ਅੱਠ ਧਾਤਾਂ ਵਿੱਚੋਂ ਲੋਹੇ ਸਿਲਵਰ ਜਾਂ ਚਾਂਦੀ ਵਿੱਚੋਂ ਸਭ ਤੋਂ ਕੀਮਤੀ ਸੋਨਾ ਹੈ, ਪੰਛੀਆਂ ਵਿੱਚੋਂ ਹੰਸ ਬਹੁਤ ਕੀਮਤੀ ਹੈ, ਪਸ਼ੂਆਂ ਵਿੱਚੋਂ ਸਭ ਤੋਂ ਉੱਤਮ ਸ਼ੇਰ ਹੈ, ਰਾਗਾਂ ਵਿੱਚ ਸਭ ਤੋਂ ਉੱਤਮ ਸ੍ਰੀ ਰਾਗ ਹੈ, ਗਿਆਨਾਂ ਵਿੱਚੋਂ ਸਭ ਤੋਂ ਉੱਤਮ ਗੁਰੂ ਦਾ ਗਿਆਨ ਹੈ। ਅਤੇ ਜੇ ਧਰਮ ਦੀ ਗੱਲ ਕਰੀਏ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਸਕਲ ਧਰਮ ਮਹਿ ਗ੍ਰਹਿਸਥ ਪ੍ਰਧਾਨ ਹੈ, ਗ੍ਰਹਿਸਥ ਦੀ ਪ੍ਰਧਾਨਤਾ ਹੈ।

0: ਬੜਾ ਸੋਹਣਾ ਕੀਮਤੀ ਰਿਸ਼ਤਾ ਤੁਹਾਨੂੰ ਗੁਰੂ ਸਾਹਿਬ ਨੇ ਦਿੱਤਾ ਅਤੇ ਗੁਰੂ ਸਾਹਿਬ ਵਾਸਤੇ ਹੀ ਸਮਰਪਿਤ ਰਹੇ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਨੀ ਜੀ ਨੂੰ ਸਹੁਰੇ ਪਰਿਵਾਰ ਵਿੱਚ ਜਾਣ ਲੱਗਿਆਂ ਕਿਹਾ ਸੀ, ਭਾਨੀਏ ਤਿੰਨ ਭੱਬੇ ਚੇਤੇ ਰੱਖੀ, ਬੇਟਾ ਜਦੋਂ ਇਹ ਚੇਤੇ ਰੱਖੋਗੇ ਤਾਂ ਤੁਹਾਡਾ ਸਤਿਕਾਰ ਅਦਬ ਬਹੁਤ ਹੋਵੇਗਾ। ਮਹਾਰਾਜ ਕਿਵੇਂ? ਉਹ ਕਹਿਣ ਲੱਗੇ, ਪਹਿਲੇ ਭੱਬੇ 'ਤੇ ਜਿਹਨੂੰ ਤੁਸੀਂ ਬੀ ਐੱਚ ਨਾਲ ਲਿਖ ਦਿਓ, ਪਹਿਲਾ ਭੱਬਾ ਹੈ ਭੁੱਲ ਗਈ, ਦੂਸਰਾ ਭਲਾ ਦੀ, ਤੀਸਰਾ ਭਾਣਾ ਦੀ। ਕਹਿੰਦੇ ਸਹੁਰੇ ਪਰਿਵਾਰ ਵਿੱਚ ਜਾ ਕੇ ਕੋਈ ਭੁੱਲ ਹੋ ਜਾਏ, ਕਿਸੇ ਨੇ ਕੋ ਕੰਮ ਕਿਹਾ ਹੋਵੇ ਅਤੇ ਉਹ ਪੂਰਾ ਨਾ ਹੋਵੇ, ਅਤੇ ਕੋਈ ਆਣ ਕੇ ਗੁੱਸੇ ਵਿੱਚ ਵੀ ਕਹੇ ਵੀ ਬੇਟਾ ਆਹ ਕੰਮ ਨਹੀਂ ਕੀਤਾ, ਤੁਸੀਂ ਕਹਿਣਾ ਪਿਆਰ ਨਾਲ ਜੀ ਭੁੱਲ ਗਈ। ਦੂਸਰਾ, ਜਦੋਂ ਕੋਈ ਕਾਰਜ ਵੱਡਾ ਪਰਿਵਾਰ ਦਾ ਜੀ ਆਣ ਕੇ ਸਮਝਾ ਦੇਵੇ ਵੀ ਬੇਟਾ ਇਸ ਘਰ ਦੀ ਮਰਿਆਦਾ ਆਹ ਹੈ, ਇਸ ਤਰ੍ਹਾਂ ਕੰਮ ਕਰਨਾ, ਅਤੇ ਤੁਸੀਂ ਕਹਿਣਾ ਭਲਾ ਜੀ ਠੀਕ ਹੈ। ਅਤੇ ਤੀਸਰਾ ਇਹ ਹੈ ਕਿ ਦੁੱਖ ਆਵੇ ਸੁੱਖ ਆਵੇ ਅਤੇ ਉਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਹਿਣਾ ਭੱਬਾ ਭਾਣਾ ਜੀ, ਮਹਾਰਾਜ ਤੁਹਾਡਾ ਭਾਣਾ ਹੈ। ਇਹ ਦੋਨਾਂ 'ਤੇ ਢੁੱਕਦੀ ਹੈ, ਸਰਦਾਰ ਅਰਸ਼ਦੀਪ ਸਿੰਘ ਜੀ ਇਹ ਤੁਹਾਡੇ 'ਤੇ ਵੀ ਗੱਲ ਢੁੱਕਦੀ ਹੈ, ਤੁਸੀਂ ਦੋਨਾਂ ਪਰਿਵਾਰਾਂ ਦਾ ਜਿਹੜਾ ਹੈ ਉਹ ਸਤਿਕਾਰ ਰੱਖਣਾ। ਇੰਨੀਆਂ ਬੇਨਤੀਆਂ ਪ੍ਰਵਾਨ। ਆਓ ਹੁਣ ਭਾਈ ਪ੍ਰਿਤਪਾਲ ਸਿੰਘ ਜੀ, ਉਹਨਾਂ ਤੋਂ ਜਿਹੜਾ ਹੈ ਉਹ ਅਗਲਾ ਪ੍ਰੋਗਰਾਮ ਸਰਵਣ ਕਰੀਏ, ਕਿਉਂਕਿ ਬਹੁਤ ਸ਼ਖਸੀਅਤ ਆਈਆਂ ਹੋਈਆਂ ਹਨ, ਉਹਨਾਂ ਬਾਰੇ ਦੱਸਣਗੇ। ਔਰ ਇਸ ਗੁਰਦੁਆਰਾ ਸਾਹਿਬ ਜੀ ਦੇ ਸੈਕਟਰੀ ਸਰਦਾਰ ਮਹਿੰਗਾ ਸਿੰਘ ਜੀ ਖੱਖ, ਉਹ ਵੀ ਹਾਜ਼ਰ ਨੇ। ਸਤਿਗੁਰੂ ਸਾਹਿਬ ਹਾਜ਼ਰੀਆਂ ਪ੍ਰਵਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਤਸੰਗ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮਿਲੇ ਪ੍ਰਭੂ ਹਰ ਦਰਗੇ ਕਾ ਬਸੀਟ, ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਦੇ ਮਾਵਾਕ ਅਨੁਸਾਰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ, ਦੋ ਸੇਵਕ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਨੇ। ਸੇਵਕ ਪਰਿਵਾਰ ਸਰਦਾਰ ਜਸਕਰਨ ਸਿੰਘ ਜੀ, ਬੀਬੀ ਬਲਜੀਤ ਕੌਰ, ਤਿੰਨਾਂ ਦਾ ਬੇਟਾ ਕਾਕਾ ਅਰਸ਼ਦੀਪ ਸਿੰਘ ਜੀ ਦੁਸਾਂਝ, ਦੂਸਰਾ ਪਰਿਵਾਰ ਸਰਦਾਰ ਮਨਜੀਤ ਸਿੰਘ ਜੀ, ਬੀਬੀ ਜਸਪ੍ਰੀਤ ਕੌਰ, ਤਿੰਨਾਂ ਦੀ ਬੇਟੀ ਬੱਚੀ ਸਿਲਕੀ ਸੋਹਲ, ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਕਾਕਾ ਅਰਸ਼ਦੀਪ ਸਿੰਘ ਦੁਸਾਂਝ ਅਤੇ ਬੱਚੀ ਸਿਲਕੀ ਸੋਹਲ ਦੇ ਆਨੰਦ ਕਾਰਜ ਦੀ ਮਰਿਆਦਾ ਸੰਪੂਰਨ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ ਆਪ ਵਿੱਚ ਵਰਤ ਕੇ ਇਹ ਕਾਰਜ ਰਾਸ ਕੀਤੇ ਨੇ। ਸੋ ਦਾਸ ਆਸਟ੍ਰੇਲੀਅਨ ਸਿੱਖਿਆ ਸ਼ਿਸ਼ਨ ਵੱਲੋਂ, ਦੋਵਾਂ ਪਰਿਵਾਰਾਂ ਵੱਲੋਂ, ਸਮੁੱਚੇ ਸਟਾਫ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਦੋਵਾਂ ਪਰਿਵਾਰਾਂ ਨੂੰ, ਸੋਹਲ ਪਰਿਵਾਰ ਅਤੇ ਦੁਸਾਂਝ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਸਤਿਗੁਰੂ ਕਿਰਪਾ ਕਰਨ ਇਸ ਜੋੜੀ ਦੇ ਸੀਸ 'ਤੇ ਆਪਣਾ ਮਿਹਰਾਂ ਪ੍ਰਿਆਤ ਰੱਖਣ, ਗੁਰਸਿੱਖੀ ਜੀਵਨ ਨਾਮਦਾਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਬੱਚੇ ਬੱਚੀ ਦੇ ਚਰਨਾਂ ਵਿੱਚ ਬੇਨਤੀ ਹੈ, ਜ਼ਿੰਦਗੀ ਦੇ ਵਿੱਚ ਆਪ ਜੀ ਨੇ ਕੋਈ ਵੀ ਕਾਰਜ ਆਰੰਭ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਓਟ ਦਾ ਆਸਰਾ ਲੈਣਾ ਹੈ। ਜਦੋਂ ਆਪ ਜੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਓਟ ਦਾ ਆਸਰਾ ਲਵੋਗੇ ਤਾਂ ਸਤਿਗੁਰੂ ਜੀ ਕਿਰਪਾ ਕਰਨਗੇ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਹਾਡੇ ਅੱਗੇ ਅਰਦਾਸ, ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੁਜੀ ਪਾਸ। ਗੁਰੂ ਸਾਹਿਬ ਕਿਰਪਾ ਕਰਨਗੇ, ਤੁਹਾਡੇ ਸਿਰ 'ਤੇ ਮੀਰ ਭਰਿਆ ਹੱਥ ਰੱਖ ਕੇ ਤੁਹਾਡੇ ਕਾਰਜ ਰਾਸ ਕਰਨਗੇ। ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ, ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਵਰਨ ਸਿੰਘ ਜੀ ਟਹਿਣਾ ਅਤੇ ਭੈਣ ਜੀ ਹਰਮਨ ਕੌਰ ਥਿੰਦ, ਜੋ ਕਿ ਇੰਡੀਆ ਤੋਂ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਰਿਵਾਰ ਦੇ ਸੱਦੇ 'ਤੇ ਪਹੁੰਚੇ ਨੇ। ਸੋ ਦੋਵਾਂ ਪਰਿਵਾਰਾਂ ਵੱਲੋਂ, ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਇਹਨਾਂ ਦਾ। ਸੋ ਮੈਂ ਬੇਨਤੀ ਕਰਾਂ ਸਰਦਾਰ ਸਵਰਨ ਸਿੰਘ ਜੀ ਟਹਿਣਾ, ਉਹਨਾਂ ਨੂੰ ਬੇਨਤੀ ਕਰਾਂਗੇ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਅਤੇ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬਿਰਾਜਮਾਨ ਸਮੁੱਚੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੱਜ ਕੇ ਫਤਿਹ ਦੀ ਸਾਂਝ ਪਾਉਂਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਪਕੌੜੇ ਛਕੇ ਹੋਣ, ਜਦੋਂ ਚਾਹ ਦੇ ਕੱਪ ਵੀ ਪੀਤੇ ਹੋਣ, ਤਾਂ ਫਿਰ ਇੰਨੇ ਠੰਡੇ ਤਰੀਕੇ ਦੇ ਨਾਲ ਨਹੀਂ ਜੈਕਾਰਾ ਆਉਣਾ ਚਾਹੀਦਾ। ਇੱਕ ਵਾਰੀ ਫਿਰ ਫਤਿਹ ਦੀ ਸਾਂਝ ਪਾਉਂਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚਲੋ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਖੜ੍ਹੇ ਹੋਈਏ ਬੈਠੇ ਹੋਈਏ, ਉਦੋਂ ਮੂੰਹ ਦੇ ਵਿੱਚੋਂ ਕੋਈ ਹੋਰ ਸ਼ਬਦ ਕੱਢਣ ਨੂੰ ਜੀ ਨਹੀਂ ਕਰਦਾ ਅਤੇ ਨਾ ਹੀ ਸਾਡੀ ਇੰਨੀ ਹੈਸੀਅਤ ਹੁੰਦੀ ਆ ਕਿ ਅਸੀਂ ਉਸ ਥਾਂ ਦੇ ਉੱਤੇ ਬੈਠ ਕੇ ਕੁਝ ਕਹਿ ਸਕੀਏ। ਅਸੀਂ ਸਰਵਣ ਕਰਨ ਵਾਲਿਆਂ ਦੇ ਵਿੱਚੋਂ ਹਾਂ। ਗੁਰਬਾਣੀ ਵੀ ਇਹ ਗੱਲ ਕਹਿੰਦੀ ਆ, ਕਿਛ ਸੁਣੀਏ ਕਿਛ ਕਹੀਏ, ਮਤਲਬ ਪਹਿਲਾਂ ਸੁਣਨ ਅਤੇ ਫਿਰ ਗੱਲ ਕਹਿਣ ਦੀ ਗੱਲ ਹੋਣੀ ਚਾਹੀਦੀ ਆ। ਪਰ ਅਸੀਂ ਇੱਥੇ ਆ ਕੇ, ਅਸੀਂ ਅੱਜ ਤੱਕ ਆਸਟ੍ਰੇਲੀਆ ਦੇ ਵਿੱਚ ਕਈ ਵਾਰ ਸਿੱਖ ਖੇਡਾਂ 'ਤੇ ਆਏ, ਕਈ ਵਾਰ ਹੋਰ ਸਮਾਗਮਾਂ 'ਤੇ ਆਏ, ਪਰ ਪਹਿਲੀ ਵਾਰ ਅਸੀਂ ਆਪਦੇ ਪੰਜਾਬੀ ਭਰਾ ਦਾ ਵਿਆਹ ਦੇਖਿਆ, ਦੋ ਪਰਿਵਾਰਾਂ ਦਾ ਮੇਲ ਦੇਖਿਆ, ਇੰਨਾ ਜਜ਼ਬਾ ਇੰਨਾ ਜਨੂੰਨ ਦੇਖਿਆ, ਇੰਨਾ ਸ਼ੌਕ ਦੇਖਿਆ, ਇੰਨੇ ਚਾਅ ਅਤੇ ਮਿਲਾਰ ਦੇਖੇ ਵੀ ਮਨ ਸੱਚੀ ਮੁੱਚੀ ਸਰਸ਼ਾਰ ਆ। ਤੁਸੀਂ ਸਾਨੂੰ ਬਤੌਰ ਪੱਤਰਕਾਰ ਬਹੁ ਗਿਣਤੀ ਪੰਜਾਬੀ ਜਾਣਦੇ ਆ, ਜਿਨ੍ਹਾਂ ਦਾ ਪੰਜਾਬੀ ਨਾਲ ਵਾਸਤਾ ਘੱਟ ਆ, ਉਹ ਭਾਵੇਂ ਕੁੜੀ ਪਰਿਵਾਰ ਦੇ ਵੱਲੋਂ ਜਿਹੜੀਆਂ ਇਹਨਾਂ ਦੀਆਂ ਸਖੀਆਂ ਸਹੇਲੀਆਂ ਪੰਜਾਬੀ ਤੋਂ ਨਹੀਂ ਸੰਬੰਧਿਤ ਹੋਣੀਆਂ, ਜਾਂ ਅਰਸ਼ ਦੇ ਪਰਿਵਾਰ ਦੇ ਵੱਲੋਂ ਜਿਹੜੇ ਕਿ ਪੰਜਾਬੀ ਨਾਲ ਸੰਬੰਧਿਤ ਕੁਝ ਕੁ ਸੱਜਣ ਨਹੀਂ ਹੋਣੇ, ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ, ਪਰ ਤੁਸੀਂ ਸਾਨੂੰ ਪ੍ਰਾਈਮੇਸ਼ੀਆ ਦੇ ਕਰਕੇ ਜਾਣਦੇ ਹਾਂ, ਅਸੀਂ ਤੁਹਾਡੇ ਵਿੱਚ ਵਿਚਰਦੇ ਹਾਂ, ਤੁਹਾਡੇ ਕੋਲੋਂ ਹੀ ਅਸੀਂ ਅਬਜ਼ਰਵ ਕਰਦੇ ਹਾਂ ਅਤੇ ਫਿਰ ਅਸੀਂ ਆਪਣੀਆਂ ਗੱਲਾਂ ਪ੍ਰੋਗਰਾਮ ਦੇ ਰੂਪ ਦੇ ਵਿੱਚ ਸਾਂਝੀਆਂ ਕਰਦੇ ਹਾਂ। ਮੈਂ ਪਹਿਲੀ ਵਾਰ ਦੇਖਿਆ ਅੱਜ ਤੱਕ ਵੀ ਜਦੋਂ ਕਿਤੇ ਆਨੰਦ ਕਾਰਜ ਸਾਹਿਬ ਹੋ ਰਿਹਾ, ਉਸ ਵੇਲੇ ਪਿੰਨ ਡ੍ਰੌਪ ਸਾਇਲੈਂਸ ਆ, ਉਸ ਵੇਲੇ ਕੋਈ ਵੀ ਉੱਠ ਕੇ ਬਾਹਰ ਨਹੀਂ ਗਿਆ। ਨਹੀਂ ਤਾਂ ਜਿੰਨੇ ਕੁ ਵਿਆਹਾਂ ਦੇ ਵਿੱਚ ਜਾਂਦੇ ਹਾਂ, ਮੁੰਡੇ ਅਤੇ ਕੁੜੀ ਵਾਲੇ 20-25 ਜਾਣੇ ਗੁਰੂ ਘਰ ਦੇ ਵਿੱਚ ਹੁੰਦੇ, ਬਾਕੀ ਸਾਰੇ ਹੋਰ ਥਾਂ 'ਤੇ ਹੁੰਦੇ ਆ। ਜਿਹੜੇ 20-25 ਹੁੰਦੇ ਉਹਦੇ ਵਿੱਚੋਂ ਵੀ 5-7 ਨੂੰ ਕੇਜਰੀਵਾਲ ਦਾ ਫਿਕਰ ਹੁੰਦਾ, 3-4 ਦਾ ਫਿਕਰ ਇਹ ਹੁੰਦਾ ਜੀ ਕਿ ਸੁਖਬੀਰ ਸਿੰਘ ਬਾਦਲ ਦਾ ਐਤਕੀ ਕੀ ਬਣੂਗਾ, 2-3 ਇਹ ਗੱਲ ਕਹਿੰਦੇ ਹੁੰਦੇ ਵੀ ਐਤਕੀ ਭਾਜਪਾ ਇਕੱਲੀ ਸਰਕਾਰ ਬਣਾ ਲੂ ਕਿ ਨਹੀਂ ਬਣਾ ਲੂ, ਅਤੇ ਇਹ ਨਹੀਂ ਪਤਾ ਹੁੰਦਾ ਵੀ ਜਿੱਥੇ ਅਸੀਂ ਆਏ ਹਾਂ ਉਸ ਥਾਂ ਦੀ ਮਰਿਆਦਾ ਕੀ ਹੈ ਅਤੇ ਸਾਨੂੰ ਬੁਲਾਇਆ ਕਿਉਂ ਆ, ਅਸੀਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਕਿਵੇਂ ਹੋਣਾ। ਇਸ ਕਰਕੇ ਤੁਸੀਂ ਵੀ ਇਸ ਗੱਲ ਦੇ ਲਈ ਵਧਾਈ ਦੇ ਪਾਤਰ ਹੋ ਕਿ ਤੁਸੀਂ ਇੰਨੀ ਸ਼ਿੱਦਤ ਦੇ ਨਾਲ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇਸ ਪਰਿਵਾਰ ਨੂੰ, ਇਸ ਸੁਭਾਗੀ ਜੋੜੀ ਨੂੰ ਆਸ਼ੀਰਵਾਦ ਦੇਣ ਵਾਸਤੇ ਆਏ ਹਾਂ। ਜਦੋਂ ਗ੍ਰੰਥੀ ਸਿੰਘ ਜੀ ਨੇ ਗੱਲਾਂ ਬਾਤਾਂ ਕਹੀਆਂ ਨਾ, ਮੈਂ ਸੱਚੀ ਮੁੱਚੀ ਬਹੁਤ ਭਾਵੁਕ ਵੀ ਹੋਇਆ ਅਤੇ ਬੜਾ ਕੁਝ ਮੈਂ ਤੁਹਾਡੇ ਕੋਲੋਂ ਵੀ ਗਿਆਨ ਦਾ ਭੰਡਾਰਾ ਲੈ ਕੇ ਚੱਲਿਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਤੁਹਾਡੇ ਉੱਤੇ ਕੋਈ ਵੀ ਦੁੱਖ ਸੁੱਖ ਦਾ ਵੇਲਾ ਆਵੇ ਤਾਂ ਫਿਰ ਤੁਸੀਂ ਇੱਕ ਤਾਂ ਭਾਣਾ ਮੰਨਣਾ, ਇੱਕ ਭੁੱਲ ਜਾਣਾ, ਅਤੇ ਹੋਰ ਬੜੀਆਂ ਗੱਲਾਂ ਕਹੀਆਂ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇੱਕ ਦੂਜੇ ਦੀ ਇੱਜ਼ਤ ਕਰਨੀ ਆ। ਅਸੀਂ ਖਬਰਾਂ ਦੇ ਸੰਸਾਰ ਨਾਲ ਜੁੜੇ ਹਾਂ। ਆਹ ਕੈਥਲ ਦੇ ਵਿੱਚੋਂ ਕੁਛ ਦਿਨ ਪਹਿਲਾਂ ਦੀ ਖਬਰ ਆ, ਮੁੰਡਾ ਕੁੜੀ ਨੂੰ ਵਿਆਹੁਣ ਦੇ ਲਈ ਗਿਆ ਸੀ, ਉਸ ਥਾਂ ਦੇ ਉੱਤੇ ਕੁੜੀ ਨੂੰ ਰੀਲਾਂ ਦਾ ਚਾਅ ਚੜਿਆ, ਰੀਲਾਂ ਦਾ ਚਾਅ ਇੰਨਾ ਚੜਿਆ ਵੀ ਨੱਚ ਨੱਚ ਕੇ ਧਮੱਚੜ ਪਾਤਾ ਉਹਨੇ। ਮੁੰਡੇ ਵਾਲੇ ਇਹ ਗੱਲ ਕਰੀ ਗਏ ਵੀ ਪਲੀਜ਼ ਆ ਜਾਓ, ਹੁਣ ਪਲੀਜ਼ ਆ ਜਾਓ, ਪਰ ਕੁੜੀ ਆਈ ਨਹੀਂ। ਬਾਅਦ ਦੇ ਵਿੱਚ ਰਿਸ਼ਤੇ ਦੇ ਵਿੱਚ ਉੱਥੇ ਹੀ ਖੜੋਤਾ ਆ ਗਈ। ਪਰ ਇੱਥੇ ਸਿਲਕੀ ਜੀ ਇਹਨਾਂ ਦਾ ਪਰਿਵਾਰ ਬੜਾ ਸੁਹਿਰਦਾ, ਇੱਥੇ ਅਰਸ਼ ਜੀ ਇਹਨਾਂ ਦਾ ਪਰਿਵਾਰ ਬੜਾ ਸੁਹਿਰਦਾ। ਸੱਚ ਜਾਣਿਓ ਵੀ ਅਸੀਂ 4th ਵਾਰ ਐਤਕੀ ਜਸਕਰਨ ਬਾਈ ਜੀ ਨੂੰ ਮਿਲੇ ਹਾਂ, ਜਿਹੜੇ ਕਿ ਅਰਸ਼ ਦੇ ਪਿਤਾ ਜੀ ਆ। ਪਹਿਲੀ ਵਾਰ ਅਸੀਂ ਮਿਲੇ ਜਦੋਂ ਪਿਛਲੀਆਂ ਸਿਡਣੀ ਦੀਆਂ ਸਿੱਖ ਖੇਡਾਂ 'ਤੇ ਆਏ, ਉਦੋਂ ਬਲਰਾਜ ਸਿੰਘ ਬਾਈ ਜੀ ਸਾਨੂੰ ਇਹਨਾਂ ਦੇ ਘਰ ਦੇ ਵਿੱਚ ਲੈ ਕੇ ਗਏ। ਦੂਜੀ ਵਾਰ ਅਸੀਂ ਮੈਲਬਰਨ ਦੇ ਵਿੱਚ ਸਿੱਖ ਖੇਡਾਂ 'ਤੇ ਮਿਲੇ, ਜਦੋਂ ਕਿ ਉੱਥੇ ਗੱਲਬਾਤ ਹੋਈ ਅਤੇ ਫਿਰ ਜੋਗਿੰਦਰ ਸਿੰਘ ਭਾਅ ਜੀ ਜਿਹੜੇ ਮੈਲਬਰਨ ਵਾਲੇ ਟਾਇਰ ਫੋਰਸ ਵਾਲੇ, ਉਹਨਾਂ ਦੇ ਘਰ ਦੇ ਵਿੱਚ ਸੱਦਾ ਦੇਣ ਆਏ। ਪ੍ਰਭਜੋਤ ਭਾਈ ਦੇ ਨਾਲ ਇਹਨਾਂ ਦੀ ਬੜੀ ਗੂੜੀ ਸਾਂਝ ਆ, ਅਸੀਂ ਸਾਰੇ ਬਹੁਤ ਧੰਨਵਾਦੀ ਹਾਂ। ਫਿਰ ਸਾਨੂੰ ਕਹਿੰਦੇ ਜੀ ਕਿ ਤੁਸੀਂ ਵਿਆਹ 'ਤੇ ਆਓਗੇ, ਸਾਨੂੰ ਕੋਈ ਕੰਮ ਨਹੀਂ ਸੀ, ਸਾਡੇ ਕੋਲ ਸੱਚੀ ਮੁੱਚੀ ਪ੍ਰੋਗਰਾਮਾਂ ਦੇ ਰੁਝੇਵੇਂ ਬਹੁਤ ਹੁੰਦੇ ਆ, ਅਸੀਂ ਇੱਥੇ ਵੀ ਰਾਤ ਨੂੰ 3-3:30 ਵਜੇ ਸੌਂਦੇ ਹਾਂ, ਕਿਉਂਕਿ ਸਾਡੇ ਖਬਰਾਂ ਦਾ ਪ੍ਰੋਗਰਾਮ ਹੁੰਦਾ ਜੀ ਜਿਹੜਾ ਇੰਡੀਆ ਦੇ ਟਾਈਮ ਦੇ ਮੁਤਾਬਕ, 3-3:30 ਵਜੇ ਸੌਂਦੇ। ਪਰ ਸਾਡੇ ਮਨ ਦੇ ਵਿੱਚ ਚਾਅ ਅਰਸ਼ ਦੇ ਪ੍ਰਤੀ ਇੰਨਾ ਸੀ, ਉਹਦੇ ਜ਼ਿੰਦਗੀ ਦੇ ਨਵੇਂ ਸਫ਼ਰ ਦੇ ਪ੍ਰਤੀ ਇੰਨਾ ਸੀ ਵੀ ਸਾਡਾ ਆਉਣਾ, ਹਰਮਨ ਜੀ ਦਾ ਆਉਣਾ, ਇਹ ਸਾਡਾ ਹੱਕ ਵੀ ਸੀਗਾ, ਇਹ ਸਾਡੀ ਜ਼ਿੰਮੇਵਾਰੀ ਵੀ ਸੀਗੀ। ਅਤੇ ਕੱਲ੍ਹ ਮੈਨੂੰ ਅਰਸ਼ ਹੋਰਾਂ ਨੇ ਜਿਹੜੀਆਂ ਗੱਲਾਂ ਦੱਸੀਆਂ, ਉਹ ਕਹਿੰਦੇ ਮੇਰੇ ਇੱਧਰਲੇ ਪਾਸੇ ਜਿਹੜੇ ਫਰੈਂਡ ਬੈਠੇ ਆ, ਇਹ ਪਹਿਲੀ ਵਾਰ ਕਿਸੇ ਪੰਜਾਬੀ ਵਿਆਹ ਦੇ ਵਿੱਚ ਸ਼ਾਮਿਲ ਹੋਏ ਆ। ਉਹ ਕਹਿੰਦੇ ਵੀ ਇਹ ਮੈਨੂੰ ਪੁੱਛਦੇ ਆ ਵੀ ਇਹ ਕੀ ਕੀਤਾ ਜਾ ਰਿਹਾ, ਤੁਸੀਂ ਇਹ ਜਿਹੜੀ ਜਾਗੋ ਕੱਢੀ ਇਹਦਾ ਮਤਲਬ ਕੀ ਆ, ਜੋ ਤੁਸੀਂ ਇਹ ਨੱਚ ਰਹੇ ਇਹਦਾ ਮਤਲਬ ਕੀ ਆ, ਜਿਹੜੇ ਗੀਤ ਗਾਏ ਇਹਦਾ ਮਤਲਬ ਕੀ ਆ, ਇਹ ਸਿੱਠਣੀਆਂ ਸੁਹਾਗਾਂ ਦਾ ਮਤਲਬ ਕੀ ਆ। ਉਹ ਕਹਿੰਦੇ ਵੀ ਜਦੋਂ ਅਸੀਂ ਇਹਨਾਂ ਨੂੰ ਦੱਸਦੇ ਹਾਂ ਅਤੇ ਉਦੋਂ ਫਿਰ ਇਹ ਬੜੇ ਖੁਸ਼ ਹੁੰਦੇ ਵੀ ਯਾਰ ਤੁਹਾਡਾ ਪੰਜਾਬੀ ਸੱਭਿਆਚਾਰ, ਤੁਹਾਡਾ ਪੰਜਾਬੀ ਕਲਚਰ ਬੜਾ ਮੁੱਲਵਾਨ ਆ, ਬੜਾ ਅਮੀਰ ਆ, ਤੁਸੀਂ ਸਾਰਿਆਂ ਨੇ ਪੰਜਾਬੀ ਬਚਾ ਕੇ ਰੱਖੀ ਆ। ਅਤੇ ਇੱਕ ਪੰਜਾਬੀ ਬੋਲੀ ਦੇ ਬਾਰੇ ਸ਼ਾਇਰ ਨੇ ਲਿਖਿਆ ਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਮੁੱਕ ਜਾਣੀਆਂ, ਮਾਵਾਂ ਦੀਆਂ ਦਿੱਤੀਆਂ ਦੁਆਵਾਂ ਮੁੱਕ ਜਾਣੀਆਂ, ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਮਿਲਾ ਦਿਓ, ਦੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ। ਤੁਸੀਂ ਸਾਰੇ ਹੀ ਪੰਜਾਬੀ ਨੂੰ ਬਹੁਤ ਮੁਹੱਬਤ ਕਰਦੇ ਹੋ, ਸਾਡੇ ਵਿੱਚੋਂ ਪੰਜਾਬੀ ਮੁੱਕ ਨਹੀਂ ਸਕਦੀ। ਇੱਥੇ ਮੇਰੇ ਐਸੇ ਦੋਸਤ ਵੀ ਹੈਗੇ ਆ ਜਿਨ੍ਹਾਂ ਨੇ ਆਪਣੇ ਧੀਆਂ ਪੁੱਤਾਂ ਦੇ ਵਿਆਹਾਂ ਦੇ ਮੌਕੇ ਜੋ ਸ਼ਗਨ ਦੀ ਰਕਮ ਹੈ ਉਹ ਜਾ ਕੇ ਪਿੰਗਲਵਾੜੇ ਦੇ ਵਿੱਚ ਦਿੱਤੀ ਹੈ। ਇੱਕ ਮੇਰਾ ਸੱਜਣ ਐਸਾ ਵੀ ਆਸਟ੍ਰੇਲੀਆ ਦੇ ਵਿੱਚ, ਉਹਨੇ ਕੀ ਕੀਤਾ ਜੀ ਕਿ ਉੱਥੇ ਜਾ ਕੇ ਜਿਹੜੇ ਸ਼ਗਨ ਦੀ ਰਕਮ ਸੀ ਉਹ ਇੱਕ ਘਰ ਦਾ ਕਰੀਏ ਛੱਤ ਪਾਉਣ ਦੇ ਵਿੱਚ ਯੋਗਦਾਨ ਪਾਇਆ। ਸੋ ਬੰਦੇ ਦੁਨੀਆਂ ਦੇ ਵਿੱਚ ਹਰ ਤਰ੍ਹਾਂ ਦੇ ਹੈਗੇ ਆ, ਅਤੇ ਪੰਜਾਬੀ ਦੁਨੀਆਂ ਦੇ ਵਿੱਚ ਜਿੱਥੇ ਵੀ ਗਏ ਆ ਉਹਨਾਂ ਨੇ ਆਪਦੇ ਸਿਦਕ ਦੇ ਰਾਹੀਂ, ਆਪਣੇ ਸਿਰੜ ਦੇ ਰਾਹੀਂ ਬਹੁਤ ਕੁਝ ਖੱਟਿਆ ਅਤੇ ਬਹੁਤ ਕੁਝ ਕਮਾਇਆ ਅਤੇ ਬਹੁਤ ਕੁਝ ਵੰਡਿਆ। ਮੈਂ ਤਾਂ ਹਰਮਨ ਜੀ ਗਏ ਸੀ ਜੀ ਕੁਝ ਕੁ ਵਰੇ ਪਹਿਲਾਂ ਕੈਨੇਡਾ ਦੇ ਵਿੱਚ, ਅਤੇ ਜਦੋਂ 6-7 ਦਿਨ ਹੋ ਗਏ ਅਤੇ ਬ੍ਰੈਂਪਟਨ ਦੇ ਵਿੱਚ ਅਸੀਂ ਸੀ, ਅਤੇ ਹਰਮਨ ਜੀ ਕਹਿੰਦੇ ਵੀ ਇੱਥੇ ਤਾਂ ਕੋਈ ਗੋਰਾ ਦਿਸਦਾ ਹੀ ਨਹੀਂ, ਹੁਣ ਇੱਥੇ ਪੰਜਾਬੀ ਹੀ ਪੰਜਾਬੀ ਹੈ। ਸਾਨੂੰ ਲੱਗਦਾ ਵੀ ਅਸੀਂ ਮੋਗੇ ਆ ਗਏ ਜਾਂ ਸਮਰਾਲੇ ਆ ਗਏ ਹਾਂ, ਸਾਨੂੰ ਲੱਗਦਾ ਜੀ ਅਸੀਂ ਖੁਣ-ਖੁਣ ਪਿੰਡ ਦੇ ਵਿੱਚ ਹਾਂ ਜਾਂ ਅਸੀਂ ਭਿੱਖੀ ਪਿੰਡ ਦੇ ਵਿੱਚ ਆ ਗਏ ਹਾਂ। ਅਤੇ ਸਾਨੂੰ ਇਹੋ ਜਿਹੇ ਲੱਗਣ ਲੱਗ ਪਏ ਭਾਈ ਸੱਚੀ ਮੁੱਚੀ ਇੱਥੇ ਪੰਜਾਬੀਆਂ ਦੀ ਕਿੰਨੀ ਬੱਲੇ ਬੱਲੇ ਆ, ਅਤੇ ਹੈ ਵੀ ਆ। ਲਓ ਜੀ ਅਸੀਂ ਇਸੇ ਤਰ੍ਹਾਂ ਇੱਕ ਗੁਰਦੁਆਰੇ ਦੇ ਵਿੱਚ ਗਏ ਅਤੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਗਏ, ਜਦੋਂ ਅਤੇ ਬਾਹਰ ਸਾਨੂੰ ਇੱਕ ਗੋਰਾ ਵੀਰ ਦਿਸਿਆ। ਮੈਂ ਕਿਹਾ ਹਰਮਨ ਜੀ ਤੁਹਾਡਾ ਆਉਣਾ ਸਫਲ ਹੋ ਗਿਆ, ਆਓ ਲਓ ਜੀ ਆਪਾਂ ਗੋਰਿਆਂ ਦੀ ਧਰਤੀ ਦੇ ਉੱਤੇ ਆ। ਅਤੇ ਜਦੋਂ ਨੇੜੇ ਆਇਆ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਤਲਬ ਇਹ ਜੀ ਕਿ ਅਸੀਂ ਉਹਨਾਂ ਨੂੰ ਵੀ ਆਪਦਾ ਪੰਜਾਬੀ ਦਾ, ਆਪਦੀ ਸਿੱਖੀ ਦਾ ਰੰਗ ਚਾੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਆ। ਦੂਜੀ ਗੱਲ ਇਹ ਜੀ ਕਿ ਸਮੇਂ-ਸਮੇਂ ਦੇ ਉੱਤੇ ਅਸੀਂ ਅਬਜ਼ਰਵ ਕਿਵੇਂ ਕਰਦੇ ਹਾਂ। ਜਿਵੇਂ ਮੈਂ ਇੱਥੇ ਆਇਆ ਹੋਵਾਂ ਨਵਾਂ, ਮੈਂ ਕਿਵੇਂ ਅਬਜ਼ਰਵ ਕਰਦਾ? ਕਹਿੰਦੇ ਵੀ ਇੱਕ ਸਾਨੂੰ ਦੱਸੀ ਇਹ ਵੀ ਗੱਲ, ਕਹਿੰਦੇ ਵੀ ਇੱਕ ਗੋਰਾ ਜਾਂ ਕੋਈ ਵੀ ਕਮਿਊਨਿਟੀ ਦਾ ਬੰਦਾ ਉਹ ਗੁਰੂ ਘਰ ਦੇ ਵਿੱਚ ਜਾਂਦਾ ਸੀ ਅਤੇ ਵਾਰ ਵਾਰ ਉਹ ਗਿਆ। ਉਹਨੇ ਫਿਰ ਇੱਕ ਦਿਨ ਆਪਦੇ ਦੋਸਤ ਨੂੰ ਪੁੱਛਿਆ ਪੰਜਾਬੀ ਨੂੰ, ਕਹਿੰਦਾ ਮੈਨੂੰ ਦੱਸੋ ਮਾੜੀ ਜੀ, ਮੈਨੂੰ ਜਾਣਕਾਰੀ 'ਚ ਵਾਧਾ ਕਰੋ ਵੀ ਤੁਹਾਡਾ ਇਹ ਸਿਸਟਮ ਕੀ ਹੁੰਦਾ, ਤੁਹਾਡਾ ਪ੍ਰਬੰਧ ਕੀ ਹੁੰਦਾ, ਤੁਸੀਂ ਕੀ ਕਰਦੇ ਹੋ? ਵੀ ਇੱਕ ਵੀਰ ਜੀ ਆ ਜਿਹੜੇ ਉਹ ਬੈਠ ਕੇ ਬੋਲ ਰਹੇ ਆ, ਜਿਵੇਂ ਕਿ ਗ੍ਰੰਥੀ ਸਿੰਘ ਆ, ਸਾਨੂੰ ਤਾਂ ਰੜੀ ਅਮੀਰ ਦਾ ਪਤਾ। ਕਹਿੰਦੇ ਬਾਕੀ ਜਿਹੜੀ ਆ 1000 people 100 people ਉਹ ਮੂਹਰੇ ਬੈਠੇ ਹੁੰਦੇ ਆ, ਸੁਣ ਰਹੇ ਆ, ਲਿਸਨ ਕਰ ਰਹੇ ਆ। ਉਸ ਤੋਂ ਬਾਅਦ ਉਹ ਸਭ ਨੂੰ ਸਟੈਂਡਅਪ ਕਹਿੰਦੇ ਅਤੇ ਸਾਰੇ ਜਾਣੇ ਖੜ੍ਹੇ ਹੋ ਜਾਂਦੇ ਆ। ਫਿਰ ਉਹ ਕੁਝ ਕੁ ਸਮੇਂ ਬਾਅਦ ਕੁਝ ਕਹਿੰਦੇ ਅਤੇ ਫਿਰ ਆਪਾਂ ਧਰਤੀ ਨੂੰ ਟੱਚ ਕਰਦੇ ਹਾਂ, ਉਹ ਆਪਾਂ ਫਿਰ ਖੜ੍ਹੇ ਹੋ ਜਾਂਦੇ ਹਾਂ। ਕੁਝ ਕੁ ਸਮੇਂ ਬਾਅਦ ਆਪਾਂ ਫਿਰ ਬਹਿੰਦੇ ਹਾਂ, ਫਿਰ ਜਿਹੜੇ ਇੱਕ ਵੀਰ ਜੀ ਆ ਉਹ ਆਪਾਂ ਨੂੰ ਕੁਝ ਵੰਡਦੇ ਆ, ਯਾਨੀ ਕਿ ਸਵੀਟ ਡਿਸ਼ ਦਿੰਦੇ, ਜਿਹੜਾ ਸਾਡੇ ਲਈ ਕੜਾਹ ਪ੍ਰਸ਼ਾਦ ਆ, ਬੜੀ ਅਹਿਮੀਅਤ ਆ। ਕਹਿੰਦੇ ਉਹ ਕੜਾਹ ਪ੍ਰਸ਼ਾਦ ਲੈਣ ਤੋਂ ਬਾਅਦ, ਸਵੀਟ ਡਿਸ਼ ਲੈਣ ਤੋਂ ਬਾਅਦ ਆਪਾਂ ਸਾਰੇ ਜਣੇ ਹਾਲ ਦੇ ਵਿੱਚੋਂ ਕਿਉਂ ਭੱਜਣੇ ਆ? ਉਹਦੇ ਵਿੱਚ ਕੀ ਐਸਾ ਹੁੰਦਾ? ਉਹਨੇ ਆਪਣੇ ਤਰੀਕੇ ਨਾਲ ਅਬਜ਼ਰਵ ਕੀਤਾ। ਇਹ ਗੱਲ ਮੈਂ ਇੱਥੇ ਨਾ ਵੀ ਸੁਣਾਉਂਦਾ ਤਾਂ ਵੀ ਸਰ ਜਾਣਾ ਸੀ, ਪਰ ਕਿਉਂਕਿ ਅਸੀਂ ਪੰਜਾਬੀ ਹਾਂ ਅਤੇ ਸਾਡਾ ਇੱਕ ਰੂਪ ਪੰਜਾਬ ਦੇ ਵਿੱਚ ਆ, ਅਸੀਂ ਬਾਕੀ ਥਾਵਾਂ 'ਤੇ ਪੰਜਾਬ ਵਸਾਇਆ, ਸੋ ਇੱਥੇ ਕੜਾਹ ਪ੍ਰਸ਼ਾਦ ਲੈਣ ਤੋਂ ਬਾਅਦ ਇੱਕਦਮ ਭੱਜਣ ਵਾਲੇ ਨਹੀਂ ਆ। ਇੱਥੇ ਸੁਣਨ ਵਾਲੇ, ਸਮਝਣ ਵਾਲੇ, ਮਾਹੌਲ ਨੂੰ ਵਾਚ ਕਰਨ ਵਾਲੇ, ਅਤੇ ਇੱਥੇ ਗੁਰੂ ਦੀ ਤਾਬਿਆ ਦੇ ਵਿੱਚ ਬਹਿਣ ਵਾਲੇ ਸਾਰੇ ਭੈਣਾਂ ਵੀਰ ਆ। ਸੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ। ਅਸੀਂ ਖਿਡਾਰੀਆਂ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਹੁਣ ਤੱਕ ਕੀਤੀਆਂ ਚੱਜ ਦਾ ਵਿਚਾਰ 'ਚ, ਜਿੰਨੇ ਵੀ ਗੀਤ ਇੱਥੇ ਵੱਜੇ ਭਾਵੇਂ ਜਾਗੋ 'ਤੇ ਆ ਭਾਵੇਂ ਕਿਤੇ ਹੋਰ ਆ, ਉਹਦੇ ਵਿੱਚੋਂ 70% ਗਾਇਕਾਂ ਦੀਆਂ ਅਸੀਂ ਇੰਟਰਵਿਊਜ਼ ਆਪਣੇ ਪ੍ਰੋਗਰਾਮਾਂ 'ਚ ਕੀਤੀਆਂ। ਪਰ ਅਰਸ਼ ਕੌਣ ਆ? ਅਰਸ਼ ਦੇ ਬਾਰੇ ਤੁਸੀਂ ਸਾਰੇ ਜਾਣਦੇ, ਕਿਉਂਕਿ ਘਰ ਦਾ ਜੋਗੀ ਜੋਗੜਾ, ਬਾਹਰਲਾ ਜੋਗੀ ਸਿੱਧ ਵਾਲੀ ਗੱਲ ਹੁੰਦੀ ਆ ਆਮ ਤੌਰ 'ਤੇ। ਅਰਸ਼ ਉਹ ਆ ਜਿਵੇਂ ਇੱਕ ਪੰਜਾਬੀ ਦਾ ਗੀਤ ਆ ਕਿ ਨੀ ਮੈਂ ਸਰੂ ਨੂੰ ਕਲਾਵੇ ਵਿੱਚ ਲੈ ਲਿਆ ਆਪਣਾ ਪਿਆਰਾ ਜਾਣ ਕੇ। ਸਰੂ ਹੁੰਦਾ ਜੀ ਸਫੈਦੇ ਤੋਂ ਵੀ ਵੱਡਾ ਬੂਟਾ, ਇੱਕਦਮ ਸਿੱਧਾ। ਅਤੇ ਇਹ ਸਾਡਾ ਉਹ ਵੀਰ ਆ ਜਿਹਨੇ ਕਿ ਵਾਲੀਬਾਲ ਦੇ ਖੇਤਰ ਦੇ ਵਿੱਚ ਆਪਣੇ ਉਹਨਾਂ ਸਾਥੀਆਂ ਦੇ ਨਾਲ ਮਿਲ ਕੇ ਇੱਥੋਂ ਦੀ ਨੈਸ਼ਨਲ ਟੀਮ ਦੇ ਵਿੱਚ ਉਹ ਥਾਂ ਬਣਾਈ ਆ ਵੀ 12-13 ਵਰਿਆਂ ਤੋਂ ਇੱਕੋ ਪੁਜੀਸ਼ਨ ਦੇ ਵਿੱਚ ਟਿਕਿਆ ਹੋਇਆ। ਇਹਦੇ ਬਾਪ ਨੂੰ ਸਲਾਮ ਕਰਨੀ ਬਣਦੀ ਪਹਿਲਾਂ ਤਾਂ, ਇਹਨਾਂ ਦੇ ਟੱਬਰ ਨੂੰ, ਇਹਨਾਂ ਦੀ ਮਾਤਾ ਜੀ ਨੂੰ, ਇਹਨਾਂ ਦੇ ਛੋਟੇ ਭਰਾ ਨੂੰ ਸਲਾਮ ਕਰਨੀ ਬਣਦੀ ਆ। ਮੈਂ ਬੜੇ ਗਵਾਈਆਂ ਦੀ ਇੰਟਰਵਿਊ ਅਸੀਂ ਕੀਤੀ ਆ ਜਿਨ੍ਹਾਂ ਨੂੰ ਉਹਨਾਂ ਦੇ ਪਿਤਾ ਜੀ ਸਾਈਕਲ ਦੀ ਮਗਰਲੀ ਕਾਠੀ ਦੇ ਉੱਤੇ ਸੀਟ ਦੇ ਉੱਤੇ ਬਿਠਾ ਕੇ ਸਵੇਰੇ 4:30-5 ਰਿਆਜ਼ ਕਰਨ ਲਈ ਲੈ ਕੇ ਜਾਂਦੇ ਸੀ, ਜਿਨ੍ਹਾਂ ਨੂੰ ਉਹਨਾਂ ਦੇ ਪਿਤਾ ਜੀ ਮਾਤਾ ਜੀ ਵੱਖ ਵੱਖ ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਸੀ। ਅਤੇ ਇਹਨਾਂ ਦੇ ਪਿਤਾ ਜੀ ਦੀ ਮਿਹਨਤ ਵਰ ਆਈ ਆ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਸੀਂ ਬਹੁਤ ਮਿਹਨਤ ਕੀਤੀ ਅਤੇ ਤੁਹਾਡੀ ਮਿਹਨਤ ਤੁਹਾਡੇ ਪੁੱਤ ਦੇ ਵਿੱਚ ਨਹੀਂ ਦਿਸਦੀ ਆ। ਹਰ ਬਾਪ ਦਾ ਸੀਨਾ ਚੌੜਾ ਹੁੰਦਾ, ਉਹਦੀਆਂ ਗਿੱਲੀਆਂ ਅੱਖਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਨੱਚਦੀ ਹੋਈ ਨਵੀਂ ਦੱਸਦੀ ਆ ਕਿ ਮੇਰੇ ਮਨ ਦੇ ਵਿੱਚ ਕਿੰਨੀ ਖੁਸ਼ੀ ਆ, ਮੇਰੇ ਪਿਤਾ ਜੀ ਦੁਨੀਆਂ ਦੇ ਉੱਤੇ ਨਹੀਂ। ਪਰ ਮੈਂ ਅਕਸਰ ਇਹ ਸੋਚਦਾ ਹੁੰਦਾ ਕਿ ਬਾਪ ਦੇ ਮਨ ਦੇ ਵਿੱਚ ਖੁਸ਼ੀ ਕਿੰਨੀ ਹੁੰਦੀ ਆ ਜਦੋਂ ਉਹਦਾ ਪੁੱਤ ਕਾਮਯਾਬੀ ਦੀ ਟੀਸੀ ਨੂੰ ਛੋਵੇ। ਸੋ ਅਰਸ਼ ਨੂੰ ਬਹੁਤ ਬਹੁਤ ਮੁਬਾਰਕਾਂ, ਇਹਨਾਂ ਦੇ ਮਾਤਾ ਪਿਤਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਸਿਲਕੀ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਸਾਰਿਆਂ ਵੱਲੋਂ ਹੀ ਮੁਬਾਰਕਾਂ। ਅਤੇ ਇੱਕ ਮੈਂ ਥੋੜ੍ਹੀ ਜਿਹੀ ਬੇਨਤੀ ਬਾਈ ਨੇਮ ਵੀ ਕਰਨੀ ਚਾਹੁੰਦਾ, ਹਾਲਾਂਕਿ ਸਮਾਂ ਥੋੜ੍ਹਾ। ਸਰਦਾਰ ਜਸਕਰਨ ਸਿੰਘ ਜੀ, ਇਹਨਾਂ ਦੇ ਮਾਤਾ ਜੀ ਸਰਦਾਰਨੀ ਬਲਜੀਤ ਕੌਰ ਜੀ, ਭਰਾ ਅਰਮਾਨ ਸਿੰਘ, ਦਾਦੀ ਜੀ ਪਰਮਿੰਦਰ ਕੌਰ, ਦਾਦਾ ਜੀ ਸਰਦਾਰ ਕੇਵਲ ਸਿੰਘ, ਨਾਨੀ ਜੀ ਹਰਬੰਸ ਕੌਰ ਅਤੇ ਨਾਨਾ ਜੀ ਹਰਭਜਨ ਸਿੰਘ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ। ਅਤੇ ਸਿਲਕੀ ਜੀ ਦੇ ਪਿਤਾ ਜੀ ਸਰਦਾਰ ਮਨਜੀਤ ਸਿੰਘ ਅਤੇ ਮਾਤਾ ਜੀ ਜਸਪ੍ਰੀਤ ਕੌਰ ਜੀ, ਇਹਨਾਂ ਦੇ ਵੱਲੋਂ ਵੀ ਸਾਰਿਆਂ ਨੂੰ, ਜੀ ਆਇਆਂ ਨੂੰ ਵੀ ਅਤੇ ਸਾਰਿਆਂ ਨੂੰ ਹੀ ਬਹੁਤ ਬਹੁਤ ਮੁਬਾਰਕਾਂ ਵੀ ਅਤੇ ਸਾਰਿਆਂ ਦਾ ਧੰਨਵਾਦ ਵੀ। ਅਤੇ ਮੈਂ ਬਹੁਤਾ ਹੁਣ ਹੋਰ ਸਮਾਂ ਨਹੀਂ ਲਊਂਗਾ, ਮੈਂ ਇੱਕ ਥੋੜ੍ਹੀ ਜਿਹੀ ਸੂਚਨਾ ਦੇਣੀ ਆ। ਸਰਦਾਰ ਮਹਿੰਗਾ ਸਿੰਘ ਖੱਖ ਸਾਹਿਬ ਨੇ ਮੈਨੂੰ ਹੁਕਮ ਲਾਇਆ, ਉਹ ਕਹਿੰਦੇ ਵੀ ਦੇਖੋ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਬੀਤੇ ਦੇ ਵਿੱਚ ਜੋ ਸਾਡੇ ਨਾਲ ਹੋਇਆ ਵਾਪਰਿਆ ਉਹ ਸਾਡੇ ਚੇਤੇ ਦੀ ਸਲੇਟ ਦੇ ਉੱਤੇ ਉੱਕਰਿਆ ਹੋਇਆ, ਉਹ ਕਦੇ ਮਿਟ ਨਹੀਂ ਸਕਦਾ, ਉਹ ਕਦੇ ਉਰੇ ਪਰੇ ਹੋ ਨਹੀਂ ਸਕਦਾ। ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਵੱਲੋਂ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ, ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਸਾਂਝੇ ਤੌਰ ਦੇ ਉੱਤੇ ਇਹ ਘੱਲੂਘਾਰਾ ਦਿਵਸ ਮਨਾ ਰਹੇ ਆ, ਜਿਹਦੇ ਕੱਲ੍ਹ ਨੂੰ ਪਾਠ ਦੇ ਭੋਗ ਪੈਣੇ ਆ। ਜਿਹੜੇ ਜਿਹੜੇ ਵੀ ਭੈਣਾਂ ਵੀਰਾਂ ਦੇ ਕੋਲ ਸਮਾਂ ਹੋਇਆ ਜ਼ਰੂਰ ਸਮਾਂ ਕੱਢ ਕੇ ਆਇਓ, ਜਦੋਂ ਅਸੀਂ ਬੀਤੇ ਨੂੰ ਚੇਤੇ ਕਰਦੇ ਹਾਂ ਸਾਡਾ ਮਨ ਰੋਂਦਾ, ਕਿਉਂਕਿ ਸਾਡੇ ਗੁਰਧਾਮਾਂ ਦੇ ਉੱਤੇ ਜੋ ਜੋ ਕੁਝ ਹੋਇਆ ਵਾਪਰਿਆ ਉਹਦੇ ਬਾਰੇ ਆਪਾਂ ਜਾਣਦੇ ਹਾਂ। ਸੋ ਮੇਰੇ ਮੂੰਹ ਦੇ ਵਿੱਚੋਂ ਕੋਈ ਵੀ ਸ਼ਬਦ ਉਰੇ ਪਰੇ ਹੋਇਆ ਹੋਵੇ ਮੈਂ ਉਹਦੇ ਲਈ ਮਾਫ਼ੀ ਮੰਗਦਾ। ਇੱਕ ਵਾਰ ਫਿਰ ਫਤਿਹ ਦੀ ਸਾਂਝ ਪਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਸਵਰ ਸਿੰਘ ਜੀ ਟਹਿਣਾ ਸਾਹਿਬ ਉਹਨਾਂ ਦਾ, ਅਤੇ ਇਹਨਾਂ ਦੇ ਨਾਲ ਭੈਣ ਜੀ ਹਰਮਨ ਕੌਰ ਥਿੰਦ ਜੋ ਕਿ ਪਰਿਵਾਰ ਦੇ ਵਿਸ਼ੇਸ਼ ਸੱਦੇ 'ਤੇ ਇੰਡੀਆ ਤੋਂ ਪੰਜਾਬ ਤੋਂ ਆਏ ਨੇ। ਸੋ ਨਾਲ ਹੀ ਪਰਿਵਾਰ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਏ ਹੋ। ਸਾਰੀਆਂ ਸੰਗਤਾਂ ਦਾ ਦੋਵਾਂ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਹੈ ਬੱਚੇ ਬੱਚੀ ਦੇ ਮਾਤਾ ਪਿਤਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇੱਥੇ ਜਿਹੜੀ ਸ਼ਗਨ ਦੀ ਰਸਮ ਹੈ ਉਹ ਨਿਭਾ ਸਕਦੇ ਨੇ। ਸੋ ਬਾਕੀ ਦੀ ਸੰਗਤ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਕਿਸੇ ਵੀ ਗੁਰਮੁਖ ਪਿਆਰਿਆਂ ਨੇ ਦਰਬਾਰ ਹਾਲ ਤੋਂ ਬਾਹਰ ਜਾਣ ਲੱਗਿਆਂ ਕੋਈ ਗੱਲਬਾਤ ਨਹੀਂ ਕਰਨੀ, ਆਪ ਜੀ ਨੇ ਜਿਹੜੀ ਵੀ ਕੋਈ ਗੱਲਬਾਤ ਕਰਨੀ ਹੈ ਲੰਗਰ ਹਾਲ ਦੇ ਵਿੱਚ ਜਾ ਕੇ ਆਪ ਜੀ ਇੱਕ ਦੂਜੇ ਨਾਲ ਕਰ ਸਕਦੇ ਹੋ। ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਆਪ ਜੀ ਨੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਰਨੀ ਜੀ, ਇਹ ਬੇਨਤੀ ਪ੍ਰਵਾਨ ਕਰਨੀ। ਸੋ ਇੱਕ ਵਾਰ ਫਿਰ ਤੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ, ਲੜਕੀ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਕੀਤਾ ਗਿਆ ਹੈ, ਸਮੂਹ ਸੰਗਤਾਂ ਨੇ ਜਾਨੀ ਸੱਜਣਾਂ ਨੇ ਸਾਰੀਆਂ ਸੰਗਤਾਂ ਨੂੰ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਕੀਤੀ ਜਾਂਦੀ ਹੈ ਸੰਗਤਾਂ ਚਰਨਾਂ ਵਿੱਚ ਕਿ ਲੰਗਰ ਹਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸੋ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਅਤੇ ਬਾਕੀ ਦੀ ਜਿਹੜੀ ਰਸਮ ਹੈ ਉਹ ਲੰਗਰ ਹਾਲ ਦੇ ਵਿੱਚ ਪ੍ਰਬੰਧ ਕੀਤਾ ਗਿਆ। ਕਿਰਪਾ ਕਰਕੇ ਦਰਬਾਰ ਹਾਲ ਦੇ ਵਿੱਚ ਪਲੀਜ਼ ਚੁੱਪ ਕਰਕੇ ਚੁੱਪ ਦਾ ਦਾਨ ਬਖਸ਼ੋ ਜੀ, ਕੋਈ ਰੌਲਾ ਨਾ ਪਾਓ, ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈਂ, ਜੁਗਾਦ ਗੁਰੇ ਨਮੈਂ, ਸਤਿਗੁਰੇ ਨਮੈਂ, ਸ਼੍ਰੀ ਗੁਰਦੇਵ ਨਮੈਂ, ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਗਣਤ ਅਨੇਕੈ। ਵੇਦ ਪੁਰਾਣ ਸਿਮਰ ਸੁਧਾਕਿਰ, ਕਿਨੇ ਰਾਮ ਨਾਮ ਕੇ ਆਖਰ। ਕਿਨ ਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨਾਵੈ। ਆਖੀ ਏਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹਿ ਉਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਡਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨੰਦ ਜਾਗੈ। ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਭਲ ਭਲਾ। ਸੇ ਸਿਮਰੈ ਜਿਨਾਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ। ਪ੍ਰਭ ਕੈ ਸਿਮਰਨ ਤਿਸ਼ਨਾ ਬੂਜੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਮ੍ਰਿਦ ਮਾਏ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨ ਬੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨਾਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕਹਿ ਸਿਮਰਨ ਕਾਜ ਪੂਰੇ, ਪ੍ਰਭ ਕਹਿ ਸਿਮਰਨ ਕਬੂ ਨਾ ਝੂਰੇ। ਪ੍ਰਭ ਕਹਿ ਸਿਮਰਨ ਹਰ ਗੁਣਬਾਨੀ, ਪ੍ਰਭ ਕਹਿ ਸਿਮਰਨ ਸਹਿ ਸਮਾਨੀ। ਪ੍ਰਭ ਕਹਿ ਸਿਮਰਨ ਨਿਹਚਲਾਸਨ, ਪ੍ਰਭ ਕਹਿ ਸਿਮਰਨ ਕਮਲ ਵਿਗਾਸਨ। ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨਾ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ, ਨਾਨਕ ਤਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਤ ਅਸ਼ਟਪਦੀ। ਜਹਿ ਮਾਤ ਪਿਤਾ ਸੁਤਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ। ਜਹਿ ਮਾਂ ਭਿਆਨ ਦੂਤ ਜਮਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚਲੈ। ਜਹਿ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਕਿਨ ਮਾਹੇ ਉਦਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਰੋਰੀ ਬੰਦ ਨਾ ਪਰੇ, ਹਰ ਕਾ ਨਾਮ ਜਪਤ ਨਿਸਤਰੇ। ਅਨਕ ਮਾਇਆ ਰੰਗ ਤਿਖ ਨਾ ਬੁਝਾਵੇ, ਹਰ ਕਾ ਨਾਮ ਜਪਤ ਅਗਾਵੈ। ਜੇ ਮਾਰਗ ਇਹ ਜਾਤ ਕੇਲਾ, ਤੈ ਹਰ ਨਾਮ ਸੰਗੋਤ ਸੋਏ ਲਾਇ। ਸਾ ਨਾ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤੈ ਪਾਰ ਪਰਾਹੀ। ਅਨਕ ਬਿਗਨ ਜਾਇ ਸੰਘਾਰੈ, ਹਰ ਕਾ ਨਾਮ ਤਤਕਾਲ ਉਦਾਰੈ। ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਵਿਸ਼ਰਾਮ। ਹੋਂ ਮੈਂ ਲਾ ਮਲ ਕਬੂਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਭਾਈਐ ਸਾਧ ਕੇ ਸੰਗ। ਜਿਹ ਮਾਰ ਕੇ ਗਨ ਜਾਇ ਨ ਕੋਸਾ, ਹਰ ਕਾ ਨਾਮ ਆ ਸੰਗ ਦੋਸਾ। ਜਹਿ ਪੈਂਡੇ ਮੈਂ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਬੰਦ ਤੇਰਾ ਕੋ ਨਾ ਸਿਆਨੂੰ, ਹਰ ਕਾ ਨਾਮ ਤੈ ਨਾਲ ਪਛਾਨੂੰ।
जय महाप्यान तपत बहु काम तय हर के नाम की तुम उपर शाम जह त्रिकामन तु जय कर खै तय नानक हर हर अमृत बर कै भक्त जना की वर्तन नाम संत जना कै मन विश्राम हर का नाम दास की ओट हर कै नाम उदरे जन कोट हर जस करत संत दिन रात हर हर औकत साध कमात हर जन के हर नाम निधान पार ब्रह्म जन की नो दान मन तन रंग रते रंगे कै नानक जन कै बिरत विवेकै हर का नाम जन को मुक्त जुगत हर कै नाम जन को त्रिपत भुगत हर का नाम जन का रूप रंग हर नाम जपत कब बरे न भंग हर का नाम जन की वड्याई हर के नाम जन शोभा पाई हर का नाम जन को भोग जोग हर नाम जपत कछु नाहीं वियोग जन राता हर नाम की सेवा नानक पूजै हर हर देवा हर हर जन कै मालक जीना हर धन जन को आ प्रभ दीना हर हर जन के ओट स्थानी हर प्रताप जन अवर न जानी ओत बोत जन हर असराते सुन समाद नाम रसमाते आठ पैर जन हर हर जपै हर का भगत प्रगट नहीं जपै हर की भगत मुक्त बह करै नानक जन संकेते तरै पार जाते हर को नाम काम देन हर हर गुण गाम सब ते उत्तम हर की कथा नाम सुनत दर्द दुख लता नाम की महिमा संतरित बसै संत प्रताप दुर्त सब नसै संत का संग बड़भागी पाईऐ संत की सेवा नाम ते आईऐ नाम तुल कछु अवर न होए नानक गुरमुख नाम पावै जन कोई सलोक बहु शास्त्र बहु सिमरति पेखे सर्व टंडोल पूजस नाही हर हरे नानक नाम अमोल अष्टपदी जाप ताप ज्ञान सब ध्यान कठ शास्त्र सिमरत बख्यान योग व्यास कर्म धर्म किरिया सगल त्याग बन मध्य फिरिया अनेक प्रकार की ए वो जतना पुन दान हो मैं बर्तना शरीर कटाए हो मैं कराती बर्तनेम करे वो भाती नहीं तुल राम नाम विचार नानक गुरमुख नाम जपी एक बार नौ खंड पृथ्वी फिर चिरजी वह महादास विसरती वह अगन माहे होमत प्राण कनक अशव है भरपूम दान न्यौली कर्म करे बवासन जैन मार्ग संजमत साधन निमक निमक कर श्री कटावै तो भी होमे मैं न जावे हर के नाम समसर कछु नाहि नानक गुरमुख नाम जपत गत पाहे मन कामना तीर दे छुटै गर्भ गमाना मन ते हुटै सोच करे दिन सर रात मन की मैल न तन ते जात इस देही को बहु साधना करे मन ते कबहू न बिख्या टरे जल धोवे बहु दे अनियुत शुद्ध का होय काची पीत मन हर के नाम की महिमा ऊच नानक नाम उदरे पतित बहमूच बहुत स्याणप जम का भौ व्यापै अनक जतन कर तिशना धरापै भेख अनेक अग नहीं बूजै कोट पाप दरगह निसी जय छूट सनाही उब प्याल मोहे व्यापै माया जाल अवर करतूत सगली जमडानै गोबिंद भजन बिन तिल नहीं मानै हर का नाम जप दुख जाए नानक बोलै सह सुभाए चार पदार्थ जे को मांगे साजना की सेवा लागे जे को अपना दुख मिटावे हर हर नाम हृदय सदगावे जे को अपनी शोभा लोरे सा संगे होमै शोरे जे को जन मरण ते डरे साजना की सरनी परे जिस जन को प्रभ दर्श प्यासा नानक ता कै बल बल जासा सगल पुरख मैं पुरख प्रधान साध संग जा का मिटे अभिमान आप उसको जो जाने नीचा सौ गनिये सब ते उच्चा जा का मन हो सगल किरीना हर हर नाम दिन घट घट चीना मन अपने ते बुरा मिटाना पेखे सगल श्रिष्ट साजना सुख दुख जन सम दृष्टेता नानक पा पुन नहीं लेपा निर्धन को धन तेरो नाव निथावे को नाव तेरा थाओ निमाने को प्रभ तेरु मान सगल कटाको देवो दान करन करावन हार स्वामी सगल कटाके अंतर जामी अपनी गतमित जानो आपे आपन संग आप प्रवराते तुमरी उस्त तुम ते होए नान कबर न जान सकोए सर्व धर्म है श्रेष्ठ धर्म हर को नाम जप निर्मल कर्म सगल किरिया मैं उत्तम किरिया सा संग दुरमत मल हिरिया सगल उदम मैं उदम भला हर का नाम जपो जी सदा सगल बानी मैं अमृत बानी हर को जस रसन मखानी सगल तान ते उत्तम तान नानक जय कट बसे हर नाम सलोक निर्गुण आरे आनिया सो प्रभ सदा समाल जिनकी आत चीत रख नानक निभी नाल अष्टपदी रमैया के गुण चेत प्राणी कवन मूलते कवन दृष्टानी जिन तू सास वार शिंगारिया गर्भगन में जिन्हें उबारिया
ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੋਦ ਬਿਰਧ ਪਿਆਉ ਪੁਰਸਾਕ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ ਜਿਹ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘ ਹਸੈ ਜਿਹ ਪ੍ਰਸਾਦ ਪੀਵੈ ਸ਼ੀਤਲ ਜਲਾ ਸੁਖਦਾਈ ਪਵਨ ਭਾਵ ਕਮੁਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਤ ਬਸਾ ਦੀਨੇ ਹਸਤ ਭਾਵ ਕਰ ਨਿਤਰਸਨਾ ਤਿਸੈ ਤਿਆਗ ਅਵਰ ਸੰਗਰਚਨਾ ਐਸੇ ਦੁੱਖ ਮੁੜੰਦ ਵਿਆਪੈ ਨਾਨਕ ਕਾਢ ਲਿਓ ਪ੍ਰਭਾਪੀ ਆਦਿ ਅੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨ ਕਰੇ ਗਵਾਰ ਜਾਂ ਕੀ ਸੇਵਾ ਨਵਨਿਧ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾ ਸਦਾ ਹਜੂਰੇ ਤਾਂ ਕੋ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੈ ਦਰਗਾਹ ਮਾਨ ਦਿਸੈ ਵਸਾਰੇ ਮੁਗਧ ਜਾਨ ਸਦਾ ਸਦਾ ਹੈ ਭੁੱਲਣ ਹਾਰ ਨਾਨਕ ਰੱਖਣ ਹਾਰ ਪਾਰ ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਏ ਗਰਦ ਬਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਪਸ ਨਾਹੀਂ ਕਸ਼ਪ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋ ਸਮਾਨ ਅੰਤਰ ਅਗਨ ਬਾਰ ਤਨ ਸਵਾਗ ਅਲ ਪਾਤਰ ਕੈਸੇ ਤਰੇ ਥਾ ਜਾਂ ਕੇ ਅੰਤਰ ਬਸੇ ਪ੍ਰਾਵਾਪ ਨਾਨਕ ਤੇਜਾਂ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰਕੇ ਲੇ ਹੁਣ ਨਿਭਾਵੈ ਕਹਾਂ ਬੁਝਾਰਤ ਬੂਜੇ ਡੋਰਾ ਨਿਸਕਹੀਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆ ਸੁਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਵੈ ਮੂੜੇ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਭਾਗਿਆਕਾਰੀ ਤੁਮਰੀ ਗਤਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਅੰਸੁ ਆਏ ਨਾਨਕ ਕਹੂੰ ਨਾ ਸੀ ਜਈ ਬਿਰਨਾ ਮੈਂ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੇ ਏਕ ਬਸ ਕਾਰਨ ਬੇ ਖੋਟ ਗਵਾਵੇ ਏਕ ਭੀ ਨਾ ਦੇ ਦਸ ਪੀਹਰ ਲੈ ਤੋ ਮੂੜਾ ਕੋ ਕਹਾਂ ਕਰੇ ਜਿਸ ਟਾਗਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਤ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂੰ ਮਨ ਬੁੱਠਾ ਜਿਸ ਜਨ ਆਪਣਾ ਹੁਕਮ ਨਾਇਆ ਸਰਬ ਤੋਕ ਨਾਨਕ ਤਿਨ ਪਾਇਆ ਗੰਧ ਸ਼ਾਪਨੀ ਦੇ ਰਾਸ ਕਾਤ ਭੀਤ ਵਰਤੇ ਅਰੰਦੋ ਲਾਸ ਆਪਣੀ ਮਾਨ ਕਛ ਬਹੁਰ ਸ਼ਾਹ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਵਸਤ ਸਾਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਜਿਆਲ ਅਨਕ ਬਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾ ਲਪਟ ਰਿਓ ਤੈ ਅੰਧ ਅੰਧਾਰ ਵਟਾਉ ਸਿਉ ਜੋ ਲਾਵੇ ਨਿਹ ਤਾਂ ਕੋ ਹਾਥ ਨਾਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਜ਼ਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਓਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਤ ਹਸਤੀ ਅਸ਼ ਵਸਤਰਾ ਮਿਥਿਆ ਰੰਗ ਸੰਗ ਮਾਇਆ ਬੇਕਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਸੁਪਰ ਕਰਤ ਗਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸ਼ਰਵਨ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤਰਿਆ ਰੁਪਾਦ ਮਿਥਿਆ ਰਸਨਾ ਭੋਜਨ ਨਨ ਸਵਾਦ ਮਿਥਿਆ ਚਰਨ ਪਰ ਬੇਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਵਾਵੈ ਮਿਥਿਆ ਤਨ ਨਹੀਂ ਪਰ ਪੁਕਾਰਾ ਮਿਥਿਆ ਵਾਸ ਲੇਤ ਵਿਕਾਰਾ ਬਿਨ ਬੂਝੈ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਤੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵ ਸੁੱਚਾ ਬਿਰਥਾ ਨਾਮ ਬਿਨਾ ਤਨੰਦ ਮੁਖਾਵ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਕੀਤੀ ਜਾਏ
ਗੋਬਿੰਦ ਭਜਨ ਬਿਨ ਬਿਰਤੇ ਸਭ ਕਾਮ, ਜਿਉਂ ਕਿਰਪਨ ਕੈ ਨਿਰਾਰਥ ਦਾਮ, ਧਨ ਧਨ ਤੇਜਾਂ ਜਹਿ ਘਟ ਵਸਿਓ ਹਰਨਾਉ, ਨਾਨਕ ਤਾਂ ਕਹਿ ਬਲ ਬਲ ਜਾਓ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤਮ ਕੋ ਗੁਣ ਲਾਪਤ, ਜਾਨਣ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਹੂ ਭੀਨ। ਅਵਰ ਉਪਦੇਸੈ ਆਪ ਨਾ ਕਰੇ, ਆਪਤ ਜਾਵਤ ਜਨਮੈ ਮਰੈ, ਜਿਸਕੇ ਅੰਤਰ ਵਸੇ ਨਿਰੰਕਾਰ, ਤਿਸਕੀ ਸੀਖ ਧਰੈ ਸੰਸਾਰ। ਜੋ ਤੂੰ ਭਾਨੈ ਤਿਨ ਪ੍ਰਭ ਜਾਤਾ, ਨਾਨਕ ਕੁਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਪ੍ਰਭ ਸਭ ਜਾਣੇ, ਆਪਣਾ ਕੀ ਆਪੇ ਮਾਨੈ। ਆਪੇ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੈ ਬਜਾਵਤ ਨੇਰਾ, ਪਾਪ ਸਿਆਣਵ ਸਗਲ ਤੇ ਰਹਿਤ, ਸਭ ਕਹਿ ਜਾਣੇ ਆਤਮ ਕੀ ਰਹਿਤ। ਜਿਸ ਭਾਵੈ ਤਿਸ ਲੈ ਲੜ ਲਾਏ, ਥਾਂ ਨਿਰੰਤਰ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜਿਹ ਪ੍ਰਸਾਦ ਛੱਤੀ ਅੰਮ੍ਰਿਤ ਕਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ। ਜਿਹ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਧਿਆ ਕਤਵਰ ਲਵਾਵੈ। ਜਿਹ ਪ੍ਰਸਾਦ ਸੁਖ ਸੇ ਸੋਈ ਜੈ, ਮਨ ਆੜ ਪੈਰ ਤਾਂ ਕਾ ਜਸ ਗਵੀ ਜੈ, ਜਿਹ ਪ੍ਰਸਾਦ ਤੁਝ ਸਭ ਕਉ ਮਾਨੈ, ਮੁਖ ਤਾਂ ਕਉ ਜਸ ਰਸਨ ਬਖਾਨੈ। ਜਿਹ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪ ਦਰਗਹਿ ਮਨ ਭਾਵੈ, ਨਾਨਕ ਬਸੇ ਤੀ ਕਰ ਜਾਵੈ। ਜਿਹ ਪ੍ਰਸਾਦ ਅਰੋ ਕੰਚਨ ਦੇਹੀ, ਲਿਬਲਾਵੋ ਤਿਸ ਰਾਮ ਸਨੇਹੀ, ਜਿਹ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ, ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ। ਜਿਹ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ, ਜਿਹ ਪ੍ਰਸਾਦ ਆ ਭੁੱਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ। ਜਿਹ ਪ੍ਰਸਾਦ ਅਸ਼ਭ ਹਸਤਾ ਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ, ਜਿਹ ਪ੍ਰਸਾਦ ਬਾਗ ਮਿਲਕ ਧਨਾ, ਰਾਖ ਫਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਣਤ ਬਣਾਈ, ਉੱਠਤ ਬੈਠਤ ਸਾ ਤਿਸੈ ਧਿਆਈ, ਤਿਸੈ ਧਿਆਈ ਜੋ ਇੱਕ ਲੱਕੈ, ਈਹਾਂ ਊਹਾਂ ਨਾਨਕ ਤੇਰੀ ਰੱਖੈ। ਜਿਹ ਪ੍ਰਸਾਦ ਕਰੇ ਪੁੰਨ ਬਹੁਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ, ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾ ਸਾ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜਿਹ ਪ੍ਰਸਾਦ ਤੇਰੀ ਨੇਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਤ ਰਹੇ, ਗੁਰ ਪ੍ਰਸਾਦ ਨਾਨਕ ਜਸ ਕਹੇ, ਜਿਹ ਪ੍ਰਸਾਦ ਸੁਨੇ ਕਰਨਾ, ਜਿਹ ਪ੍ਰਸਾਦ ਵੇਖੇ ਵਿਸਮਾਦ, ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਵਸਨਾ, ਜਿਹ ਪ੍ਰਸਾਦ ਹਸਤ ਕਰ ਚਲ ਹੈ, ਜਿਹ ਪ੍ਰਸਾਦ ਸੰਪੂਰਨ ਪਰ ਹੈ। ਜਿਹ ਪ੍ਰਸਾਦ ਪਰਮ ਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿ ਸਮਾਵੈ, ਐਸਾ ਪ੍ਰਭ ਤਿਆਗ ਵਰਗਤ ਲਾਗੂ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ, ਮਨ ਮੂੜ ਤੁੰਦਾ ਕੋ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਜੂਰੇ, ਜਿਹ ਪ੍ਰਸਾਦ ਤੂੰ ਪਾਵੇ ਸਾਚ ਰੇ, ਮਨ ਮੇਰੇ ਤੂੰ ਤਾਂ ਸਿਉ ਰਾਚ। ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੇ ਜਪ ਸੋਏ, ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਿਆ ਤੇ ਮਤ ਉੱਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਪੋ ਕਿਛੂ ਨਾ ਕਿਨਹੂ ਲਿਆ, ਜਿਤ ਜਿਤ ਲਾਵੋ ਤਿਤ ਲਗੇ ਹਰਨਾਥ, ਨਾਨਕ ਇਨ ਕਹਿ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੁਮੁਖਤਾ ਹੋਏ, ਸੁਨਮੀ ਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧਕ ਸੰਗ ਮਿਟੇ ਵਿਮਾਨ, ਸਾਧਕ ਸੰਗ ਪ੍ਰਗਟੇ ਸੋ ਗਿਆਨ, ਸਾਧਕ ਸੰਗ ਬੂਜੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ।

0: ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी श्लोक। उतारे जो अंतरनाम सर्व में पेख है भगवान, निमुख निमुख ठाकुर नमस्कार है, नानक ओ अपरस सगल निस्तारे अष्टपदी। मिथ्या नाही रसना परस, मन में प्रीत निरंजन दर्स, परत्रया रूप न पेख है नेत्र, साध की टहल संत संग हेत। करन न सुने काहू की निंदा, सब ते जाने आपस को मंदा, गुर प्रसाद विख्या पर हरे, मन की वासना मन ते टरे। इंद्रिय जित पंच दोख ते रहत, नानक कोट मध्य को ऐसा परस, बैसनु सो जिस उपर सो प्रसन्न, बिसन की माया होए ते भिन्न, बिसन की माया ते होए भिन्न। कर्म करत होवे न कर्म, तिस बैसनु का निर्मल धर्म, काहू फल की इच्छा नहीं बाचै, केवल भगत कीर्तन संग राचै। मन तन अंतर सिमरन गोपाल, सब उपर होवत कृपाल, आप दृढ़ अवरै नाम जपावै, नानक ओ बैसनु परम गत पावै। भगौती भगवंत भगत का रंग, सगल त्यागै दुष्ट का संग, मन ते बिनसा सगला भरम, कर पूजै सगल पार ब्रह्म। सा संग पापा मल कोवै, तिस भगौती की मत उत्तम होवै, भगवंत की टहल करे नितनीत, मन तन अर्पै बिसन प्रीत। हर के चरण हृदय बसावै, नानक ऐसा भगौती भगवंत को पावै, सो पंडित जो मन प्रबोधै, राम नाम आत्म में सोधै। राम नाम सा रस पीवै, उस पंडित कै उपदेश जग जीवै, हर की कथा हृदय बसावै, सो पंडित फिर जो नावै। वेद प्राण सिमरत बूझै मूल, सुख मैं जाने स्थूल, चौ वर्णा को दे उपदेश, नानक उस पंडित को सदा देस। बीज मंत्र सर्व को ज्ञान, चौ वर्णा मैं जपे को नाम, जो जो जपै तिसकी गत होए, साध संग पावे जन कोए। कर कृपा अंतर उधारै, पश प्रेद मुग्ध पात्र को तारै, सर्व रोग का औखद नाम, कल्याण रूप मंगल गुण गाम। काहू जुगत किते ना पाइए धर्म, नानक तिस मिले जिस लिख्या तुर कर्म, जिसकै मन पार ब्रह्म का निवास, तिसका नाम सत रामदास। आत्म राम तिस नदरी आया, दास संतन भय तिन पाया, सदा निकट निकट हर जान, सो दास दर गए परवान। अपने दास को आप कृपा करे, तिस दास को सब सोजी परै, सगल संग आत्म उदास, ऐसी जुगत नानक रामदास। प्रभु की आज्ञा आत्म हितावै, जीवन मुक्त सोग कहावै, तैसा हरख तैसा उस सोग, सदा आनंद तै नहीं वियोग। तैसा स्वर्ण तैसी उस माटी, तैसा अमृत तैसी बिखाटी, तैसा मान तैसा अभिमान, तैसा रंग तैसा राजान, जो वरताए साई जुगत, नानक ओ पुरख कहिए जीवन मुक्त। पार ब्रह्म के सगले ठाओ, जित जित घर राखे तैसा तेनाओ, आपे करन करावण जोग, प्रभावै सोई पुन होग। पसर्यो आप होए अनंत तरंग, लखे ना जाए पार ब्रह्म के रंग, जैसी मत दे तैसा परवगास, पार ब्रह्म करता विनाश, सदा सदा सदा दयाल, सिमर सिमर नानक भय निहाल। श्लोक। उस्तत करे अनेक जन अंत न पारा वार, नानक रचना प्रभ रची, बहुविध अनक प्रकार अष्टपदी। कई कोट होए पुजारी, कई कोट आचार बिहारी, कई कोट भय तीर्थवासी, कई कोट बन भ्रमे उदासी, कई कोट वेद के सरोते, कई कोट तपीसर होते, कई कोट आत्म ध्यान धार है, कई कोट कब का विचार है, कई कोट नव तन नाम त्यावै, नानक करते कांत ना पावै, कई कोट भय अभिमानी, कई कोट अंध ज्ञानी, कई कोट कृपन कठोर, कई कोट अभिग आत्म निकोर, कई कोट पर दर्व को हिरै, कई कोट पर दुख न करै, कई कोट माया श्रम माए, कई कोट परदेश परमाए, जित जित लावो तित तित लगना, नानक करते की जाने करता रचना। कई कोट सिद्ध जति जोगी, कई कोट राजे रस भोगी, कई कोट पंकी सर्व पाए, कई कोट पात्र वृख निपजाए, कई कोट पवन पाणी बैसंतर, कई कोट देश भू मंडल, कई कोट सस्य सूर नकेत्र, कई कोट देव दानव इंद्र शिरशत्र। सगल समगरी अपने सूत धारै, नानक जिस जिस भावै तिस तिस निस्तारै। ਕਈ ਕੋਟ ਰਾਜਸ ਤਾਮਸ ਸਾਕਤ, ਕਈ ਕੋਟ ਵੇਦ ਪ੍ਰਾਨ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੈ, ਕਈ ਕੋਟ ਗ੍ਰੀਹ ਮਿਹਰ ਸਵਰਨ ਤੀਵੈ, ਕਈ ਕੋਟ ਜਖਿਰ ਕਿਨਰ ਪਸਾਚ, ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ, ਸਭ ਤੇ ਨੇਰੈ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਿਹਾ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੂਨੀ ਫਿਰੈ, ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਘਾਲੇ ਥੱਕ ਪਾਏ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹਿ ਜੈ ਭਾਣਾ ਤਹਿ ਤੈ ਰੱਖੈ, ਨਾਨਕ ਸਭ ਕਿਛੁ ਪ੍ਰਭੁ ਕੈ ਹਾਥੇ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਵਿਆਸ, ਤਿਨ ਕੋ ਮਿਲਿਓ ਪ੍ਰਭ ਅਵਨਾਸ, ਕਈ ਕੋਟ ਮੰਗੇ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ,
1: ਕਈ ਵਾਰ ਪਸਰ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਵਾ ਭਾਂਤ, ਪ੍ਰਭਤ ਹੈ ਬ੍ਰਹਮਾਇ ਸਮਾਤ, ਤਾ ਕਾਂਤ ਨਾ ਜਾਣੈ ਕੋਇ ਆਪ ਆਪ, ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋ ਵਧਾ ਤੁਮ ਪ੍ਰਗਾਸ, ਕਈ ਕੋਟ ਤਤ ਗੇ ਬੇਤੇ ਸਦਾ ਨਿਹਾਰੈ, ਏਕੋ ਨੇਤਰੇ ਕਈ ਕੋਟ, ਨਾਮ ਰਸ ਪੀਵੈ ਅਮਰ ਪੈਸਾ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੇ, ਆਤਮ ਰਸੋ ਸਹਿ ਸਮਾਵੇ, ਆਪਣੇ ਜਨ ਕੋ ਸਾ ਸਾ ਸਮਾਰੇ, ਨਾਨਕ ਕੋਇ ਪਰਮੇਸ਼ਵਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਏ, ਨਾਨਕ ਤਸ ਬਲਿਹਾਰਣੈ, ਜਲ ਥਲ ਮਹੀਅਲ ਸੋਇ ਅਸ਼ਟਪਦੀ, ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਪਾਵੈ ਸੋਈ ਹੋਗ, ਖਿਨ ਮੈਂ ਥਾ ਪੁਤਾ ਪਨਾਰਾ, ਅੰਤ ਨੇ ਕਿਜ ਵਾਰਾ ਵਾਰਾ, ਹੁਕਮੇ ਤਾਰ ਤਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨੁ ਕਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਾਹਿਬ ਰਹਿਆ ਸਮਾਈ, ਪ੍ਰਭਾਵੈ ਮਾਨੁਖ ਗਤ ਪਾਵੈ, ਪ੍ਰਭਾਵੈ ਤਾ ਪਾਤਰ ਤਰਾਵੈ, ਪ੍ਰਭਾਵੈ ਬਿਨ ਸਾਸੇ ਰਾਖੈ, ਪ੍ਰਭਾਵੈ ਤਾ ਹਰ ਗੁਣ ਪਾਖੈ, ਪ੍ਰਭਾਵੈ ਤਾ ਪਤਿਤ ਉਧਾਰੈ, ਆਪ ਕਰੈ ਆਪਣੇ ਵਿਚਾਰੈ, ਦੋਹਾਂ ਸਿਰਾਂ ਕਾਵ ਸੁਆਮੀ ਖੇਲੈ, ਬੁਖ ਸੰਤਰ ਜਾਮੇ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀਆਂ ਵਰਨਾ ਆਵੈ, ਕਾ ਮਨ ਕਤੇ ਕਿਆ ਹੋਇਆ ਵੈ, ਜੋ ਤੁਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕੁਛ ਲੈ, ਜੋ ਤੁਸ ਭਾਵੈ ਸੋਈ ਕਰੇ, ਜਾਂਦ ਵੇਖਿਆ ਮੈਂ ਰਚੈ, ਜੇ ਜਾਂਦ ਆਪਣਾ ਬਚੈ, ਪਰ ਮੈਂ ਭੁਲਾ ਦੈ ਦਿਸਤਾਵੈ, ਨਿਕਮਾ ਚਾਰ ਕੁੰਟ ਫਿਰ ਆਵੈ, ਕਰ ਕਰ ਪਰਸਿਆ ਆਪਣੀ ਭਗਤ ਦੇ, ਨਾਨਕ ਤੇ ਜਨਾ ਮਿਲੇ, ਖਿਨ ਮੈਂ ਨੀਤ ਗੀਟ ਕਾ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਬ ਕੋ ਆਪਣੀ ਕਰੇ ਬਖਸ਼ੀਸ਼, ਤਾ ਕਰੇ ਕਾਨਾ ਗਨੇ ਜਗਦੀਸ਼, ਜੀਓ ਪਿੰਡ ਸਭ ਤਿਸਕੀ ਰਾਸ, ਘੜ ਘੜ ਪੂਰ ਬ੍ਰਹਮ ਪ੍ਰਗਾਸ, ਆਪਣੀ ਬਣਤੇ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਬੜ ਨਾਹੀ ਇਸ ਹਾਥ, ਕਰਨ ਕਰਾਵ ਅਨੁਸਾਰ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਪਾਵੈ ਸੋਇ ਫਨ ਥੀਓ, ਕਹੂ ਊਜ ਨੀਚ ਮੈਂ ਵਸੈ, ਕਹੂ ਸੋਗ ਹਰ ਕਰੰਗ ਹਸੈ, ਕਭੂ ਨਿੰਦ ਚਿੰਤ ਵਿਹਾਰ, ਕਭੂ ਉਪਕਾਸ਼ ਬਯਾਲ, ਕਭੂ ਬੇਤਾ ਬ੍ਰਹਮ ਵਿਚਾਰ, ਨਾਨਕ ਆ ਮਿਲਾ ਬਣਹਾਰ, ਕਭੂ ਨਿਰਤ ਕਰੈ ਬਾ ਭਾਂਤ, ਕਭੂ ਸੋ ਰਹਿ ਦਿਨ ਰਾਤ, ਕਭੂ ਮਾਂ ਗ੍ਰੋਤ ਵਿਕਰਾਲ, ਕਭੂ ਸਰ ਕੀ ਹੋ ਤਰਵਾਲ, ਕਭੂ ਹੋਇ ਬਹਿ ਬੜ ਰਾਜਾ, ਕਭੂ ਬਿਖਾਰੀ ਨੀਚ ਕਾ ਸਾਜਾ, ਕਭੂ ਅਵਕੀਰਤ ਮੈਂ ਆਵੈ, ਕਭੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤਿਵਹੀ ਰਹੈ, ਗੁਰ ਪ੍ਰਸਾਦ ਨਾਨਕ ਸਚ ਗਹਿ, ਕਭੂ ਹੋਏ ਪੰਡਿਤ ਕਰੇ ਵਖਿਆਨ, ਕਭੂ ਮੋਹਨ ਤਾਰ ਲਾਵੈ ਧਿਆਨ, ਕਭੂ ਤਟ ਤੀਰਤ ਇਸ਼ਨਾਨ, ਕਭੂ ਸਿੱਧ ਸਾਧਕ ਮੁਖ ਗਿਆਨ, ਕਭੂ ਕੀਟ ਹਸਤ ਪਤੰਗ ਜੀਆ ਅਨਕ ਜੋਨ, ਪਰ ਮੈਂ ਭਰਮੀ ਅੰਨਾ ਨਾ ਰੋਜ ਸਵਾਗਤ ਦਿਖਾਵੈ, ਜੁੰ ਪਰ ਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਭੂ ਸਾਧ ਸੰਗ ਤੇ ਪਾਵੈ, ਉਸ ਸਥਾਨ ਤੇ ਪਾਉ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾਨੇ ਵਿਨਾਸ਼, ਮਨ ਤਨ ਨਾਮ ਤੇ ਕਰੰਗ, ਸਦਾ ਬਸੈ ਪਾਰ ਬ੍ਰੰਗ ਸੰਗ, ਜਿਉਂ ਜਲ ਮੈਂ ਜਲ ਆਇ ਘਟਾਨਾ, ਤਿਉਂ ਜੋਤਿ ਸੰਗ ਜੋਤ ਸਮਾਨਾ, ਮਿਟ ਕੇ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤਿਗੁਰਬਾਨ, ਸਲੋਕ ਸੁਖੀ ਬਸੈ ਮਸਗੀਨੀਆ, ਆਪਣੇ ਵਾਹ ਤਲੇ ਬੜੇ ਬੜੇ ਅੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਗ੍ਰੰਥ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਹਾਨ ਜੋ ਜਾਣੈ ਮੈਂ ਜੋ ਬਲਵੰਤ ਸੋਵਤ ਵਿਸ਼ਟਾ ਕਾਜਨ ਆਪ ਸੁਖ ਕਰਮੰਤ ਕਹਾਵੈ ਜਨ ਮਰੈ ਬਾਜੂਨ ਪਰਮਾਵੈ ਤਨ ਭੂੰਕਾ ਜੋ ਕਰੈ ਗੁਮਾਨ ਸੋ ਮੂਰਖਾਂਤਾ ਗਿਆਨ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ ਨਾਨਕੀ ਹਮ ਕੁਤਾਗੈ ਸੁਖ ਪਾਵੈ ਤਨਵੰਤਾ ਹੋਇ ਕਰ ਕਰ ਪਾਵੈ ਤਿਣ ਸਮਾਨ ਕਰ ਸੰਗ ਨਾ ਜਾਵੈ ਬਾਲਸ ਕਰ ਮਾਨੁ ਕੋਬਰ ਕਰ ਆਸ ਪਰ ਪੀੜਤਾ ਕਾ ਹੋਇ ਬਿਨਾਸ ਸਭ ਤਿਆ ਜਨ ਬਲਵੰਤ ਖਿਨ ਮੈਂ ਹੋ ਜਾਇ ਬਸਵੰਤ ਕਿਸਨ ਵਤ ਆਪੰਕਾਰੀ ਧਰਮ ਰਤ ਕਰੇ ਖੁਆਰੇ ਗੁਰ ਪ੍ਰਸਾਦ ਕਾ ਮਿਟੈ ਬਿਮਾਨ ਸੋ ਜਨ ਨਾਨਕ ਦਰਗਹਿ ਬਰਵਾਨ ਕੋਟ ਕਰਮ ਕਰੈ ਹਉ ਧਾਰੇ ਸਰਮ ਪਾਵੈ ਸਗਲੇ ਬਿੜਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨਿਕ ਜਤਨ ਕਰ ਆਤਮ ਨਹੀਂ ਦ੍ਰਵੈ ਹਰ ਦਰ ਕੇ ਕੋ ਕੈਸੇ ਗਾਵੇ ਆਪਸ ਕੋ ਜੋ ਭਲਾ ਕਹਾਵੈ ਤੇ ਸਹਿ ਭਲਾਈ ਨਿਕਟ ਨਾ ਆਵੈ ਸਾਰ ਕੀਰੇ ਜਾ ਕਾ ਮਨ ਹੋਏ ਕੌਰ ਨਾਨਕ ਦਾ ਕੇਂਦਰ ਮਿਲ ਸੋਏ ਜਬ ਲਗ ਜਾਣੇ ਮੁੜਤੇ ਕਾ ਛੋਏ ਤਬ ਸੁਖ ਸੁਖ ਨਾਹੀ ਕੋਏ ਜਾਵੇ ਜਾਣੇ ਮੈਂ ਕਿਛ ਕਰ ਤਬ ਤਾਰ ਲਵ ਤਬ ਲਾ ਕਰ ਵਜੋਨ ਮੈਂ ਫਿਰਤਾ ਜਬ ਤਾਰੇ ਕੋ ਵੈਰੀ ਮੀਤ ਤਬ ਲਗਨੇ ਚਲ ਨਾਹੀ ਚੇਤਾ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਹਿ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸ਼ਾਦ ਨਾਨਕਾ ਛੂਟੈ ਸੈਸ ਕਟੇ ਲਾਕਾ ਉੜਤਾਵੈ ਤ੍ਰਿਤ ਨਾਵੈ ਮਾਇਆ ਪਾਛੈ ਪਾਵੈ ਆਨਿਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਾਵ ਖਾ ਮੇਰਾ ਬਿਨਾ ਸੰਤੋਖ ਨਹੀਂ ਕੋ ਰਾਜ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਭਾਗ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਕਰ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਰ ਕੇ ਹਾਦ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕੁਛ ਕਿਨ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੇ ਸੰਗ ਪੂਜੈ ਦੇਖਿਆ ਕਰਿਆ ਵਿਵੇਕ ਆਪੈ ਇੱਕ ਆਪੈ ਅਨੇਕ ਬਾਰਨ ਵਿਨ ਸਯਾਵ ਨਾ ਜਾਏ ਨਾਨਕ ਸਤ ਹੀ ਰਹਿਆ ਸਮਾਏ ਆਪ ਬੁਦਿਸੈ ਸਮਝੈ ਆਪ ਆਪ ਫਿਰ ਚ ਸਭ ਕੈ ਸਾਥ ਆਪ ਕੀ ਨੂੰ ਆਪਣੇ ਵਿਸਥਾਰ ਸਭ ਕਟ ਸਕਾਓ ਕਰਨੇ ਹਾਰ ਉਸ ਤੇ ਬਿਨ ਕਹੋ ਕਿਛ ਹੋਏ ਥਾਂ ਤਰੰਤਰੇ ਕੈ ਸੋਏ ਆਪਣੇ ਜਲ ਤਾਪ ਕਰਨੇ ਹਾਰ ਕੌਤਕ ਰੰਗਿਆ ਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਗਿਆਨ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਵਖਿਆ ਨੀ ਸੱਚ ਸੱਚ ਸੱਚ ਸਭ ਕੀ ਨਾ ਕੋਟ ਮਤ ਕਿਨੈ ਬਿਰਲਾ ਚੀਨਾ ਭਲਾ ਭਲਾ ਭਲਾ ਤ੍ਰਿਰੂਪਤ ਸੁੰਦਰ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਬਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤਾ ਨਾਮ ਜਪੈ ਨਾਨਕ ਮਨ ਪ੍ਰੀਤਾ ਸਲੋਕ ਸੰਤ ਸਨ ਜੋ ਜਨ ਪਰੈ ਸੋਜਨ ਤ੍ਰਿਨਹਾਰ ਸੰਤ ਗਿਨ ਦਾਨਕਾ ਬੌਰ ਬੌਰ ਅਵਤਾਰ ਅਸ਼ਟਪਦੀ ਸੰਤ ਗਿਆ ਦੁਖਨ ਆਰ ਜਾ ਘਟੈ ਸੰਤ ਗਿਆ ਦੁਖਨ ਜਾਂ ਤੇਨੇ ਛੁਟੈ ਸੰਤ ਗਿਆ ਦੁਖਨ ਸੁਖ ਸੋ ਜਾਏ ਸੰਤ ਗਿਆ ਦੁਖ ਨਰਕ ਮੈਂ ਪਾਏ ਸੰਤ ਗਿਆ ਦੁਖਨ ਮਤ ਹੋਏ ਮਦੀਨ ਸੰਤ ਗਿਆ ਦੁਖਨ ਸੋ ਬਾਤੇਨ ਸੰਤ ਗਿਆ ਹਤੇ ਕਰ ਰੱਖੇ ਨਾ ਕੋਏ ਸੰਤ ਗਿਆ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰ ਹੈ ਸੰਤ ਗਿਆ ਦੁਖਨ ਤੇ ਮਗ ਭਾਵੈ ਸੰਤਨ ਗਿਆ ਦੁਖਨ ਕਾਗਜ਼ ਲਵੈ ਸੰਤਨ ਗਿਆ ਦੁਖਨ ਸਰਬ ਜੁਨ ਪਾਏ ਸੰਤ ਗਿਆ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਗਿਆ ਦੁਖਨ ਤ੍ਰਿਸ਼ਨਾ ਮੈਂ ਚਲੈ ਸੰਤ ਗਿਆ ਦੁਖਨ ਸਭ ਕੁਛ ਹਲੈ ਸੰਤ ਗਿਆ ਦੁਖਨ ਤੇ ਸੋ ਜਾਏ ਸੰਤ ਗਿਆ ਦੁਖਨ ਨੀਚ ਨਚਾਏ ਸੰਤ ਤੋਂ ਕੇ ਗਾਥਾਂ ਕੋ ਨਾਏ ਨਾਨ ਸੰਤ ਭਾਵੈ ਤਾਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤ ਤਾਈ ਸੰਤ ਕਾ ਨਿੰਦਕ ਕਿਨ ਟਿਕਨ ਨਾ ਪਾਏ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾੜਤੀਨ ਸੰਤ ਕਾ ਨਿੰਦਕ ਦੁਖੀ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨ ਸੰਤ ਪਾਵੇ ਤਾਂ ਸਕਾਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ ਸੰਤ ਕੇ ਦੁਖੀ ਕਾ ਡਾਣ ਲਾਗੈ ਸੰਤ ਕੇ ਦੁਖੀ ਕਾ ਸਭ ਤਿਆਗੈ ਸੰਤ ਕਾ ਦੁਖੀ ਮਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਉ ਨਾਹੀ ਠਾਉ ਨਾਨਕ ਸੰਤ ਭਾਵੈ ਤਲੈ ਮਿਲਾਏ ਸੰਤ ਕਾ ਦੁਖੀ ਆਦਿ ਬੀਜ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਧਿਆਨ ਭਰਮਾਈਆਂ ਸੰਤ ਕਾ ਦੁਖੀ ਉਜੜ ਪਾਈਆਂ ਸੰਤ ਕਾ ਦੁਖੀ ਅੰਤਰ ਤੇ ਧੋਤਾ ਜੋ ਸਾਸ ਮਨ ਅੰਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਹੋਇਆ ਪਰ ਵੀ ਜਾਪ ਇਹ ਖਾਏ ਸੰਤ ਕੇ ਦੁਖੀ ਕਉ ਨਾ ਰੱਖਣ ਹਾਰ ਨਾਨਕ ਸੰਤ ਭਾਵੈ ਤਲੈ ਉਬਾਲ ਸੰਤ ਕਾ ਦੁਖੀ ਉਮਰ ਲਾਇ ਜੋ ਜਾ ਵੀ ਹੋਰ ਮਛਲੀ ਤੜਫੜਾਏ ਸੰਤ ਕਾ ਦੁਖੀ ਭੂਕਾ ਨੀਰਾ ਜਾਂ ਜੋ ਪਾਪ ਕੀਰਤਨੀ ਦਰਾਪੈ ਸੰਤ ਕਾ ਦੁਖੀ ਛੁਟੈ ਕੀਲਾ ਜੋ ਬੜ ਤਰਖੇਦ ਮੈਂ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਤੋ ਸੰਤ ਕਾ ਦੁੱਖ ਸਦਮਿਤਿਆ ਕਹਿ ਤਿੜਤ ਨਿੰਦਕ ਤੁਰੇ ਪਿਆ ਨਾਨਕ ਜੋਤ ਸੁਭਾਵੇ ਸੋ ਇਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁੱਖ ਕਾ ਦਰਗਾਹ ਮਿਲੈ ਸਜਾਏ ਸੰਤ ਕਾ ਦੁਖੀ ਸਦਾਸੇ ਗਾਈਏ ਸੰਤ ਕਾ ਦੁਖੀ ਨਾਮ ਰਹਿ ਨਾ ਜੀਵਾਈਏ ਸੰਤ ਕੇ ਦੁਖੀ ਕੇ ਪੂਜਨ ਆਇਆ ਸਾ ਸੰਤ ਕਾ ਦੁਖੀ ਉੱਠ ਚੜਾ ਨਿਰਾਸਾ ਸੰਤ ਕਾ ਦੁੱਖ ਨਾ ਤਿਸ਼ਟਾ ਕੋਈ ਜੈਸਾ ਭਾਵ ਤੈਸਾ ਕੋਈ ਹੋਏ ਪਿਆ ਕੋਈ ਤਰ੍ਹਾਂ ਮੇਟਾ ਕੋਈ ਨਾਨ ਜਾਣ ਸੱਚਾ ਸੋਏ ਸਾਹ ਕਰ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਤੁਸਕਾ ਨਮਸ਼ਕਾਰ ਪ੍ਰਭ ਕੀ ਉਸਤ ਕਰੋਧਨ ਰਾਤ ਸਹਿਤਿਆਵੋ ਸਾਹ ਸਿੰਘ ਰਾਸ ਸਭ ਕੁਛ ਵਰਤਾ ਤੁਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇ ਲਾਭ ਕਰਨੇ ਹਰ ਦੂਸਰ ਕੌਣ ਕਹਿ ਵਿਚਾਰ ਇਸ ਨੂੰ ਕਿਰਪਾ ਕਰੇ ਤੁਸੀਂ ਆਪਣਾ ਨਾਮ ਦੇ ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣ ਬਸਰ ਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਨ ਭਜਾਇ ਅਸ਼ਟਪਦੀ ਮਨ ਕੀਟੇ ਪ੍ਰਥੀ ਸਭ ਜਾਂ ਦੇਵ ਕਹਿ ਕਹਿ ਭਗਵਾਨ ਜਿਸ ਕਹਿ ਦੀਏ ਰਹਿ ਗਾਏ ਬਹੁਨ ਤਿਸ਼ਨ ਲਾਗੈ ਆਏ ਮਾਰ ਰਾਖੈ ਕੋ ਆਪ ਮਾਨੁਖ ਕਿਆ ਕਿਛ ਨਾਹੀ ਹਾਥ ਤੁਸਕਾ ਹੁਕਮ ਉਰ ਸਕੋ ਤੁਸਕਾ ਨਾਮ ਰਾ ਕੰਠ ਵਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋ ਸੁਤ ਮਨ ਮੈਂ ਕੰਡਨ ਕਾਰ ਘਰ ਮਨ ਮੇਰੇ ਸਤ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੇਲਾ ਕਰ ਲੈ ਜੀਓ ਨੈਨੋ ਬੇਗ ਠਾਕੁਰ ਕਾ ਰੰਗ ਸਾਸ ਅੰਮ੍ਰਿਤ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸ੍ਰਵਨ ਹਰ ਕਥਾ ਹਰ ਦਰ ਗਾਨਾਨ ਗੋਜਨ ਮਥਾ ਬੜ ਪਾਗੀ ਤੇਜ ਨ ਜਗ ਮਾਂ ਸਦਾ ਸਦਾ ਹਰ ਕੇ ਗੁਣ ਗਾਂ ਹੇ ਰਾਮ ਨਾ ਜੁਗ ਰਹਿ ਵਿਚਾਰ ਸੇ ਤਨ ਵੰਦ ਕਰੇ ਸੰਸਾਰ ਮਾਂ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੇ ਹੇ ਕੋਏ ਗੇ ਪਛਾਣੇ ਤੁਤ ਕੀ ਸੋਜੀ ਜਾਣਿਆ ਨਾ ਸੁਨ ਸਕਾ ਮਨ ਮਾਨਿਆ ਨਾਨਕ ਸਨਹਿੰਦਰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੁਜਾ ਤੁਸਕੀ ਜਾਣੋ ਤੁਸ ਨਾ ਬੁਝੈ ਸਾਧ ਸੰਗ ਹਰ ਹਰ ਜਸ ਗੈਤ ਸਰਵ ਰੋਗ ਤੇ ਉਹ ਹਰ ਚਰ ਰੈਤ ਅਨੰਦਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਮੈ ਸੋਏ ਨਿਰਵਾਣ ਏਕੋ ਪਰ ਜਿਸ ਜਨ ਕੀ ਆਸਾ ਤਸਕੀ ਕਟੀਆ ਡਮਕੀ ਫਾਸਾ ਪਰ ਬ੍ਰਹਮ ਕੀ ਰਸਮਨ ਭੋਖ ਨਾਨਕ ਦਸਨ ਲਾਗੈ ਦੁਖ ਜਿਸ ਕਾ ਹਰ ਬ੍ਰਹਮਣ ਚਿਤਾਵ ਸੋ ਸੰਤ ਸਹਿ ਜਨ ਹੀ ਡਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵ ਕਾ ਕਿਸ ਚਿੜ ਰਹਿ ਜੈਸਾ ਸੋ ਤੈਸਾ ਦ੍ਰਿਸ਼ਟਾਇਆ ਆਪਣੇ ਕਾਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀ ਜੈ ਗਏ ਪ੍ਰਸਾਤਾ ਸਭ ਉੱਜਾ ਜਬ ਦੇਖਾਤਾ ਸਭ ਕੁਛ ਮੂਲ ਨਾਨ ਸੋ ਸੁਗੁਣ ਸੋਈ ਅਸਤੋਲਾ ਨੈ ਕਿ ਜਨਮੈ ਨੈ ਕਿਛ ਮਰੇ ਆਪਣਾ ਜਲ ਤਾ ਆਪ ਹੀ ਕਰੇ ਆਪਣ ਜਾਪ ਦ੍ਰਿਸ਼ਟਾ ਦ੍ਰਿਸ਼ਟਿਆ ਕੈ ਕਾਰੇ ਤਾਰੇ ਸਭ ਸ੍ਰੇਸ਼ਟ ਆਪ ਆ ਸਕਲ ਮੈਂ ਆਪ ਅਨਕ ਜੁਗ ਤ੍ਰਿਟ ਥਾਪ ਥਾਪ ਅਵਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹ ਬ੍ਰਹਿਮੰਡ ਲਖ ਵੇ ਵਰਖ ਪ੍ਰਤਾਪ ਆਪ ਜ ਪੈਦਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾ ਬੰਤ ਸਗਲ ਸੰਸਾਰ ਉਦਰੈ ਦਿਨ ਮੰਦੇ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਰੇ ਲਈ ਕਿਰਪਾਲ ਗੁਰ ਕਾ ਸ਼ਬਦ ਜਪੇ ਨਿਹਾਲ ਉਨਕੀ ਸੇਵਾ ਸੋਈ ਨਾ ਕਰ ਇਸ ਨੂੰ ਕਿਰਪਾ ਕਰੈ ਬੜ ਭਾਗੈ ਨਾਮ ਜਪਤ ਪਾਪ ਵਿਸਰਾਵ ਨਾਨਕ ਤਨ ਪੁਰਖ ਗੌਤਮ ਕਰਮਾਨ ਜੋ ਕੁਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸਭਾਇ ਹੋਵੈ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀ ਟਟਗਾਨਾ ਜੈਸਾ ਸੋ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਟ ਸਮਾਏ ਸਮਾਏ ਅਸੁਖ ਹਰਦਾਨ ਉਨਹੋਂ ਬਣਿਆ ਆਪ ਸੁਭਾਵ ਦੀ ਨਮਾਨ ਨਾਨ ਪ੍ਰਭ ਜਨੇ ਕੋ ਜਾਨ ਸਲੋਕ ਸਾਰਵ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸਿਮਰ ਉਤਰੀਐ ਨਾਨਕ ਤਿਸ ਬਲੇ ਹਾਰ ਅਸ਼ਟਪਦੇ ਟੋਟੇ ਗਾਂਢਨ ਹਰ ਗੋਪਾਲ ਸਰਵ ਜੀ ਆਪੇ ਪ੍ਰਤਪਾਲ ਸਗਲ ਗਿਰਿੰਦਾ ਜਿਸਮਨ ਮਾਏ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਆਪਣਾ ਸਿਵਰ ਵਿਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸਭ ਆਪਣਾ ਨਿਦੋਚੈ ਕੋਏ ਤੇ ਸਿਵਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਖਰ ਨਾਮ ਰੂਪਾਂ ਤੋਂ ਨਾਹੀ ਮੋਹੈ ਪ੍ਰਭ ਕੀ ਡੋਤ ਸਗਲ ਘੜ ਸੋ ਹੈ ਧਨਵੰਤਾ ਹੋਏ ਕਿਆ ਕੋ ਕਰ ਬਹਿ ਸਭ ਕੁਛ ਤਿਸਕਾ ਦੀਆ ਦਰਵ ਅਸੂਰਜ ਜੇ ਕੋ ਕਹਾਵੈ ਪ੍ਰਭ ਕੇ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਵਹਿ ਦਾਤਾ ਤਿਸ ਦਿਨ ਹਰ ਜਾਨੇ ਗਾਵਾਰ ਜਿਸ ਕੋਈ ਪ੍ਰਸਾਦ ਟੁੱਟੇ ਹਾਂ ਰੋਗ ਨਾਨ ਸੋ ਜਨ ਸਦਾ ਅਰੋਗ ਜਿਉਂ ਮੰਦਰ ਕੋ ਥੰਮ ਥੰਮ ਤਿਉਂ ਗੁਰ ਕਾ ਸ਼ਬਦ ਮਨ ਅਸਥੰਭਨ ਜੋ ਪਾਖਾੜ ਨਾਵ ਚੜ੍ਹਤ ਰਹਿ ਪ੍ਰਾਣੀ ਗੁਰ ਚਰਨ ਨਕਤ ਨਿਸਰ ਜੋ ਅੰਧਗੜ ਦੀਪਕ ਵਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਾਉ ਧਿਆਨ ਮੈਂ ਮਾਰਗ ਪਾਵ ਤਿਉਂ ਸਾਧੁ ਸੰਗ ਮਿਲ ਜੋਤ ਪ੍ਰਗਟਾਵੈ ਤੈ ਸੰਤਨ ਕੀ ਬਾਛਾ ਤੋਰ ਨਾਨਕੀ ਹਾਲੋ ਚਾ ਪੋਰ ਮਨ ਮੂਰ ਕਾਹੇ ਬਿਲਾਈਏ ਪ੍ਰਭ ਲਿਖਿਆ ਗਿਆ ਲਿਖਿਆ ਪਾਈਐ ਤੂਕ ਸੁਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤੋ ਸਜ ਤਾਰ ਜੋ ਕੁਛ ਕਰੈ ਸੋਏ ਸੁਖਮਾਨ ਪੂਰਾ ਕੈ ਫਿਰ ਅਜਾਨ ਕੌਣ ਵਸਤਾ ਇਤਰੇ ਸੰਗ ਲਪਟ ਰਹੇ ਰਸ ਡੋਬੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਸੇਤੀ ਕਰ ਜਾਹੇ ਜਿਸ ਅਖਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜ ਬਿਮਾਨ ਲਿਖੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਥ ਹੇ ਸੰਤਨ ਸੰਗ ਚਾਲ ਅਵਰਤੈ ਵਿਖਿਆ ਜੰਜਾਲ ਤਨ ਤਨ ਕਹਿ ਸਭ ਕੋਈ ਮਖੂਜਲ ਹਰ ਦਰ ਗੈ ਸੋਏ ਇਹ ਵਪਾਰ ਬਿਰਲਾ ਵਪਾਰ ਨਾਨਕ ਦਾ ਗੈ ਸਤ ਬਲਿਹਾਰ ਚਰਨ ਸਾਧ ਗਏ ਧੋਏ ਤਬੀ ਅਰਬ ਸਾਧ ਗੋ ਆਪਣਾ ਜੀਓ ਸਾਧਗੀ ਦੂਰ ਧੂਰ ਕਰੋ ਸ਼ਨਾ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਪਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈ ਅਨਕ ਬਿਘਨ ਤੇ ਸਭ ਤੂੰ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਉੱਡ ਕੇ ਸੰਤਿਆਂ ਦਰ ਆਇਆ ਸਰ ਸੁਖ ਨਾਨਕ ਤੇ ਪਾਇਆ ਮ੍ਰਿਤ ਕਉ ਜੀਵਾਲਨ ਹਾਰ ਭੁਖੇ ਕਉ ਦੇਵਤਾ ਧਾਰ ਸਰਬਨ ਰਾਜਾ ਕੀ ਦ੍ਰਿਸ਼ਟੀ ਮਾਹੇ ਪਰਵਲਖੇ ਕਾ ਲੈਣਾ ਪਾਹੇ ਸਭ ਕਿਛ ਤਿਸਕਾ ਉਹ ਕਰਨ ਜੋਗ ਤਿਸਵੇਂ ਦੂਸਰ ਹੋਆ ਨਾ ਹੋਗ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੇ ਕਰ ਕਿਰਪਾ ਤਿਸਕਾ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੇਤਾ ਭਗਤ ਭਗਤ ਸੁਣਿਆ ਤੇ ਲੋ ਜਾ ਕੇ ਹਿਰਦੈ ਇੱਕ ਹੋਏ ਸੱਚ ਕਰਨੀ ਸਰਤਾ ਕੀ ਰਹਿ ਤੂੰ ਸੱਚ ਹਿਰਦੈ ਸਤਿ ਮੁਖ ਕਹਿਤਾ ਸਾਚੀ ਦ੍ਰਿ ਸਾਚਾ ਆਕਾਰ ਸੱਚ ਵਰਤ ਸਾਚਾ ਪਾਸਾਰ ਪਾਰ ਬ੍ਰਹਮ ਜੋ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਰੇਖਣ ਰੰਗ ਕਿਛ ਤ੍ਰੈ ਗੁਣ ਦੇ ਪ੍ਰਾਪਿਨ ਤੇ ਸਹਿ ਬਝਾਇ ਨਾਨਕਾ ਰਿਸ ਹੋਵੈ ਸੁ ਪ੍ਰਸੰਨ ਅਸ਼ਟ ਪਦੇ ਅਬਨਾਸੀ ਬ੍ਰਹਮਨ ਮੈਂ ਰਾਖ ਮਾਨੁ ਕਿਤ ਪ੍ਰੇਤ ਆਗ ਤੇ ਸਬਰ ਨਾਹੀ ਕਿਸ ਕੋਏ ਸਰਬ ਨਿਰੰਤਰ ਇੱਕ ਸੋਇ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗੇਰ ਸੁਜਾਨਾ ਆਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਂ ਦੇ ਸਾਥ ਰੇ ਚਰਨੇ ਪਾਉ ਨਾਨਕ ਹੈ ਮਨੇ ਹੋ ਨਿਰਾ ਮਸਾ ਪੂਰਨ ਸਰਨ ਜੋਗ ਜੋਗ ਕਿਰਪਾਇਆ ਸੋਈ ਹੋ ਗਾ ਹਰਨ ਪੰਡਾ ਕਾ ਨੇਤਰ ਫੋ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੋ ਮੰਗਲ ਸ ਜਾ ਕੇ ਸਰਥੁਖ ਸੁਣਿਆ ਕਰਤਾ ਕਹਿ ਰਾਜ ਮੈਂ ਰਾਜੋਗ ਮੈਂ ਜੋਗੀ ਤਾਂ ਮੈਂ ਤਵੀ ਸਰਗ੍ਰਸਤ ਮੈਂ ਭੋਗੇ ਧਿਆਇ ਤੈ ਭਗਤੈ ਸੁਖ ਪਾਇਆ ਨਾਨਕ ਤਿਸ ਪ੍ਰਕਾ ਨਿਯੰਤਰਣਾ ਪਾਇਆ ਜਾ ਕੀ ਲਗੀ ਮਿਤ ਨਾ ਹੈ ਸਗਲ ਦੇ ਬਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤਾ ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਵ ਤਿਆਵੈ ਸੇ ਤੇ ਗੁਣ ਮੈਂ ਜਾ ਕੋ ਬ੍ਰਹਮ ਹਾਜ਼ਰ ਮੇਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਗੇ ਰੰਗ ਨਾਨਾ ਭੇਕ ਰੰਗ ਰੰਗ ਨਾਨਾ ਵਿਦ ਕਿੰਨੋ ਵਿਸਤਾਰ ਪ੍ਰਭ ਆਪਣਾ ਸੀ ਏਕ ਅੰਕਾਰ ਨਾਨਾ ਚਲਤ ਕਰੇਖਨ ਮਾਹੇ ਪੂਜ ਰਹੇ ਪੂਰਨ ਸਭ ਠਾਏ ਨਾਨਾ ਵਿਦ ਕਰ ਵਦਨ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਕਟ ਤੁਸਕੇ ਸਭ ਤੁਸਕੇ ਠਾਉ ਜਬ ਜਬ ਜੀਵੇ ਨਾਨਕ ਨਾਉ ਨਾ ਕੇ ਤਾਰੇ ਸਗਲੇ ਜੰਤ ਨਾ ਕੇ ਤਾਰੇ ਖੰਡ ਬ੍ਰਹਿਮੰਡ ਨਾ ਕੇ ਤਾਰੇ ਸਿਮਰਤ ਵੇਦ ਪੁਰਾ ਨਾ ਕੇ ਤਾਰੇ ਸੁਨਣ ਗਿਆਨ ਧਿਆਨ ਨਾ ਕੇ ਤਾਰੇ ਆਕਾਸ਼ ਪਾਤਾਲ ਨਾ ਕੇ ਤਾਰੇ ਸਗਲੇ ਆਕਾਰ ਨਾ ਕੇ ਤਾਰੇ ਪੁਰੀ ਸਭ ਭਵ ਨਾ ਕੇ ਸੰਗ ਉਦਰੇ ਸੁਨ ਸ੍ਰਵਨ ਕਰ ਕਰ ਪਰ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਥਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਮਾਇ ਸਮਾਣੀ ਸਤ ਕਰਮ ਜਾਗ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੇ ਨਿਰਮਰ ਨਿਰਮਰ ਭਲੇ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਜਾਂ ਜਾਗਰਦੈ ਪਰਵੇਸ਼ ਸਤ ਨਿਰਤ ਪੂਜੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਇਆ ਸਤ ਕੀਆ ਸਤ ਸਤ ਆਪ ਜਾਣੇ ਆਪਣੀ ਮਿਤ ਗਤ ਜਿਸਕੇ ਸਿਰ ਸੋ ਕਰਨੇ ਹਰ ਅਵਨਾ ਬੂਜ ਕਰਤੀ ਵਿਚਾਰ ਕਰਤੇ ਕੀ ਮਿਤ ਨਾ ਜਾਣ ਕੀਆ ਨਾਨਕ ਜੋਤ ਸਵਾਵ ਸੋ ਵਰਤੀਆ ਵਿਸਮਨ ਵਿਸਮ ਭਏ ਵਿਸਮਾਦ ਜਿਨ ਪੂਜਿਆ ਉਤ ਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਨਨ ਰਹੇ ਗੁਰ ਕੈ ਬਚਨ ਪਦਾਰਥ ਰਹੇ ਹੋਏ ਦਾਤੇ ਦੁੱਖ ਕਾਟਨ ਹਰ ਰੰਗ ਸੰਗਤਰ ਸੰਸਾਰ ਜਨ ਕਾ ਸੇਵ ਸੋਭੜ ਬਾਗੀ ਜਨ ਕੈ ਸੰਗੇ ਗਲੇ ਵਲਾਗੀ ਗੁਣ ਗੋਬਿੰਦ ਕੀਰ ਜਨ ਗਾਵੈ ਗੁਰ ਪ੍ਰਸਾਦ ਨਾਨਕ ਬਲ ਪਾਵੈ ਸਲੋਕ ਆਦ ਸੱਚ ਜਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੇ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸਨ ਸਤ ਸਤ ਵੇਖਣ ਹਾਰ ਨਾਮ ਸਤ ਸਤਿਆਵਨ ਹਾਰਾ ਸਤ ਸਤ ਸਬਦਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾਸ ਸੁਨਤਾ ਬੁਜਨ ਹਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਿਤ ਜਨ ਮਾਨੇ ਕਰਨ ਗ੍ਰਾਮ ਜਨ ਮੂਦ ਪਛਾਣਿਆ ਜਾ ਕਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤਿਸ ਨਿਰਭਉ ਹੈ ਵਸਾਨਾ ਜਿਸ ਤੇ ਉਪਰੇ ਤਿਸ ਮੈਂ ਸਮਾਨਾ ਬਸ ਮਾਲੇ ਬਸ ਕਟਾਏ ਤਾ ਕਾ ਪ੍ਰਣਾ ਕਹਿ ਨਾ ਜਾਏ ਬੂਜੇ ਬੂਜਨ ਹਰ ਵਿਵੇਕ ਨਾਰਾਇਣ ਮਿਲੇ ਨਾਨਕ ਕਾ ਠਾਕੁਰ ਕਾ ਸੇਵ ਕਿਆ ਗਿਆ ਕਾਰੇ ਠਾਕੁਰ ਕਾ ਸੇਵ ਸਦਾ ਪੁਜਾਰੇ ਠਾਕੁਰ ਕੇ ਸੇਵ ਕੈ ਮਨ ਪ੍ਰਤੀਤ ਠਾਕੁਰ ਕੇ ਸੇਵ ਕੀ ਨਿਰਮਰੇ ਤਾ ਠਾਕੁਰ ਕਾ ਸੇਵਕ ਜਾਣਿਆ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਪ੍ਰਪਾਲਨ ਹਾਰਾ ਸੇਵਕੀ ਰੱਖਿਆ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਵਤਾਰ ਨਾਨਕ ਸੋ ਸੇਵਕ ਸਾ ਸਾ ਸਮਾਰੈ ਆਪਣੇ ਜਨਕਾ ਪਰਦਾ ਟਾਕੇ ਆਪਣੇ ਸੇਵਕੀ ਸਰ ਪਰ ਰੱਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕਾ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੇ ਤਾਂ ਕੀ ਕਦਮ ਤੋ ਨਾ ਲਾਖੇ ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੇ ਪ੍ਰਭ ਕੇ ਸੇ ਗੂੜ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਤੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂਕਲ ਰੱਖੇ ਪਸਮ ਕਰ ਲਸਕਰ ਘੁੱਟ ਲਾਖੇ ਜਿਸਕਾ ਸਾਸਨਾ ਕੱਢ ਦਿਆ ਪਤਾ ਕੋ ਰੱਖ ਦੇ ਕਰ ਹੱਥ ਮਾਨ ਸਜਤ ਗੜਦਵਾ ਪਾਂ ਤਿਸਕੇ ਕਰਤਾ ਵਿੜਤੇ ਜਾਤ ਕੁਮਾਰ ਨ ਰੱਖਿਆ ਵਨਾ ਕੋਈ ਸਰਵ ਜੀ ਕਰ ਰੱਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਣੀ ਵਾਰ ਵਾਰ ਵਾਰ ਪ੍ਰਭ ਜਪਿਆ ਵੀ ਅੰਮ੍ਰਿਤ ਹਿਮਾਂਤਨ ਤ੍ਰਪਿਆ ਨਾ ਮਰਤਨ ਗੁਰਮੁਖ ਪਾਇਆ ਜਿਸਕੀ ਸ਼ਰਨ ਨਾਹੀ ਦ੍ਰਿਸ਼ਟਾ ਆਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੋਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤ ਨਾਮ ਨਾਮ ਸਮਾਨ ਊਟ ਬੈਠ ਸੋਭਤ ਨਾ ਕਹੋ ਨਾਨਕ ਜਨ ਕਹਿ ਸਤਕਾਮ बोलो जस देवा दिन रात प्रभ अपने जन की नींदात करे भगता तुम कह चाहे प्रभ अपने सो रह समाये जो हो अहो सो जाने प्रभ अपने कहो हुक्म पछाने तिसकी महिमा कौन बखान तिसका कुन कह न जानो आठ पहर प्रभ सह जूरे गौ नानक से जन पूरे मन मेरे तन की ओटले मन तन अपना तिन जन दे जन जन अपना प्रभु पुछाता सो जन सरथो का दाता तुसके सर सरसो के पावे तिसके दस पाव मिटावे अवर सेवन सगली छाड़ तिस जन की तू सेवा लाग आवन जान न होवे तेरा नानक तिस जन के बूढ़ो सद पैरा श्लोक सात पुरख तिन जानिया सतगुर तिसका ना तिसके संघ से कुदर नानक हर गन गा अष्टवदे सतगुर से की करे प्रतिपाल सेवक का गुण सदा दयाल से की गुण दुर्मत मल हरै गुर वचनी हर नाम मुजरे सतगुर से के बंधन घाटै गुर का सुख बिगाड़ते हटै सतगुर से का नाम तंद गुर का सिख वट बागी है सतगुर से का हलत बस सवार है नान सतगुर से का जी नान समार है गुर के अग्रे से कुछ और है गुर की आगे मन में सहाय आप सुखाओ कर कृष्णा जनावे हर हर नाम हृदय सद त्यावे मन बेचे सतगुर के पास सेव के काज रास सेवा कर तो इन्हें क्या मित्र सिखा हो तो प्रभु स्वामी अपने कृपा से आप करे नानक सो सेवक गुरु की मतले बेस बेस गुरु का मन माने सो सेवक परमेश्वर की गत जाने सो सतगुरु जिस हृदय हर नाव अनेक बार गुरु काबल जाओ सारे वरदान जी का दाता आठ भैर पार ब्रह्म रंग राता ब्रह्म जन जन मैं बार ब्रह्म के आप नहीं कश पर मैं सह सियान पलय न जाइय नानक सागर पट पागी पाइय सफल दर्शन बेखत पुनीत पर सत जन गत निर्मरेत पेट संग्राम गुण रवे पार रंगी तर क्या क्या वे सुन कर वजन कर आगाने मनसो दो गा दंपतिया ने पूरा गुरु खो जा का मंत्र अमृत दृष्ट पे कह हुए संत गुण बेंत कीमत ने पाए नानक जिस भावत सलय मिलाए जय वाय कुस्तुत ने एक सत वर्ख पूर्ण विवेक काहो बोल ना पाठ तवरानिया गम गोचर ब्रह्म निर्माण नरह निरवै सोदाय ताक कीमत कर ना पाई अनक भगत बंदन नित कर चरण कमल हृदय समरै सत बल हर सतगुर अपने नानक रिस प्रसाद ऐसा प्रभ जपने एहो हर सपाप जन कोई अमृत भी वह अमर सो हो उस पर का ना ही कदे विनाश हो जाके मन प्रगटे गुणदास आठ पर हर का नाम रे सच बुदे सेवक दे मोह माया के संग ले मन में रखे हर हरे गायक अंत गर दीप वर्गा से नानक भर मोदक तहते ना से तब तुम्हें ठांड बरताई अंत भय दुख नाठे पाई जन मरण के मिटे से साधु के पूर्ण उपदेश पा चुका निरपा हो वैसे सगत व्याद माते खै न से जिस गा सतर कृपा तारी सा संग जप नाम मरारी सित बह चुके ब्रह्म गवन सुन नानक हर हर जस श्रवना नरगुन या सरगुन पियो हे गला तार जिन सगली मोहि आपने चरित प्रभ आप बनाए अपने की मत आपे पाए हर बिंदु जा नाही कोई सर्व निरंतर एक सोए ओत बोत रव रूप रंग पय प्रगा साधक संग रच रचना बने कल तारी अनक वा नानक वाले हारी सरोगा साधना जल बिन भजन बिख्या सगली छार हर हर नाम कमावना नानक हो तन सारे अष्ट पदे संत जना मिल गुरु विचार एक सिमर नाम आधार अब प्रभ स्वामी ते विसार चरण कमल हृदय में उरधार कारण कारण सो प्रभ समर्थ दृढ़ कर गो नाम हर वत एह तन सच हो भगवंत संत जना का निर्मलवंत एक आस रख मन माहे सर्व लोग नानक मिट जाहे जिस तन का चार कुण टुटतावे सो तन हर सेवा दे पावे जिस कारण तबाजे में तो सुख साधु संग प्रेत जिसो भाव को करे भली करनी सा सो बबज हर की शानी अनक वावि रोग ना जाए रोग मिटे हर अवखत लाए सर निदान में हर नाम निदान जब नान दुर्गे प्रवान मन प्रभु तो हर के ना जाए तिस ताव ताव बैठाए ताका विघ्न न लागे कोई जा कर देव सह हर सोए कलता ती ठंडा हर नाव सिमर सिमर सदा सुख पाव पाव बिर सह पूर्ण होए आस भगत भया तुम बरगास ਜੈਤ ਕਰ ਜੈ ਵਸੈ ਅਵਿਨਾਸੀ ਕਉ ਨਾਨਕ ਜਨ ਸਾਸੀ ਤਤ ਵਿਚਾਰ ਖਿਆ ਜਨ ਸਾਚਾ ਜਨਮ ਰਹਿ ਸੋ ਕਾਚੋ ਕਾਚਾ ਆਵ ਗਬਨ ਮਿਟੈ ਬਰਬ ਸੇਵ ਆਵ ਤਿਆਗ ਸਾਨ ਗੁਰਦੇਵ
2: ਇਹ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਭਾਵਨਾ ਛੁਟਨ ਹਾਰੇ ਸਿਮਰਤ ਸਾਸਤਰ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਿਸ ਤੇਰਾ ਤੇ ਨਾ ਕੋ ਤੂੰ ਕਿਆ ਲਪਟਾਵੇ ਮੂਰਖ ਮਨਾ सोतमीत कुटुंबर बनते कहो तुम कम सुनाथा राज रंग माया विस्तार इनते कहो कम छुटकारा सस्ती रथ सवारी झूठा डम झूठ पासारी जिन दिए तिस बुझे ना बेगाना नाम विसार नानक पछताना गुर की मत तुलहे आने भक्त बिना बोडू बेस्याने हर की भक्त करो मन मीत निर्मल होए तुम्हारो चीत
3: ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕਿਕਲ ਵਿਖ ਜਾਹੇ, ਆਪ ਜਪੋ ਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਕਤ ਪਾਵੋ, ਸਾਰ ਭੂਤ ਸਤ ਹਰਿ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤ੍ਰਿ ਉਤਰ ਸੁਮੈਲ, ਬਿਨਸ ਜਾਇ ਹੋਮੈ ਵਿਖ ਫੈਲ, ਹੋਹੇ ਚਿੰਤ ਵਸੈ ਸੁਖ ਨਾਲ, ਸਾ ਸਗਰਾ ਸਰਨਾਮ ਸਮਾਲ, ਛਾੜ ਸਿਆਨਪ ਸਗਲੀ ਮਨਾ, ਸਾਧ ਸੰਗ ਭਾਵ ਸਚ ਧਨਾ, ਹਰ ਪੂੰਜੀ ਸਚ ਕਰੋ ਵਿਵਹਾਰ, ਹਾਂ ਸੁਖ ਦਰਗਾਹ ਜੈਕਾਰ, ਸਰਵਨੰਤਰ ਏਕੋ ਦੇ ਕਹੋ ਨਾਨਕ, ਜਾਂ ਕਹਿ ਮਤ ਸਕਲ ਏਕੋ ਜਪੇ ਕੋ ਸਾ ਲਾਹੇ, ਇੱਕ ਸਿਮਰ ਏਕੋ ਮਨ ਆਹੇ, ਕਿਸਕੇ ਗੁਣ ਗਾਓ, ਅਨੰਤ ਮੰਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿਆਪ, ਪੂਰਨ ਪੂਰੇ ਪ੍ਰਭਿਆਪਨ ਕਿ ਵਸਾਰੇ ਕਿਤੇ ਪਏ, ਏਕ ਰਾਤ ਪ੍ਰਾਛਤ ਗਏ, ਮਨ ਤਾਨੀ ਅੰਤਰ ਏਕ ਪ੍ਰਭਰਾਤਾ, ਗੁਰਪ੍ਰਸਾਦ ਨਾਨਕ ਏਕ ਜਾਹਤਾ, ਸਲੋਕ ਫਿਰਤ ਫਿਰਤ ਪ੍ਰਭਿਆਇਆ, ਪਰਿਆ ਤੋ ਸ਼ਰਨਾਈ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ ਅਸ਼ਟਪਦੀ, ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ, ਹਰ ਨਾਮ ਸਾਧ ਜਨਾ ਕੀ ਮਾਂਗੋ ਧੂਰ ਪਾਰ, ਪਰ ਮੇਰੀ ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੀ ਗੁਣ ਗਾਵੋ, ਸਾਧ ਸਾਸ ਪ੍ਰਭ ਤੁਮੇ ਧਿਆਵੋ, ਚਰਨ ਕਮਲ ਸੋਲਾ ਕੈ ਪ੍ਰੀਤ, ਭਗਤ ਗੁਰੂ ਪ੍ਰਭ ਕੀ ਨਿਤ ਨੀਤ, ਏਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੇ ਦ੍ਰਿਸ਼ਟ ਮਹਾਸੁਖ ਹੋਏ, ਹਰਸ ਪਾਵੈ ਬਿਰਲਾ ਖੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੁਲਾਨੇ, ਸੁਭ ਹਰ ਪਰੇ ਪ੍ਰੇਮ ਰਸ ਰੰਗ, ਉਪਜੈ ਜਾਓ ਸਾਧ ਕੇ ਸੰਗ, ਪਰੇ ਸ਼ਰਨਾਨ ਸਭ ਤਿਆਗ, ਅੰਤਰ ਪ੍ਰਗਾਸ ਅਨੰਦ ਲਿਵਲਾਗ, ਬਿੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਦੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀ ਨੂੰ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭਰਮ ਗਇਆ, ਇਛ ਪੁਨੀ ਸ਼ਰਧਾ ਸਭ ਪੂਰੀ, ਰਵ ਰਿਆ ਸਤਸੰਗ ਹਜੂਰੀ, ਜਿਸ ਕਾ ਸਾ ਤਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸੁਮਾਏ, ਸੋ ਕਿਉਂ ਵਿਸਰੈ ਜੇ ਕਾਲ ਨਾ ਭਾਨੈ, ਸੋ ਕਿਉਂ ਵਿਸਰੈ ਜੇ ਕੀ ਆ ਜਾਣੈ, ਸੋ ਕਿਉਂ ਵਿਸਰੈ ਜਿਨ ਸਭ ਕਿਛੁ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਵਿਸਰੈ ਜੇ ਬਿਕਤੇ ਕਾਢੈ, ਜਨਮ ਜਨਮ ਕਾ ਟੁੱਟਾ ਕਾਢੈ, ਗੁਰਪੂਰੈ ਤਾ ਤਿਹੈ ਬੁਝਾਇਆ, ਪ੍ਰਭਨਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਹੇ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਬਰਾ ਨਾਮ ਜਪ ਪਾਵੋ, ਭਗਤ ਪਾਏ ਤ੍ਰੀਏ ਸੰਸਾਰ, ਬਿਨ ਭਗਤੀ ਧਨੋ ਸਿਸ਼ਾਰ, ਸਰਬ ਕਲਿਆਣ ਸੁਖ ਨਿਧਨਾਮ, ਬੂੜਤ ਜਾਤ ਪਾਏ ਵਿਸ਼ਰਾਮ, ਸਗਲ ਲੋਕਾ ਹੋਵਤਨਾਸ, ਨਾਨਕ ਨਾਮ ਜਪੋ ਗੁਣਤਾ, ਸੁਭਜੀ ਪ੍ਰੀਤ ਪ੍ਰੇਮ ਰਸਾਓ, ਮਨ ਤਨ ਅੰਤਰ ਹੀ ਸੁਆਓ, ਨੇਤਰੋ ਪੇਖ ਦਰਸ਼ ਸੁਖ ਹੋਏ, ਮਨ ਬਿਕਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਧਨ ਰੰਗ, ਵੇਲਾ ਕਉ ਪਾਵੈ ਸੰਗ, ਏਕ ਬਸ ਦੀਜਾ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਿਆ ਸਰਪ ਸਮਾਏ, ਪ੍ਰਭ ਬਖਸ਼ਣ ਦੀਨ ਦਿਆਲ, ਭਗਤ ਪਛੁਲ ਸਦਾ ਕਿਰਪਾਲ, ਨਾਥ ਨਾਦ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਪੁਰ ਕਾਰਨ ਕਰਤਾਰ, ਭਗਤ ਜਨਾ ਕਹਿ ਪ੍ਰਾਨ ਆਧਾਰ, ਜੋ ਜੋ ਜਪਿਸ ਹੋਏ ਪੁਨੀਤ, ਭਗਤ ਪਾਏ ਲਾਵੇ ਮਨਹੀਤ, ਹਮ ਨਿਰਗੁਣ ਯਾਰ ਨੀਚ ਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਕਿਨਮ ਕਰਕੇ ਗੁਣ ਗਾਏ, ਅਨਕ ਰਾਜ ਭੋਗ ਵਿੜਾਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਨੀ ਹਰ ਹਰ ਨੀਤ, ਭਲੀ ਸੁਕਰਨੀ ਸੋਭਾ, ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪਰਗਾਸ, ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀ ਆਨਾਨਕਾ ਆਪੇ ਹੀ ਫਿਰ ਜਾਪ, ਅਸ਼ਟਪਦੀ ਜਵਾਕਾਰ ਹੇ ਕਸਨ ਦੁਸ਼ਟੇਤਾ, ਪਾਪੁਨ ਤਪ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਤਾ, ਬੈਰ ਵਿਰੋਧ ਕਿਸੰਕ ਮਾਤ, ਜਬ ਇਸ ਕਵਰਨ ਚਿੰਨ ਜਾਵਤ, ਤਬ ਹਰ ਕਿਸੋ ਕੋ ਕਿਸੇ ਵਿਆਪਤ, ਜੇ ਵਿਆਪਨ ਆਪ ਆਪ ਪਾਰ, ਬ੍ਰਹਮਤਾ ਮੂਹ ਕਾਂ ਕਿਸੋਬਤ ਭਰਮ, ਆਪਨ ਖੇਲਾ ਵਰਤੀ ਜਾ ਨਾਨ, ਕਰਨੇ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਾ ਬੰਧ ਮੁਕਤ ਕੋ ਕਿਸ ਕੋ ਗਨੀ, ਜਬ ਏਕੈ ਹਰ ਅਗਮ ਅਪਾਰ, ਤਬ ਨਰਕ ਸੁਰ ਕੋ ਕੌਣ ਉਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸ਼ਿਵ ਸ਼ਕਤ ਕਹੋ ਕਿ ਠਾਏ, ਜਬ ਆਪੇ ਆਪਣੀ ਜੋਤ ਧਰੈ, ਤਬ ਕਵਨ ਨਿਰ ਕਵਨ ਕਤ ਡਰੈ, ਆਪਨ ਜਲ ਤਾਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ, ਅਵਨਾ ਸਿ ਸੁਖ ਆਪਨ ਆਸਨ, ਤੈ ਜਨਮ ਮਰਨ ਕੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀਤ ਰਾਜ ਕਹੋ ਕਿ ਸੋਏ, ਜਬ ਭਗਤ ਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕਿਸ ਪੁਛਤ ਲੇਖਾ, ਜਬ ਨਾਥ ਨਿਰੰਜਨ ਗੋਚਰ ਕਾਤੇ ਤਬ ਕੌਣ ਛੁਟੇ ਕੌਣ ਵੰਦਨ ਵਾਦੇ ਆਪਣਾ ਪਾਪੀ ਚਰਜਾ ਨਾਨਕ ਆਪਨ ਪਾਪੀ ਪ੍ਰਜਾ ਜਹ ਨਿਰਮਲ ਪੁਰਖ ਪੁਰਖ ਪਦ ਹੋਤਾ ਤਹਿ ਬਿਨ ਮੈਲ ਕਹੋਂ ਕਹਿ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਮਾਨ ਤਹਿ ਕੌਣ ਕਮਾਨ ਕੌਣ ਬੇਮਾਨ ਜੈ ਸਰੂਪ ਕੇਵਲ ਜਗਦੀਸ਼ ਤਹਿ ਛਲ ਛਿਦਰ ਲਗਤ ਕਉ ਕੀ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੇ ਕਿਸੈ ਭੋਗਮ ਦ੍ਰਿਪਤਾਵੈ ਕਰਨ ਖਰਾਵਨ ਕਰਨੇ ਹਾ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਦੇਵ ਕਹਾਉ ਕਉ ਚੀਨ ਜਬ ਆਪਣਾ ਪਾਪ ਉਧਾਰੇ ਤਉ ਸ਼ਕਨ ਸ਼ਕਨ ਖਾਮ ਵਿਚਾਰੈ ਜਹ ਆਪਨੂ ਚਾਪਨ ਆਪਣੇ ਰਾ ਤਹਿ ਕਉ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਖੇ ਬਿਸਮਾਦ ਨਾਨਕ ਆਪਣੀ ਕਰ ਜਾਨੋ ਆਪ ਜੈ ਛਲ ਸ਼ੀਤ ਭੇਦ ਸੁਮਾਇਆ ਊਹਾਂ ਕਿਸੇ ਵਿਆਪਤ ਮਾਇਆ ਪਸਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪ੍ਰਵੇਸ਼ ਜਹਿ ਕਹਿ ਇੱਕ ਭਗਵੰਤਾ ਤੈ ਕੌਣ ਚਿੰਤ ਕਿਸ ਲਾਗੈ ਚਿੰਤਾ ਜਹਿ ਆਪਣਾ ਪਾਪਤੀ ਆਰਾ ਤੈ ਕੌਣ ਕਤੈ ਕਰ ਸੁਣੇ ਹਾਰਾ ਬਾਹੋ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁਚਾ ਜਹਿ ਆਪ ਰਚਿਓ ਪ੍ਰਪੰਚਕਾਰ ਤੇ ਗੁਣ ਮੈਂ ਕੀਨੋ ਵਿਸਥਾਰ ਪਾਪਨ ਤੈ ਭਈ ਕਹਾਵਤ ਕਉ ਨਰਕੋ ਸੁਰਗ ਮਛਾਵਤ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉ ਬਖਿਆਨ ਆਪਨ ਕੇ ਲਾਪ ਕਰ ਦੇਖੇ ਖੇਲ ਸੰਕੋਚੈ ਤਉ ਨਾਨਕ ਕਹਿ ਜਹਿ ਭਗਤ ਭਗਤ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੂਹੂ ਪਾਖਾਇਆ ਫੇ ਧਨੀ ਉਨਕੀ ਸੁਭਾਨ ਹੋ ਬਨੀ ਆਪੇ ਕੌਤ ਕਰੇ ਅਨੰਦ ਚੋਜ ਆਪੇ ਰਸ ਭੋਗਨ ਜੋਗ ਜਿਸ ਭਾਵੇ ਤਿਸ ਆਪੇ ਨਾਇ ਲਾਭ ਹੈ ਜਿਸ ਭਾਵੇ ਤਿਸ ਕੀਲ ਕਲਾਭ ਹੈ ਬੇਸ਼ੁਮਾਰ ਅਥਾਇਆ ਗਨਤ ਤੁਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦੁਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣੇ ਹਾਰ ਆਪੇ ਏਕ ਆਪ ਵਿਸਾਰ ਜਾ ਤਿਸ ਭਾਵੇ ਤਾਂ ਸ੍ਰਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੂੰ ਤੇ ਭਿੰਨ ਨਹੀਂ ਕਿਛ ਹੋਏ ਇਸ ਆਪਨ ਸੁਤ ਸਬਜਕ ਪਰੋਏ ਜਾ ਕੋ ਪ੍ਰਭ ਜੋਆ ਬਜਾਏ ਸਚਨਾਮ ਸੋਈ ਜਨ ਪਾਏ ਸੋ ਸਮਦਰਸ਼ੀ ਤਤ ਕਾ ਬੇਤਾ ਨਾਨਕ ਸਕਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੇ ਸੋ ਮੋਹ ਜਿਸ ਮਨ ਵਿਸਾਰੇ ਤਿਸ ਤਜਮਰ ਕਹਾਂ ਕੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਦ ਅੰਤਰ ਬਾਹਰ ਜਾਨੋ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿ ਵਿਆਪ ਪ੍ਰਤਪਾਲੈ ਜੀਵਨ ਬਹੁ ਭਾਂਤ ਜੋ ਜੁਰਚ ਸੁਤ ਸੇ ਧਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗ ਹਰੇ ਕਹਿਣਾ ਹੈ ਤਿਸ ਕੀ ਆਸ ਨ ਮਿਟਤੇ ਜਾਏ ਸੇਵਕ ਕਉ ਸੇਵਾ ਬਣਿਆ ਇਹ ਹੁਕਮ ਬੁਝ ਪਰਮ ਪਦ ਪਾਏ ਸਤੀ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਹੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਉਪਰ ਪਰਮਾਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਧਰਨ ਕਾ ਹੈ ਸਵਾਵਾਟ ਫੈਰ ਪ੍ਰਭੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਸ਼ਿਰਦੈ ਬਸਾਵੋ ਮਨ ਚ ਨਾਨਕ ਫਲ ਪਾਵੋ ਹਲਤ ਪਲ ਦੁ ਲਿਹੁ ਸਵਾ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਸਵਨ ਵਸਤ ਸਾਜ ਪ੍ਰੇਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮੰਦੇ ਪਹੁ ਜਾਏ ਸਚ ਵਪਾਰ ਕਰੋ ਵਪਾਰੀ ਦਰਗਾ ਨਿਮ ਹੈ ਗੇ ਤੁਮਾਰੀ ਏਕਾ ਟੇਕ ਰਖੋ ਮਨ ਵਾਹੇ ਨਾਨਕ ਬਹੁ ਨ ਆਵੈ ਜਾਹੇ ਤਿਸ ਤੇ ਦੂਰ ਕਹਾਂ ਖੋ ਜਾਏ ਉਬਰੈ ਰਾਖਨ ਹਾਰ ਧਿਆਏ ਨਰ ਪਹੁ ਜਪੈ ਸਗਲ ਪਹੁ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨਹੋਵਤ ਸੋਗ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋਈ ਨ ਪਹੁੰਚਣ ਹਾਰ ਸਿਰ ਉਪਰ ਠੰਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਧ ਪੂਰੀ ਅੰਮ੍ਰਿਤ ਜਾਂ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੇ ਪੁਰਖ ਪ੍ਰਧਾਨ ਜਿਸਮਨ ਵਸੈ ਸਹੋਤ ਨਿਹਾਲ ਤਾਂ ਕੈ ਨਿਕਟ ਨਾਵਦ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭੇਠਾ ਨਾਮ ਪ੍ਰਭੂ ਗਲਾ ਗਾ ਮਿੱਠਾ ਸਗਲ ਸਮੱਗਰੀ ਇੱਕ ਘੱਟ ਮਾਹਿਆ ਨਕਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਸੁਣ ਸਮਾਧਨ ਤੈਨਾਤ ਕਹਿਣ ਨਾ ਜਾਈ ਚਰਚ ਵਿਸਮਾਦ ਤਿੰਨ ਦੇਖਿਆ ਤੇ ਸਾਹਿਬ ਦਿਖਾਏ ਨਾਨਕ ਤਿੰਨ ਸੋ ਜੀ ਪਾਏ ਸੋ ਵੰਤਰ ਸੋ ਬਾਹਰ ਆਨੰਦ ਘੜ ਘੜ ਵਿਆਪ ਰਿਹਾ ਭਗਵੰਤ ਧਾਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਦ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਏ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦਿਸ ਮਾਹੇ ਤਿਸ ਤੇ ਭਿਨਨ ਹੀ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਬੀਤ ਪੁਰਾਣ ਸਿਮਰਤ ਮੈਂ ਦੇਖ ਸੱਸੇ ਸੁਰ ਨਕਤਰ ਮੈਂ ਇੱਕ ਬਾਣੀ ਪ੍ਰਭ ਕੇ ਸਭ ਕੋ ਬੋਲੇ ਆ ਬਡੋਲ ਨਾ ਕਬ ਹੋਂ ਡੋਲੈ ਸਰਬ ਕਲਾ ਕਰ ਖੇਲਾ ਖੇਲ ਮੂਲ ਨਾ ਪਾਈਐ ਗੁਣੇ ਮੂਲ ਸਰਬ ਜੋਤ ਮੈਂ ਜਾਂਕੀ ਜੋ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਨ ਮੈਂ ਇਹੋ ਬਿਸਾ ਸੰਤ ਜਨਾ ਕਾ ਬੇਕਨ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸ਼ਬ ਬਚਨ ਸਰਬ ਆਪੇ ਰਾਮ ਸੰਗਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਸੁਖ ਮਾਨਯ ਕਰਨ ਕਰਾਵਨ ਹਾਰ ਪ੍ਰਭ ਜਾਣੇ ਅੰਤਰ ਬਸੇ ਬਾਹਰ ਭੀ ਹੋਏ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤਿ ਕੀਆ ਸਭ ਸਤਿ ਤਿਸ ਪ੍ਰਭਤੇ ਸਕਲੇ ਉਤਪਾਤ ਤਿਸ ਭਾਵੇ ਤਾ ਕਰੇ ਵਿਸਥਾਰ ਤਿਸ ਭਾਵੇ ਤਾ ਏਕ ਓਂਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲਏ ਬੁਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨਾ ਬੁਝਾਏ ਸਰ ਭੂਤ ਆਪ ਵਰਤਾਰਾ ਸਰ ਨੈਨਾ ਪੇ ਕਨਹਾਰਾ ਸਕਲ ਸਮੱਗਰੀ ਜਾ ਕਾ ਦਨਾਇਆ ਪੰਜਾ ਸਾਹ ਪੀ ਸੁਨਾ ਬਣ ਜਾਨ ਨੀ ਖੇਲ ਬਣਾਇਆ ਗਿਆਕਾਰੀ ਕੀ ਨੀ ਮਾਇਆ ਸਭ ਕੇ ਮਤਲਬ ਤੁਰ ਹੈ ਜੋ ਕੁਛ ਕਹਿਣਾ ਸੁਭਾ ਪਿਕ ਹੈ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਚਾਲ ਸਮਾਏ ਇਸਤੇ ਹੋਈ ਸੁਨਾਹੀ ਬਰਾਵਰੈ ਕਹੋ ਕਿਨੇ ਕਛ ਕਰਾ ਆਪ ਭਲਾ ਕਰ ਦੂ ਤਤਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਤਪੁੱਤ ਆਪਣ ਸੰਗਰਾਜ ਤਾਂ ਕੀ ਕਦਮਿਤ ਕਹੀ ਨਾ ਜਾਏ ਦੂਸਰ ਹੋਏ ਤਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨੀ ਕਿਹੋ ਜਾਂ ਜੋ ਜਾਣੇ ਤਿਸਰਾ ਸੁਖ ਹੋਏ ਆਪ ਲਾਇ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਸਰਦ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾਹੇ ਸੁਆਉ ਜਨ ਕੇ ਸੰਗਠਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤ ਤਿਆ ਗੋਤਰੰਗ ਸੰਤ ਜਨਾ ਕੇ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰ ਲਿਓ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਕੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤਵੋ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰਨ ਵਾਰ ਵਾਰ ਨਾਨਕ ਜੀ ਕਹਿ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੀਕ ਲਾਲ ਹਿਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮੱਲਾ ਕਾ ਹਰ ਰੰਗ ਜੈ ਜੈ ਸ਼ਬਦ ਨਾਹ ਦਵਾ ਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾ ਜੈ ਪ੍ਰਗਟੇ ਗੋਪਾਲ ਮਹਾਂਤ ਕਹਿਵਾ ਥੇ ਨਾਨਕ ਕੁਦਰੇ ਤਿਨ ਕੈਸਾ ਥੇ ਸ਼ਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਕੇ ਬੈਰ ਪਏ ਸਬਰੇ ਨਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਪਏ ਗੁਰਦੇ ਪੂਰਨ ਹੋਏ ਸੇਵਕ ਕੀ ਸੇਵਾਲ ਜਾਲ ਬੇਕਾਰ ਤੇ ਰਹਿ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਆ ਪ੍ਰਭ ਧਾਰੀ ਨਾਨਕ ਨੇ ਵੀ ਖੇ ਪਮਾਰੇ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਵਸੈ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਪਤ ਯੂਚ ਪਾਏ ਸਥਾਨ ਬਹੁਰ ਨ ਹੋਵੇ ਅਮਨ ਜਾਨ ਹਰ ਤਨ ਕਾਠ ਚਲੈ ਜਨ ਸੋਏ ਨਾਨਕ ਇਸੇ ਪ੍ਰਾਪਤ ਹੋਏ ਹੀਮ ਸ਼ਾਂਤ ਰਿਧ ਨਵਨਿਤ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾਬੇਤਾ ਸਮਦਰਸ਼ੀ ਇੱਕ ਤੁਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਵਿਸਾਇਆ

ਸਭ ਸਵਾਰਨਾ ਸਭਨਾਂ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹੇ ਸੁ ਪਾਵੇ ਸਦਾ ਸਿਫਤਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਖਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਖਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

तुमरी कृपा में सुख कने कोई ना जाने ऊचे ते ऊचा भगवंत सगल

ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਚਿੱਠੀ ਸਭ ਦੁੱਖ ਜਾਏ। ਏਕ ਬਹਾਦਰ ਸਿਮਰਿਆ ਕਰਨ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਾਰ ਦੇ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੇ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸੰਘ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਿਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਆਧਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਨਿਤਾਣੇ ਤਾਂ ਨਿਉਟਿਆਂ ਦੇ ਉਲਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਆਪ ਜੀ ਦੇ ਦਰ ਕਰਦਾ ਫਰਮਾਨ ਹੈ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਦੇ ਮਾਂ ਬਾਪ ਅਨੁਸਾਰ ਆਪ ਜੀ ਦਰ ਕਰਦੇ ਪ੍ਰੀਤਵਾਨ ਸ਼ੇਖ ਪਰਿਵਾਰ ਸਰਦਾਰ ਰਣਜੋਤ ਸਿੰਘ ਜੀ ਅਤੇ ਮਾਤਾ ਜਗਦੀਸ਼ ਕੌਰ ਜਿਨ੍ਹਾਂ ਵੱਲੋਂ ਕਿ ਬੇਟੀ ਜਿੰਦਜੋਤ ਕੌਰ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਦਾਤਾ ਜੀ ਆਪ ਜੀ ਦੇ ਚਰਨ ਪਰਸੇ ਹਨ। ਆਪ ਜੀ ਦੇ ਕਿਰਪਾ ਮਹਾਰਾਮ ਸਦਕਾ ਪਰਿਵਾਰ ਨੇ ਦਾਤਾ ਜੀ ਉਹ ਸੁਖਨੀ ਸਾਹਿਬ ਦੇ ਬਾਣੀ ਦੇ ਪਾਠ ਦੀ ਸੇਵਾ ਲਈ ਦਾਤਾ ਜੀ ਉਹ ਇਸ ਵੇਲੇ ਆਪ ਜੀ ਦੇ ਹਜ਼ੂਰ ਸੁਖਨੀ ਸਾਹਿਬ ਦੇ ਬਾਣੀ ਦੇ ਪਾਠ ਹੋਏ ਉਪਰੰਤ ਛੇ ਭੜੇ ਅਨੰਦ ਸਾਹਿਬ ਬਾਣੀ ਜਾਪ ਹੋਏ ਸੇਵਾ ਨਿਭਾਉਂਦਿਆਂ ਦਾਤਾ ਜੀ ਉਹ ਬਾਣੀ ਦੇ ਪਾਠ ਕਰਦੀਆਂ ਜਾਣੇ ਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਸ਼ੁੱਧ ਬਾਣੀ ਦੇ ਪਾਠ ਕਰਵਾਉਣੇ ਕਿਰਪਾ ਕਰਨੇ ਦਾਤਾ ਜੀ ਪੜ੍ਹੀ ਸੁਣੀ ਬਾਣੀ ਦੇ ਭਾਵ ਸਮੁੱਚੇ ਪਰਿਵਾਰ ਦੇ ਹਿਰਦੇ ਵਿੱਚ ਉਸਾਣਾ ਪਰਿਵਾਰ ਨੂੰ ਚੜ੍ਹਦੇ ਕਲਾ ਚੱਕਣਾ ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧਕ ਭਰੋਸਾ ਬਣਾਈ ਰੱਖਣਾ ਜੀ ਬੱਚਿਆਂ ਦੇ ਸਿਰ ਅਤੇ ਮੇਰੇ ਪਰ ਹੱਥ ਰੱਖਣਾ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਰੀ ਦਾਤ ਨੇਕ ਜੀਵਨ ਜੀਵਨ ਵਿੱਚ ਕਾਮਯਾਬੀਆਂ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਬੇਟੀ ਜਿੰਦਜੋਤ ਕੌਰ ਨੂੰ ਚੜ੍ਹਦੇ ਕਲਾ ਵਿੱਚ ਰੱਖਣਾ ਲੰਮੀ ਆਜੋ ਬਖਸ਼ਿਸ਼ ਕਰਨੀ ਦਰਾਂ ਕਰੋ ਗੁਰਸਿੱਖੀ ਜੀ ਨੂੰ ਤਨਾਮ ਬਣੀ ਦਾਤਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ ਸਮੂਹ ਸਿੱਖ ਪਰਿਵਾਰ ਦੇ ਕੰਮਾਂ ਕਾਰਾਂ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅਤੇ ਜੋ ਵਿਸ਼ਵ ਮਨੋਕਾਮਨਾ ਮਨ ਵਿੱਚ ਲੈ ਕੇ ਪਰਿਵਾਰ ਨੇ ਆਪ ਜੀ ਚਰਨ ਪਰਸ਼ਿਆਂ ਨਾਲ ਜੀ ਜਾਣੀ ਜਾਣ ਹੋ ਗੁਰਮਰਿਆਦਾ ਅਨੁਸਾਰ ਸੋ ਮਨੋਕਾਮਨਾਵਾਂ ਆਪ ਜੀ ਨੇ ਸੰਪੂਰਨ ਕਰਨੇ ਦਾਤਾ ਜੀ ਸਮੂਹ ਸੇਖ ਪਰਿਵਾਰ ਵੱਲੋਂ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦੇ ਹਾਂ। ਆਪ ਜੀ ਲਈ ਸੁੰਦਰ ਵਿਛਾਕੇ ਭੇਟਾ ਕੀਤੇ ਗਏ ਨੇ ਆਪ ਜੀ ਨੇ ਅੰਗੀਕਾਰ ਕੀਤੇ ਆਪ ਜੀ ਨੇ ਕਿਰਪਾ ਕਰਨੇ ਪਰਿਵਾਰ ਦੀ ਕੀਤੀ ਸੇਵਾ ਥਾਂਏ ਪਾਉਣੀ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਦਰੋਂ ਕਰੋ ਗੁਰਸਿੱਖੀ ਜਿਵੇਂ ਤਨਾਮ ਬਣੀ ਦਾਤਾ ਬਖਸ਼ਿਸ਼ ਕਰਨੀ ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪਰਛਾਈ ਦੇਖ ਸੱਚ ਕੇ ਹਾਜ਼ਰ ਆਪ ਜੀ ਦਰ ਪ੍ਰਵਾਨ ਕਰਨੀ ਪ੍ਰਵਾਨੇ ਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀ ਸਭ ਦਾ ਚੱਲਿਆ ਕਦਮ ਕਦਮ ਲੇਖੇ ਚਲਾਉਣਾ ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮਾਂ ਬਖਸ਼ਿਸ਼ ਕਰਕੇ ਆਈ ਸੰਗਤ ਨਿਹਾਲ ਕਰੋ ਅੱਖਰ ਵਾਧਾ ਘਾਟਾ ਬੁਲਚੁਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲੋ ਜਿਨ੍ਹਾਂ ਵੇਲੇ ਆਪ ਜੀ ਦਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ
ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਗੇ, ਖੁਆਰ ਹੋਏ ਸਭ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੂਤਾ ਮਾਤਾ ਕੀ ਆਸੀਸ,

भी है, अहनस सहज सुभाए, दर्शन परसिए गुरु के, जन्म मरण दुख जाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਤਸੰਗ ਜੀ, ਸੇਵਕ ਪਰਿਵਾਰ, ਸਰਦਾਰ ਰਣਜੋਤ ਸਿੰਘ ਬੋਪਾ ਰਾਏ ਅਤੇ ਮਾਤਾ ਜਗਦੀਸ਼ ਕੌਰ ਪਰਿਵਾਰ ਵੱਲੋਂ ਬੇਟੀ ਜਿੰਦਜੋਤ ਕੌਰ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਏ ਹਾਂ। ਸਤਿਗੁਰ ਚਰਨ ਪਾਰਸ਼, ਸਤਿਗੁਰ ਕਿਰਪਾ ਕਰਨ, ਬੱਚੀ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਦੇ ਨਾਮ ਬਣੀ ਦਾਤਾਂ ਬਖਸ਼ਿਸ਼ ਕਰਨ। ਪਰਿਵਾਰ ਨੂੰ ਸਟਾਫ ਵੱਲੋਂ ਲੱਖ ਲੱਖ ਵਧਾਈ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣ। ਦਰੋਂ ਘਰੋਂ ਗੁਰਸਿੱਖੀ ਜੀਵਨ ਦੇ ਨਾਮ ਬਣੀ ਦਾਤਾਂ ਬਖਸ਼ਿਸ਼ ਕਰਨ। ਇਹ ਅਰਦਾਸ ਸਤਿਗੁਰ ਚਰਨਾਂ ਵਿੱਚ ਹੈ ਜੀ। ਹੁਣ ਆਪ ਜੀ ਨੇ ਕੜਾਹ ਪ੍ਰਸ਼ਾਦ ਦੇਖ ਲੈਣ ਉਪਰੰਤ ਨੀਚੇ ਲੰਗਰ ਹਾਲ ਦੇ ਵਿੱਚ ਗੁਰੂ ਕਾ ਲੰਗਰ ਤੁੱਟ ਵਰਤ ਰਿਹਾ ਹੈ। ਆਪ ਜੀ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਪਦੇ ਗਾਵੇ
1: ਜੇ ਮਰ ਗਿਓ ਜਾਤੇ ਅਕੇਲਾ
0: ਤੈ ਹਰ ਨਾਮ ਸੰਗੋ ਤਸਹਿਲਾ
1: ਐਸਾ ਨਾਮ ਮਨ ਸਦਾ ਤੇ ਆਈਐ
0: ਨਾਨਕ ਗੁਰਮੁਖ ਪਰਮਗਤ ਪਾਈਐ
1: ਛੂਟਤ ਨਹੀਂ ਕੋੜ ਲਖ ਬਾਈ
0: ਨਾਮ ਜਪਤੈ ਪਾਰ ਪਰਾਹੀ
1: ਅਗਨ ਬਿਗੰਜੇ ਆਏ ਸੰਘਾਰੈ
0: ਹਰ ਕਾ ਨਾਮ ਤਤਕਾਲ ਉਧਾਰੈ
1: ਜੋਨ ਜਨ

0: ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਹਰ ਕੋ ਜਸ ਸੁਨ ਰਸਨ ਬਖਾਨੀ।

0: ਬਿਰਕੀ ਛਾਇਆ ਸੋ ਰੰਗ ਲਾਵੇ,
1: ਓ ਬਿਨ ਸੇ ਓ ਮਨ ਪਸਤਾਵੇ,
0: ਜੋ ਦਿਸੇ ਸੋ ਚਾਲਨ ਹਾਰ,
1: ਲਪਟ ਜੋ ਤੈ ਅੰਧਾਰ,
0: ਮਟਾਉਆ ਸੋ ਜੋ ਲਾਵੇ ਨੇ,
1: ਤਾਕੋ ਹਾਰ ਨਾ ਆਵੇ ਕੇ,
0: ਮਨ ਹਰ ਕੇ ਨਾਮ ਕੀ ਪ੍ਰਤੀਤ ਸੁਖਦਾਈ,
1: ਕਰ ਕੇ

0: ਜਨ ਗਿਆਨ
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਗਿਆਨੀ ਏਕ ਉਪਰ ਆਸ
1: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
0: ਗਿਆਨੀ ਕਾ ਗਰੀਬੀ ਸਮਾਹਾ
1: ਬ੍ਰਹਮ ਗਿਆਨੀ ਪਰਉਪਕਾਰ ਉਪਮਾਨ
0: ਬ੍ਰਹਮ ਗਿਆਨੀ ਕਾ ਨਾਹੀ ਧੰਦਾ
1: ਬ੍ਰਹਮ ਗਿਆਨੀ ਲੈ ਤਾਵਤ ਬੰਦਾ
0: ਗਿਆਨੀ ਕਹਿ ਹੋਏ ਸੋ ਭਲਾ
1: ਬ੍ਰਹਮ ਗਿਆਨੀ ਸੋ ਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ
1: ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ
0: ਬ੍ਰਹਮ ਗਿਆਨੀ ਕਹਿ ਇਕੈ ਰੰਗ
1: ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ
1: ਬ੍ਰਹਮ ਗਿਆਨੀ ਕੇ ਨਾਮ ਪਰਵਾਰ
0: ਬ੍ਰਹਮ ਗਿਆਨੀ ਸਦਾ ਸਦ ਜਾਗ
1: ਬ੍ਰਹਮ ਗਿਆਨੀ ਤਿਆਗਤ
0: ਬ੍ਰਹਮ ਗਿਆਨੀ ਕੇ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿ ਨਿਵਾਸ
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ
1: ਬ੍ਰਹਮ ਗਿਆਨੀ ਏਕ ਸੰਗ ਹੇਤਾ
0: ਬ੍ਰਹਮ ਗਿਆਨੀ ਕਹੇ ਹੋਏ ਅਚਿੰਤ
1: ਬ੍ਰਹਮ ਗਿਆਨੀ ਕਾ

0: ਨਿਮਕ ਨਿਮਕ ਠਾਕੁਰ ਨਮਸਕਾਰ, ਨਾਨਕਿਓ ਅਪਰਸ ਸਗਲ ਨਿਸਤਾਰੇ। ਅਸ਼ਟਪਦੀ
1: ਧਿਆ ਨਾਹੀ ਰਸਨਾ ਪਰਸ,
0: ਮਨ ਮੈਂ ਪ੍ਰੀਤ ਨਿਰੰਜਨ ਦਰਸ,
1: ਰੂਪ ਨਰ ਪੇਖੇ ਨੇਤਰ,
0: ਸਾਧ ਕੀ ਟਹਿਲ ਸੰਸ

ਸਗਲ ਪਾਰ ਬ੍ਰਹਮ ਸੰਗ ਪਾਪਾ ਮਲ ਖੋਵੇ ਜਿਸ ਭਗਵਤੀ ਕੀ ਮਤ ਉਤਮ ਹੋਵੇ ਟਹਿਲ ਕਰੇ ਨਿਤ ਨੀ ਮਨ ਤਨ ਅਰਪੇ

0: ਪਾਣਾ ਤਹਿ ਤਹਿ ਰਾਖੇ,
1: ਨਾਨਕ ਸਭ ਕਿਛ ਪ੍ਰਭ ਕੇ ਹਾਥੇ,
0: ਕੋਟ ਪਏ ਵੈਰਾਗੀ,
1: ਰਾਮ ਨਾਮ ਸਭ ਤਿਲਕ ਲਾਗੀ,
0: ਕੋਟ ਪ੍ਰਭ ਕੋ ਖੋਜੰਤੇ,
1: ਆਤਮ ਨੇ ਪਾਰ ਬ੍ਰਹਮ ਲਹੰਤੇ,
0: ਕੋਟ ਦਰਸ਼ਨ ਪ੍ਰਭ ਪਿਆਸ,
1: ਤਿਨ ਕੋ ਮਿਲਿਓ ਪ੍ਰਭ ਅਬਨਾਸ।

0: ਲਾਗੇ,
1: ਜਿਸਨੂੰ ਕਿਰਪਾ ਕਰੇ ਵਡ ਭਾਗੇ,
0: ਨਾਮ ਜਪਤ ਪਾਵੇ ਵਿਸਰਾਮ,
1: ਨਾਨਕ ਤਿਸ ਪੁਰਖ ਉੱਤਮ ਕਰ ਮਾਨ,
0: ਕਰੇ ਸੋ
1: ਪ੍ਰਤਿਰੰਗ, ਸਦਾ ਸਦਾ ਬਸੇ ਹਰ ਸੰਗ,
0: ਸਹਿ ਸਵਾਏ ਹੋਵੇ ਸੋ ਹੋਏ,
1: ਕਰਨੇ ਹਾਰ ਪਛਾਣੇ ਸੋਏ,
0: ਸਭ ਕਾ ਕੀਆ ਜਨ ਮੀਠ ਲਗਾਨਾ,
1: ਜੈਸਾ ਸਤ ਹੈ ਸਾਦੇ ਸਚਾਨਾ,
0: ਜਿਸ ਦੇ ਉਪਜੈ ਤਿਸ ਮਾਏ ਸਮਾਏ,
1: ਹੋਏ ਸੁਖ ਨਿਦਾਨ ਉਹਨੂੰ।

0: ਪ੍ਰਭ ਦੇ ਮਨਹਾਰ
1: ਅਵਰ ਤਿਆਗ ਤੁਤ ਸੇ ਚਿਤਾਰ
0: ਕੁਛ ਕਰੈ ਸੋਈ ਸੁਖ ਮਾਨ
1: ਉਲਾ ਕਾਏ ਫਿਰੇ ਅਜਾਨ
0: ਬਸਤਾਈ ਤੇਰੇ ਸੰਗ
1: ਲਪਟਿਓ ਰਸ ਰੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਾਸੇ ਤੀ

0: ਜਾਕਾ ਨੇਤਰ ਫੋਰ
1: ਜਿਸਕਾ ਮੰਤਰ ਜਾਣੇ ਹੋਰ
0: ਆਨੰਦ ਰੂਪ ਮੰਗਲ ਸਦ ਜਾਕੇ
1: ਸਰ ਤੋਪ ਸੁਣੀਐ ਕਰਤਾ ਕੇ
0: ਰਾਜ ਮੈਂ ਰਾਜ ਜੋਗ ਮੈਂ ਜੋਗੀ
1: ਤਬ ਮੈਂ ਤਪੀਸਰ ਗ੍ਰਸਤ ਮੈਂ ਭੋਗੀ
0: ਧਿਆਏ ਧਿਆਏ ਭਗਤੇ ਸੁਖ ਪਾਇਆ
1: ਨਾਨਕ ਤਿਸ ਪੁਰਖਾ ਕਿਨੇ ਅੰਤ ਨ ਪਾਇਆ
0: ਜਾ ਕੀ ਲੀਲਾ ਕੀ ਮਿਤ ਨਾਏ
1: ਸਗਲ ਦੇਵ ਹਾਰੇ ਅਵਗਾਏ
0: ਪਿਤਾ ਕਾ ਜਨਮ ਕੇ ਜਾਣੇ ਪੂਤ
1: ਸਗਲ ਪਰੋਈ

0: ਸੰਗਤ ਆਪੇ ਪਾਈ,
1: ਸਭ ਘਰ ਤਿਸਕੇ ਸਭ ਤਿਸਕੇ ਠਾਓ,
0: ਨਾਨਕ ਹਰ
1: ਨਾਮ ਕੇ ਤਾਰੇ ਸਗਲੇ ਜੰਤ,
0: ਨਾਮ ਕੇ ਤਾਰੇ ਖੰਡ ਬ੍ਰਹਿਮੰਡ,
1: ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ,
0: ਨਾਮ ਕੇ ਤਾਰੇ ਸੁਣਨ ਗਿਆਨ ਧਿਆਨ,
1: ਨਾਮ ਕੇ ਤਾਰੇ ਆਗਾਸ ਪਤਾਲ,
0: ਨਾਮ ਕੇ ਤਾਰੇ ਸਗਲੇ ਆਕਾਰ,
1: ਨਾਮ ਕੇ ਤਾਰੇ ਪੁਰੀ ਸਭ ਪਵਣ,
0: ਨਾਮ ਕੇ ਸਮੁਦਰੇ ਸੁਣ ਸਰਵਨ,
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ,
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ,
1: ਰੂਪ ਸਤ ਜਾ ਕਾ ਸਤ ਸਥਾਨ,
0: ਗੁਰ ਸਤ ਕੇ ਬਲ ਪ੍ਰਦਾਨ,
1: ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਕਰਮ ਜਾ ਕੀ ਰਚਨਾ, ਸਤ
0: ਮੂਲ ਸਤ ਸਤ ਉਤਪਤ,
1: ਸਤ ਕਰਨੀ ਨਿਰਮਲ ਨਿਰਮਲੀ,
0: ਜਿਸੇ ਬੁਝਾਏ ਤਿਸੇ ਸਪਲੀ,
1: ਸਤ ਨਾਮ ਪ੍ਰਭ ਕਾ ਸੁਖਦਾਈ,
0: ਸਤ ਨਾਨਕ ਗੁਰ ਤੇ ਪਾਈ,
1: ਸਤ ਵਚਨ ਸਾਧੂ ਉਪਦੇਸ਼,
0: ਸਤ ਜਨ ਜਾ ਕੇ ਹਿਰਦੇ ਪ੍ਰਵੇਸ਼,
1: ਸਤ ਨਿਤ ਬੁਝੇ ਜੇ ਕੋਈ,
0: ਨਾਮ ਜਪਤਾ ਕੀ ਗਤ ਹੋਏ,
1: ਆਪ ਸਤ ਕਿਰਿਆ ਸਭ ਸਤ,
0: ਆਪੇ ਜਾਣੇ ਆਪਣੀ ਮਿਤ ਗਤ,
1: ਜਿਸ ਕੀ ਸਿਰ ਸੋ ਕਰਨੇ ਹਾਰ,
0: ਅਵਰ ਨ ਬੂਝ ਕਰਤ ਵਿਚਾਰ,
1: ਕਰਤੇ ਕੀ ਮਿਤ ਨ ਜਾਣੇ ਕੀਆ,
0: ਨਾਨਕ ਜੋਤਿ ਪਾਵੈ ਸੋ ਵਰਤੀਆ,
1: ਬਿਸਮਨ ਬਿਸਮ ਪਏ ਬਿਸਮਾਦ,
0: ਜਿਨ ਬੁਝਿਆ ਤਿਸ ਆਇਆ।

0: ਕਰੇ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰ ਸਤ ਸਤ ਜਸ ਸੁਣਤਾ
1: ਪੂਜਨ ਹਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਿਨ ਮਾਨਿਆ
0: ਕਰਾਵਤ।

0: ਕਾ ਸੋਏ,
1: ਕਾਹੇ ਸੋਚ ਕਰੇ ਰੇ ਪ੍ਰਾਣੀ,
0: ਜਪ ਨਾਨਕ ਪ੍ਰਭ ਵਡਾਣੀ,
1: ਵਾਰੰਗ ਵਾਰ ਵਾਰ ਪ੍ਰਭ ਜਪੀਏ,
0: ਅੰਮ੍ਰਿਤ ਮਾਤਨ ਤ੍ਰਪੀਏ,
1: ਨਾਮ ਰਤਨ ਜਿਨ ਗੁਰਮੁਖ ਪਾਇਆ,
0: ਚਵਰ ਨਾਹੀ ਨਿਸ਼ਟਾਇਆ,
1: ਨਾਮ ਤਨ ਨਾਮੋ ਰੂਪ ਰੰਗ।

0: ਅੱਠ ਪੈਰ ਪ੍ਰਭ ਸੇ ਹਜੂਰੇ
1: ਹਉ ਨਾਨਕ ਸੇ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇ
2: ਮਨ ਤਨ ਆਪਣਾ ਤਿਨ ਜਾਂਦੇ
0: ਜਿਨ ਜਿਨ ਆਪਣਾ ਪ੍ਰਭੂ ਪਛਾਤਾ
2: ਸੋ ਜਨ ਸਰਬ ਥੋਕ ਕਾ ਦਾਤਾ
0: ਜਿਸ ਕੀ ਸਰਨ ਸਰਬ ਸੁਖ ਪਾਵੇ।

0: ਗੁਰਬਚਨੀ ਅਰਨਾਮ ਉਤਰੇ
1: ਸਤਿਗੁਰ ਸਿੱਕੇ ਬੰਧਨ ਕਾਟੇ
0: ਗੁਰ ਕਾ ਸਿੱਖ ਵਿਕਾਰ ਤੇ ਹਟੇ
1: ਸਤਿਗੁਰ ਸਿੱਕੋ ਨਾਮ ਤਨ ਦੇ
0: ਗੁਰ ਕਾ ਸਿੱਖ ਬਣ ਪਾਗੀ ਏ
1: ਸਤਿਗੁਰ ਸਿੱਕਾ ਹਲਤ ਪਲਤ ਸਵਾਰ ਹੈ
0: ਨਾਨਕ ਸਤਿਗੁਰ ਸਿੱਕੋ ਜੀ ਨਾਲ ਸਮਾਰੇ
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ
0: ਗੁਰ ਕੀ ਆਗਿਆ ਮਨ ਮੈਂ ਸੇ
1: ਆਪਸ ਕੋ ਕਰ ਕਛ ਨਾ ਜਨਾਵੇ

0: ਜਨਮ ਮਰਨ ਗਿਆ
1: ਰਾਵ ਰਿਆਸਤ ਸੰਗ ਹਜ਼ੂਰੀ
0: ਨਾਲੇ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਕੀਆ ਜਾਣੇ
1: ਸੋ ਕਿਉਂ ਵਿਸਰੇ ਜੀਵਨ ਜੀਆ ਗੁਰ ਪ੍ਰਸਾਦ ਕੋ ਬਿਰਲਾ ਲਾਕੇ ਜਨਮ ਜਨਮ ਕਾ ਟੂਟਾ ਗਾਡੇ ਪ੍ਰਭ ਆਪਣਾ ਨਾਨਕ ਜਨ ਤਿਆਇਆ
0: ਆਂ ਤਿਆਗ ਜਪੋ ਹਰ ਨਾਮ
1: ਆਪ ਜਪੋ ਅਵਰ ਨਾਮ ਜਪਾਵੋ ਬਿਨ ਭਗਤੀ ਤਨ ਉਸੀ ਚਾਰ ਬੂਢਨ ਜਾਤ ਪਾਏ ਬਿਸਰਾਮ ਨਾਨਕ ਨਾਮ ਜਪੋ ਗੁਣਤਾਸ ਮਨ ਤਨ ਅੰਤਰੇ ਹੀ ਸੁਆਓ
0: ਮਨ ਵਿਖਸੇ ਸਾ ਚਰਨ ਤੋਏ ਬਿਲਾ ਕੋ ਪਾਵੇ ਸੰਗ ਗੁਰ ਪ੍ਰਸਾਦ ਨਾਮ ਜਪ ਲਿਆ ਨਾਨਕ ਲਿਆ ਸਰਬ ਸਮਾਏ
1: ਭਗਤ ਬਚਨ ਸਦਾ ਕਿਰਪਾਲ ਸਰਬ ਘਟਾ ਕਰਤ ਪ੍ਰਿਤਪਾਲ ਭਗਤ ਨਾਕੇ ਪ੍ਰਾਣ ਆਧਾਰ ਭਗਤ ਪਾਏ ਲਾਵੇ ਮਨ ਹੀਤ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਏਕ ਨਿਮ ਹਰ ਕੇ ਗੁਣ ਗਾਏ ਹਰ ਕੇ ਨਾਮ ਕੀ ਕਥਾ ਮਨ ਪਾਈ
0: ਰਸਨਾ ਜਪਤੀ ਹਰ ਹਰ ਨੀਤ
1: ਹਿਰਦੇ ਬਸੇ ਪੂਰਨ ਗੁਰਮਾਨ।

0: ਤੈ ਕੌਣ ਚਿਤ ਕਿਸ ਲਾਗੇ ਚਿੰਤਾ ਤੈ ਕੌਣ ਕਥੇ ਕੋ ਸੁਣੇ ਹਾਰਾ ਨਾਨਕ ਆਪਸ ਕੋ ਆਪੇ ਪਹੁੰਚਾ
1: ਬ੍ਰਜ ਪਰਪੰਚ ਕਾ
0: ਤੈ ਗੁਣ ਮੈਂ ਕੀਨੋ ਬਿਸਾਰ
1: ਹੁੰਦੇ ਪਈ ਗਾਵਤ
0: ਕਉ ਨਰਕ ਕੋ ਸੁਰਗ ਬਚਾਵਤ।

0: ਅਸ਼ਟਪਦੀ
1: ਆਪ ਕਥੇ ਆਪ ਸੁਣੇ ਹਾਰ
0: ਆਪੇ ਕਾ ਵਿਸਾਰ
1: ਜਾਤਿਸ ਪਾਵੇ ਤਾਂ ਸਿਸ਼ਟ ਉਪਾਏ
0: ਆਪਣੇ ਭਾਣੇ ਲੈ ਸਮਾਏ
1: ਤੇ ਭਿੰਨ ਨਹੀਂ ਕਿਛ ਹੋਏ
0: ਆਪਨ ਸੁਸਭ ਜਗਤ ਪਰ ਹੋਏ
1: ਜਾਕੋ ਪ੍ਰਭ ਜੀ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੁਸੰਦਰਸੀ ਤਤ ਕਵਿਤਾ
0: ਨਾਨਕ ਸਗ

0: ਪੂਰੀ ਦਿਖਿਆ
1: ਜਿਸ ਮਨ ਵਸੇ ਤੇ ਸਾਚ ਪਰੀਖਿਆ
0: ਮੰਤਨ ਨਾਮ ਜਪੋ ਲਿਵ ਲਾਏ
1: ਦੁਖ ਦਰਦ ਮਨ ਤੇ ਪੋ ਜਾਏ
0: ਸੱਚ ਵਪਾਰ ਕਰੋ ਵਪਾਰੀ
1: ਦਰਗੇ ਨਿਭੇ ਖੇਪ ਤੁਮਾਰੀ
0: ਏਕਾ ਟੇਕ ਰੱਖੋ ਮਨ ਮਾਏ
1: ਨਾਨਕ ਹੋਰ ਨਾ ਆਵੇ ਜਾਏ
0: ਉਬਰੇ ਤਿਸਤੇ ਦੂਰ ਕਹਾਂ ਕੋ ਜਾਏ
1: ਉਬਰੇ ਰਾਖਣ ਹਾਰ ਤੇ ਆਏ
0: ਪੋ ਜਪੇ ਸਗਲ ਪੋ ਮਿਟੇ
1: ਪ੍ਰਭ ਕਿਰਪਾ ਤੇ ਪ੍ਰਾਣੀ ਛੂਟੇ
0: ਪ੍ਰਭ ਰਾਖੇ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵੇ ਸੁਖ
0: ਚਿੰਤਾ ਜਾਏ ਮਿਟੇ ਹੰਕਾਰ
1: ਤਿਸ ਜਨ ਕੋ ਕੋਏ ਨ ਪਹੁੰਚਣ ਹਾਰ
0: ਸਿਰ ਉਪਰ ਛਾਡਾ ਗੁਰਸੂਰਾ
1: ਨਾਨਕ ਤਾਂ ਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ
1: ਦਰਸ਼ਨ ਵੇਖਦ ਉਦਰ ਸ੍ਰੇਸ਼ਟ
0: ਕਮਲ ਜਾ ਕੇ ਅਨੂਪ
1: ਸਫਲ ਦਰਸ਼ਨ ਸੁੰਦਰ ਹਰਿ ਰੂਪ
0: ਸੇਵਾ ਸੇਵਕ ਪਰਵਾਨ
1: ਅੰਤਰ ਜਾਮੀ ਪੁਰ ਪਰਦਾਨ।

0: ਜਿਸ ਆਪ ਦਿਖਾਏ
1: ਨਾਨਕ ਤੇਜਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ
1: ਕਰ ਕਰ ਵਿਆਹ ਪ੍ਰਿਆ ਭਗਵੰਤ
0: ਤਰਨ ਮੇ ਆਕਾਸ ਪਿਆਲ
1: ਸਭ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਕੌਣ ਪਾਣੀ ਬੇ ਸੰਤਰ ਮਾਹੇ
1: ਚਾਰ ਗੁਣ ਦੈ ਦਿਸੈ ਸਮਾਏ
0: ਤਿਸ ਤੇ ਪਿੰਨ ਨਹੀਂ ਕੋਠਾਓ
1: ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਨ ਸਿਮਰਤ ਮੈਂ ਦੇਖ
1: ਸਸਿਆ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੇ
1: ਆਪ ਡੋਲਾ ਕਬੂ ਡੋਲੇ
0: ਸਰਬ ਕਰਾ ਕਰ ਖੇਲੇ ਖੇਲ ਸਭ ਜੋਤ ਮੈਂ ਜਾਤੀ ਜੋਤ ਗੁਰ ਪ੍ਰਸਾਦ ਪਰਮ ਕਾ ਨਾਸ ਸੰਤ ਜਨਾ ਕੇ ਪੇਖਣ ਸਭ ਬ੍ਰਹਮ ਸੰਤ ਜਨਾ ਸੁਣੋ ਸੁਭ ਬਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਜੋ ਜੋ ਹੋਏ ਸੋਈ ਸੁਖ ਮਾਨੇ ਅੰਤਰ ਬਸੇ ਬਾਹਰ ਵੀ ਉਹੀ ਆਪ ਸਤ ਕੀਆ ਸਭ ਸਤ
1: ਜਿਸ ਪ੍ਰਾਪਤੇ ਸਗਲੀ ਉਤਪਾਤ
0: ਜਿਸ ਭਾਵੇ ਤਾ ਕਰੇ ਵਿਸਾਰ
1: ਜਿਸ ਭਾਵੇ ਤਾ ਏਕ ਅੰਕਾਰ
0: ਅਨੇਕ ਕਲਾ ਲਖੀ ਨਾ ਜਾਏ
1: ਜਿਸ ਭਾਵੇ ਤਿਸ ਲੈ ਮਿਲਾਏ
0: ਕੌਣ ਗਿਟਕਨ ਕਹੀਏ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰ ਗਸ ਜਿਸ ਆਪ ਜਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣ ਆਪੇ ਕਨਿਹਾਰ
0: ਸਗਲ ਸਮਗਰੀ ਜਾ ਕਾ ਤਨਾ
1: ਆਪਨ ਜਸ ਆਪ ਹੀ ਸੁਣਾ
0: ਆਵਨ ਜਾਵਨ ਨੇ ਖੇਲ ਬਣਾਇਆ
1: ਆਗਿਆਕਾਰੀ ਕੀ ਨੀ ਮਾਇਆ
0: ਸਭ ਕੇ ਮਤ ਅਤਪਲੋ ਰਹੇ
2: ਜੋ ਕੁਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ
2: ਨਾਨਕ ਜਪਾ ਮੈਂ
1: ਤਰੇ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ
1: ਓਰੇ ਕੋ ਕਿਨੇ ਕਛ ਕਰਾ
0: ਹਾਂ ਭਲਾ ਕਰ ਤੂੰ ਤਾਂ ਨੀਕੀ
1: ਆਪੇ ਜਾਣੇ ਆਪਣੇ ਜੀਤੀ
0: ਆਪ ਸਾਸ ਧਾਰੀ ਸਭ ਰਾਜ
1: ਓਤ ਬੋਤ ਆਪਣ ਸੰਗ ਰਾਜ
0: ਤਾਂ ਕੀ ਗਤ ਮਿਤ ਕਹੇ ਨਾ ਜਾਏ
1: ਦੂਸਰ ਹੋਏ ਤਾਂ ਸੋ ਜੀ ਪਾਏ
0: ਇਸ ਕਾ ਕੀਆ ਸਭ ਪਰਵਾਨ
1: ਗੁਰ ਪ੍ਰਸਾਦ ਨਾਨਕ ਕਿਉ ਜਾਣ
0: ਜੋ ਜਾਣੇ ਤਿਸ ਸਦਾ ਸੁਖ ਹੋਏ
2: ਆਮੇਨ
1: ਲੈ ਪ੍ਰਭ ਸੋਏ
0: ਓ ਧਨਵੰਤ ਕੁਲਵੰਤ ਪਤਿਵੰਤ
1: ਜੀਵਨ ਮੁਕਤਿ ਸਿਰਦੇ ਭਗਵੰਤ
0: ਤਨ ਤਨ ਤਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੁਧੇ ਅਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨ ਜਾਣੈ ਮੇਰ, ਕਹੁ ਨਾਨਕ ਸਭ ਤੇਰੀ ਵਡਿਆ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੁਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦਿਆਵੈ ਧਾਏ, ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿੱਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ

ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਦਾ ਰਾਖਾ, ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ,

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਚੌਪਈ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਗੁਰਬਾਣੀ ਕੀਰਤਨ ਹੋਏ ਸਤਿਗੁਰੂ ਗੁਰਬਾਣੀ ਕੀਰਤਨ ਕਰਦਿਆਂ ਤੋਂ, ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਸਤਿਗੁਰੂ ਜੀਓ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਬਖਸ਼ਣਾ। ਆਪ ਜੀ ਨੇ ਸਮੂਹ ਹਾਜ਼ਰੀਆਂ ਭਰ ਰਹੀਆਂ ਮਾਤਾਵਾਂ ਭੈਣਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨੀ ਸਤਿਗੁਰੂ ਜੀਓ, ਹਾਜ਼ਰੀ ਦੀਆਂ ਦਾਤਾਂ ਬਖਸ਼ਿਸ਼ ਕਰਦੇ ਰਹਿਣਾ। ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਗੁਰਪ੍ਰੀਤ ਸਿੰਘ ਜੀ, ਬੀਬੀ ਭਜਨਜੀਤ ਕੌਰ ਜੀ ਪਰਿਵਾਰ ਵੱਲੋਂ ਆਪ ਜੀ ਦੇ ਸਨਮੁਖ ਅਰਦਾਸ ਬੇਨਤੀ, ਜੋਦੜੀ ਸਤਿਗੁਰੂ ਕਿਰਪਾ ਕਰਨੀ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ, ਭਜਨ ਬੰਦਗੀ ਦਾ ਪ੍ਰਤਾਪ ਪ੍ਰਗਟ ਕਰਨਾ, ਸਤਿਗੁਰੂ ਆਪਣੇ ਦਰੋਂ ਘਰੋਂ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪਣੇ ਅਸਥਾਨਾਂ ਦੀਆਂ ਹਾਜ਼ਰੀਆਂ ਬਖਸ਼ਿਸ਼ ਕਰਨੀਆਂ, ਸਰਦਾਰ ਹਰਪ੍ਰੀਤ ਸਿੰਘ ਨੂੰ ਦੇਹ ਅਰੋਗਤਾ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ, ਆਪ ਜੀ ਨੇ ਟੈਸਟਾਂ ਵਿੱਚ ਦੇਹ ਅਰੋਗਤਾ ਬਖਸ਼ਿਸ਼ ਕਰਨੀ, ਮਿਹਰਾਮਤ ਕਰਨੀ, ਪਰਿਵਾਰ ਵੱਲੋਂ ਅਰਦਾਸ ਬੇਨਤੀ ਦਰ 'ਤੇ ਪ੍ਰਵਾਨ ਕਰਨੀ ਸਤਿਗੁਰੂ ਜੀ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਓ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਰੋ ਕਿਰਪਾ, ਸੁੱਖ ਹੋਵੇ, ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ।

ਰਹਾਉ ਮਨ ਬਿਲਾਸ ਭਈ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਨ ਰਖਾਈ ਮਨ ਬਿਲਾਸ ਭਈ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ

ਗੁਰ ਸੇਵੀ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਪੁਰਸਾਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਉਮਕਿਓ ਹੀਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਦੇ ਵਿੱਚ ਮਾਤਾਵਾਂ ਭੈਣਾਂ ਦੇ ਵੱਲੋਂ ਹਰ ਹਫ਼ਤੇ ਦੀ ਤਰ੍ਹਾਂ ਸੰਪੂਰਨ ਕੀਤੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਹੋਈ ਸੰਗਤ ਵਾਸਤੇ ਹੁਣ ਦੇਗ ਵਰਤੇਗੀ। ਆਪ ਜੀ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿ ਦੇਗ ਦੇ ਜਿਹੜੇ ਕਿਨਕੇ ਹਨ ਉਹ ਥੱਲੇ ਨਾ ਡਿੱਗਣ, ਕਿਉਂਕਿ ਇੱਕ ਤਾਂ ਦੇਗ ਦਾ ਜਿਹੜਾ ਹੈ ਉਹ ਸਤਿਕਾਰ ਕਰਨਾ ਲਾਜ਼ਮੀ ਹੈ। ਜੇ ਕੋਈ ਕਤਰਾ ਡਿੱਗਦਾ ਵੀ ਹੈ ਤਾਂ ਉਹਨੂੰ ਚੁੱਕਣ ਦੀ ਕਿਰਪਾਲਤਾ ਜ਼ਰੂਰ ਆਪਾਂ ਕਰਿਆ ਕਰੀਏ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ।

ਲਾਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ।

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਦਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਾਰ

ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ

ਸੈਲ ਪੱਥਰ ਮਹਿ ਜੰਤ ਉਪਾਈ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ।

ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ।

ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ।

ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁੰਨ ਰਾਸ਼ਿਸ਼ਕਾਰ।

ਧਾਨਿਆ ਧਾਨਿਆ ਲੋਗਨ ਕੇ ਰਾਜਾ ਦੁਸ਼ਟਨ ਦਾਹਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ ਕਵਿਓ ਬਾਚ ਬੇਨਤੀ ਚੌਪਈ।

ਸਾਹਿਬ ਤੋ ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂਜੋ ਕਰੀਅਹੁ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆਕਰਖ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ

ਕੀਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀਂ ਭੂਪਾ।

ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋੜਨ ਘਾਤਾ ਜੇ ਅਸਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ

ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ ਏਕ ਬਾਰ।

ਆਈ ਦੋਸਤ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵਿਕ ਸਗਲ ਦੇਹ ਕੋ ਹਰਤਾ ਦੁਸ਼ਟ ਦੋਖਿਅਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ।

ਸਭ ਨਾ ਗੱਲਾਂ ਸਮਰੱਤ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰਤੀ ਰਹਿ, ਕਰਤਾਂ ਤੀਰੈ ਸਭ ਕਿਛੁ ਹੈ, ਜਿਸ ਦੇਹੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਅੰਕਰ ਸਾਂਤ ਸੁਖਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆ ਇਹ ਵਡਿਆਈਆ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਪਾਗੇ ਹੋ।

ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੀਕੋ ਖਾਵੈ ਜੀਕੋ ਪੁੰਚੈ ਤਿਸ ਕਾ ਹੋਏ ਉਧਾਰੋ

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੇ ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਈ ਤੇਰੇ ਛੱਡ ਜਾਹੇ, ਭੌਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥਾ ਕੋਇ ਨਾ ਜਾਏ, ਜੇ ਆਵੇ ਤੁਧ ਆਹੇ।

ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਸੋਦਾਰਾ ਸਾਹਿਬ ਦੇ ਪਾਠ ਸਰਵਣ ਕਰ ਰਹੇ ਸੀ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ, ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹ ਆਪ ਸੰਗਤਾਂ ਨੂੰ 6:30 ਵਜੇ ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। 6:30 ਤੋਂ ਲੈ ਕੇ 7:15 ਵਜੇ ਤੱਕ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਉਸ ਤੋਂ ਬਾਅਦ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਪੀਚ ਹੋਵੇਗੀ। ਸੋ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ, ਨੌਜਵਾਨ ਸਭਾ ਵੱਲੋਂ ਜੋ ਗੁਰੂ ਘਰ ਦੇ ਪਾਰਕਿੰਗ ਦੇ ਵਿੱਚ ਪ੍ਰਦਰਸ਼ਨੀ ਲਗਾਈ ਗਈ ਹੈ, ਸਮੂਹ ਸੰਗਤਾਂ ਨੇ ਉੱਥੇ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਕਥਾ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ।

ਬਹੁਰ ਉਸ ਕਾ ਵਿਸ਼ਵਾਸ ਨਾ ਹੋਵੇ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਲੜੀਵਾਰ ਕਥਾ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਅੱਜ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 268 ਪਰ ਸੁਸ਼ੋਭਿਤ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਜੋ ਬਖਸ਼ਿਸ਼ ਸਾਡੇ ਜੀਵਨ ਵਿੱਚ ਕਰਦੇ ਨੇ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਦੇ ਆਪ ਤਰਸ ਕਰਕੇ ਕਰਵਾ ਲੈਣ।

ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਦੀ ਆਰੰਭਤਾ ਸਾਡੇ ਸਨਮੁਖ ਕਰਦੇ ਅਗਨਤ ਸਾਹੂ ਆਪਣੀ ਦੇ ਰਾਸ ਮਹਾਰਾਜ ਕਹਿਣ ਕਿ ਜਿਹੜਾ ਅਕਾਲ ਪੁਰਖ ਰੂਪੀ ਸ਼ਾਹ ਹੈ ਉਹ ਅਣਗਿਣਤ ਰਾਸ ਰੂਪ ਦੇ ਵਿੱਚ ਵਸਤੂਆਂ ਇਨਸਾਨ ਨੂੰ ਵਰਤਣ ਵਾਸਤੇ ਦਿੰਦਾ। ਜਿਵੇਂ ਕੋਈ ਸ਼ਾਹ ਆਪਣੇ ਮੁਨੀਮ ਨੂੰ ਜਾਂ ਆਪਣੇ ਨੌਕਰ ਨੂੰ ਕੁਝ ਵਸਤੂਆਂ ਵਰਤਣ ਵਾਸਤੇ ਦੇਦਾ, ਅਣਗਿਣਤ ਵਸਤੂਆਂ ਦੇ ਵਿੱਚੋਂ ਕੁਝ ਵਸਤੂਆਂ ਉਹਦੀ ਝੋਲੀ ਵਿੱਚ ਪਾ ਦੇਵੇ, ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਦਿੱਤੀਆਂ ਹੋਈਆਂ ਵਸਤੂਆਂ ਨੂੰ ਵੇਖ ਕੇ

ਇਨਸਾਨ ਕੀ ਕਰਦਾ ਹੈ, ਉਹਨਾਂ ਵਸਤੂਆਂ ਨੂੰ ਛਕਦਾ ਵੀ ਹੈ, ਧਾਰਨ ਕਰਦਾ ਹੈ, ਵਰਤਦਾ ਵੀ ਹੈ। ਅਨੰਦ ਉਲਾਸ ਕਹਿੰਦੇ ਨੇ ਹਿਰਦੇ ਵਿੱਚ ਬਹੁਤ ਆਨੰਦ ਵੀ ਹੈ, ਉਲਾਸ ਖੁਸ਼ੀ ਮਹਿਸੂਸ ਕਰਦਾ ਹੈ ਕਿ ਇਹ ਦਾਤਾਂ ਮੇਰੀ ਝੋਲੀ ਦੇ ਵਿੱਚ ਪੈ ਗਈਆਂ ਜਾਂ ਇਹ ਪਦਾਰਥ ਮੈਨੂੰ ਪ੍ਰਾਪਤ ਹੋਏ। ਕਿਸੇ ਵੇਲੇ ਬੰਦਾ ਇੱਕ ਸੰਸਾਰੀ ਸ਼ਾਹ ਦੇ ਕੋਲ ਹੀ ਕੰਮ ਕਰਦਾ ਹੋਵੇ ਅਤੇ ਬੜੇ ਹੌਂਸਲੇ ਦੇ ਨਾਲ ਇਹ ਗੱਲ ਕਹਿ ਦਿੰਦਾ ਵੀ ਆਪਾਂ ਨੂੰ ਤਾਂ ਇਹਨਾਂ ਨੇ ਕਮੀ ਕਿਸੇ ਗੱਲ ਦੀ ਨਹੀਂ ਆਉਣ ਦਿੱਤੀ, ਆਪਣੇ ਬੱਚਿਆਂ ਵਾਂਗ ਰੱਖਿਆ, ਹਰੇਕ ਦਾਤ ਸਾਡੀ ਝੋਲੀ ਵਿੱਚ ਪਾ ਦਿੱਤੀ। ਮਹਾਰਾਜ ਜੀ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਅਕਾਲ ਪੁਰਖ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਇਨਸਾਨ ਵਰਤਦਾ ਹੈ, ਆਪਣੇ ਜੀਵਨ ਦੇ ਉੱਪਰ ਜਿਹੜਾ ਹੈ ਉਹ ਲਾਗੂ ਕਰਦਾ ਹੈ। ਪਰ ਸਤਿਗੁਰੂ ਮਹਾਰਾਜ ਜੀ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਕਿ ਇਸ ਗੱਲ ਦਾ ਨਿਰਣਾ ਆਪਣੇ ਜੀਵਨ ਦੇ ਵਿੱਚ ਜ਼ਰੂਰ ਕਰਨ ਦੀ ਇੱਛਾ ਹੈ। ਪਾਤਸ਼ਾਹ ਜੀ ਕਹਿਣ ਲੱਗੇ ਆਪਣੀ ਅਮਾਨ ਕੱਛ ਬਾਹਰ ਸਾਹੋਲੇ, ਆਪਣੇ ਵੱਲੋਂ ਦਿੱਤੀ ਹੋਈ ਅਮਾਨਤ ਮੰਨ ਲਓ, ਅਸੀਂ ਸਤਿਗੁਰੂ ਸਾਹਿਬ ਮਹਾਰਾਜ ਜੀ ਤੋਂ ਬਖਸ਼ਿਸ਼ਾਂ ਪ੍ਰਾਪਤੀਆਂ ਮੰਗ ਲਈਆਂ ਅਤੇ ਸਤਿਗੁਰੂ ਜੀ ਕਹਿੰਦੇ ਉਹ ਸਾਡੇ ਕੋਲ ਨੇ, ਪਰ ਆਪਣੀ ਅਮਾਨ ਜਿਹੜੀ ਅਮਾਨਤ ਸਾਨੂੰ ਪਰਮੇਸ਼ਰ ਨੇ ਦਿੱਤੀ, ਸਤਿਗੁਰੂ ਜੀ ਕਹਿਣਗੇ ਬਹੁਰ ਸਾਹੁਲੇ, ਜਿਹੜੀ ਵੀ ਵਸਤੂ ਦਿੱਤੀ ਹੈ ਆਪਣੀ ਅਮਾਨ ਕੱਛ ਬਹੁਰ ਸਾਹੁਲੇ, ਆਪਣੀ ਅਮਾਨਤ ਵਿੱਚੋਂ ਜੇ ਕੋਈ ਸ਼ਾਹ ਥੋੜ੍ਹੀ ਜਿਹੀ ਵਸਤੂ ਵਾਪਸ ਲੈ ਲਵੇ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਅਗਿਆਨੀ ਮਨ ਰੋਸ ਕਰੇ। ਅਗਿਆਨੀ ਬੰਦਾ ਰੁੱਸਣ ਲੱਗ ਪੈਂਦਾ, ਗੁੱਸਾ ਕਰਨ ਲੱਗ ਪੈਂਦਾ, ਰੋਸ ਦੇ ਵਿੱਚ ਆਣ ਕੇ ਕਹਿੰਦਾ ਵੀ ਇਹ ਨਿਰੰਕਾਰ ਨੇ ਮੇਰੇ ਨਾਲ ਚੰਗਾ ਕੋਈ ਨਹੀਂ ਕੀਤਾ। ਮਹਾਰਾਜ ਕਹਿਣਗੇ ਜਦੋਂ ਦਾਤ ਉਹਦੀ ਵਰਤਣ ਵਾਲਾ ਵਿਅਕਤੀ ਜਿਹੜਾ ਹੈ ਉਹ ਕਿਵੇਂ ਦਾਅਵਾ ਕਰ ਸਕਦਾ ਹੈ ਕਿ ਇਹ ਦਾਤ ਮੇਰੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਤਾਂ ਇਸ ਜੀਵਨ ਦੇ ਵਿੱਚ ਇਹ ਨਿਰਣਾ ਕਰ ਦਿੱਤਾ ਕਿ ਇਨਸਾਨ ਸ਼ੁਕਰਾਨੇ ਵਿੱਚ ਹੋਣਾ ਚਾਹੀਦਾ। ਕਿਰਾਏ ਦਾ ਮਕਾਨ ਹੋਵੇ ਅਤੇ ਕੋਈ ਫਰੀ ਵਿੱਚ ਰਹਿਣ ਵਾਸਤੇ ਦੇ ਰਿਹਾ ਹੋਵੇ ਅਤੇ ਬੰਦਾ ਰਹੀ ਜਾਏ ਅਤੇ ਜਿੱਦਣ ਉਹ ਮਾਲਕ ਆਪਣੀ ਮਰਜ਼ੀ ਸਹਿਤ ਕਹੇ ਵੀ ਭਾਈ ਸਾਹਿਬ ਵਿਹਲਾ ਕਰ ਦਿਓ ਅਤੇ ਹੁਣ ਮੈਨੂੰ ਦੇ ਦਿਓ ਅਤੇ ਬੰਦਾ ਕੇਸ ਕਰਦਾ, ਰੌਲਾ ਪਾਏ, ਬਹੁਤ ਕੁਝ ਆਸੇ ਪਾਸੇ ਜਿਹੜਾ ਹੈ ਉਹ ਖਰੂਦ ਕਰੇ ਅਤੇ ਪ੍ਰਾਪਤੀ ਤਾਂ ਕੋਈ ਨਹੀਂ, ਕਿਉਂਕਿ ਮਾਲਕ ਨੇ ਮਰਜ਼ੀ ਨਾਲ ਤੁਹਾਨੂੰ ਉਹ ਦਾਤ ਦਿੱਤੀ, ਮਰਜ਼ੀ ਨਾਲ ਰਹਿਣ ਬਸੇਰਾ ਦਿੱਤਾ, ਉਹਦੀ ਮਰਜ਼ੀ ਸੀ ਉਹਨੇ ਲੈ ਲਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜੀਵਨ ਦੇ ਵਿੱਚ ਕਰਤੇ ਪੁਰਖ ਨੇ ਬਹੁਤ ਕੁਝ ਜਿਹੜਾ ਹੈ ਉਹ ਦਾਤਾਂ ਦਿੱਤੀਆਂ ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਹਨਾਂ ਦਾਤਾਂ ਨੂੰ ਵਰਤਣ ਵਾਲਾ ਇਨਸਾਨ ਵਰਤਦਾ ਹੈ, ਜਿਉਂਦਾ ਹੈ ਉਹਨਾਂ ਦੇ ਆਧਾਰ 'ਤੇ। ਪਰ ਸਤਿਗੁਰੂ ਕਹਿੰਦੇ ਜਦੋਂ ਕੋਈ ਵਸਤੂ ਵਾਪਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇ ਵੀ ਹੁਣ ਮੈਨੂੰ ਦੇ ਦਿਓ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਉਸ ਦਿਨ ਫਿਰ ਅਗਿਆਨੀ ਮਨ ਰੋਸ ਕਰੇ, ਮਨ ਵਿੱਚ ਅਗਿਆਨੀ ਬੰਦਾ ਰੋਸ ਕਰਦਾ ਵੀ ਨਹੀਂ ਆਤ ਨਹੀਂ ਸੀ ਹੋਣਾ ਚਾਹੀਦਾ। ਸਤਿਗੁਰੂ ਮਹਾਰਾਜ ਕਹਿਣਗੇ ਨਿਰੰਕਾਰ ਅਤੇ ਫਿਰ ਤਾਰਕਿਕ ਬਿਰਤੀ ਕਰਦਾ ਵੀ ਨਹੀਂ ਆਹ ਪਹਿਲਾਂ ਵਸਤ ਦੇ ਦਿੱਤੀ ਅਤੇ ਹੁਣ ਤੁਸੀਂ ਖੋ ਲਈ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਉਹਦੀ ਮਰਜ਼ੀ ਹੈ। ਇੱਕ ਛੋਟਾ ਜਿਹਾ ਜ਼ਿਕਰ ਕੀਤਾ, ਕਹਿੰਦੇ ਵੀ ਇੱਕ ਸ਼ਾਹੂਕਾਰ ਦੀ ਦੁਕਾਨ 'ਤੇ ਲੰਮਾ ਸਮਾਂ ਕਾਰਜ ਕਰਨ ਵਾਲਾ ਇੱਕ ਵਿਅਕਤੀ, ਲੰਮਾ ਸਮਾਂ ਉਹਨੇ ਬਹੁਤ ਮਿਹਨਤ ਨਾਲ ਸ਼ਾਹੂਕਾਰ ਦੀ ਦੁਕਾਨਦਾਰੀ ਬਣਾਈ ਅਤੇ ਸ਼ਾਹੂਕਾਰ ਨੇ ਇੱਕ ਦਿਨ ਐਸਾ ਆਖਿਆ ਵੀ ਵੇਖੋ ਬੜੀ ਇਮਾਨਦਾਰੀ ਨਾਲ ਤੁਸੀਂ ਮੇਰੀ ਦੁਕਾਨ 'ਤੇ ਕੰਮ ਕੀਤਾ ਅਤੇ ਹੁਣ ਮੇਰੀ ਇੱਛਾ ਹੈ ਵੀ ਥੋੜ੍ਹੀ ਜਿਹੀ ਦੂਰੀ ਦੇ ਉੱਪਰ ਕੁਝ ਪਿੰਡ ਛੱਡ ਕੇ ਇਹ ਕੰਮ ਜਿਹੜਾ ਤੁਸੀਂ ਮੇਰੀ ਦੁਕਾਨ 'ਤੇ ਕਰ ਰਹੇ ਹੋ ਅਤੇ ਮੈਂ ਤੁਹਾਡੀ ਮਦਦ ਕਰ ਦਿੰਦਾ ਵੀ ਤੁਸੀਂ ਆਪਣਾ ਇੱਕ ਕੰਮ ਵੱਖਰਾ ਖੋਲ੍ਹੋ, ਮਾਇਆ ਦੀ ਮਦਦ ਮੈਂ ਕਰ ਦਿਆਂ। ਉਹ ਜਿਹੜਾ ਵਿਅਕਤੀ ਸੀ ਬੜਾ ਖੁਸ਼ ਪ੍ਰਸੰਨ, ਚਾਰਾਂ ਬੰਦਿਆਂ ਨੂੰ ਦੱਸਦਾ ਫਿਰੇ ਵੀ ਮੇਰਾ ਤਾਂ ਮਾਲਕ ਏਡਾ ਵੱਡਾ, ਇਹਦੇ ਵਰਗਾ ਤਾਂ ਬੰਦਾ ਕੋਈ ਨਹੀਂ, ਨਾਲੇ ਆਪਣੀ ਦੁਕਾਨ ਦੇ ਬਰਾਬਰ ਦੀ ਦੁਕਾਨ ਮੈਨੂੰ ਖੋਲ੍ਹ ਕੇ ਦੇ ਰਿਹਾ, ਨਾਲੇ ਮਾਇਕ ਮਦਦ ਕਰ ਰਿਹਾ। ਉਹਨੇ ਕੀ ਕੀਤਾ ਵੀ ਇਸ ਪ੍ਰਕਾਰ ਕੁਝ ਮਾਇਆ ਜਿਹੜੀ ਸੀ ਉਸ ਵੇਲੇ ਉਹਦੀ ਝੋਲੀ ਵਿੱਚ ਪਾ ਕੇ ਕਿਹਾ ਵੀ ਤੂੰ ਆਪਣੀ ਦੁਕਾਨਦਾਰੀ ਸ਼ੁਰੂ ਕਰ, ਲੋੜ ਪਏ ਅਤੇ ਜਿਹੜੀ ਇਹ ਮਾਇਆ ਹੈ ਹੋਰ ਮੰਗ ਲਈ ਦੇ ਦਿਆਂਗੇ, ਪਰ ਇਹ ਜਿਹੜੀ ਮਾਇਆ ਦਿੱਤੀ ਹੈ ਇਹਦੇ ਵਿੱਚੋਂ ਅੱਧੀ ਤੂੰ ਮੈਨੂੰ ਵਾਪਸ ਕਰ ਦੇਈਂ, ਅੱਧੀ ਤੂੰ ਆਪਣੀ ਕਿਰਤ ਵਾਸਤੇ ਵਰਤ ਲਈ, ਜਦੋਂ ਤੇਰੇ ਕੋਲੋਂ ਹੋਏਗੀ ਦੇ ਦੇਈਂ।

ਪਾਸੇ ਪਾਸੇ ਸਾਰੀਆਂ ਸਿਫਤਾਂ ਕਰਦਾ ਰਿਹਾ ਵੀ ਮਾਲਕ ਨੇ ਬੜੀ ਕਿਰਪਾ ਕੀਤੀ, ਮੈਨੂੰ ਸਾਰਾ ਕਾਰੋਬਾਰ ਦਿੱਤਾ। ਇੱਕ ਸਾਲ ਕਾਰੋਬਾਰ ਨੂੰ ਹੋਇਆ ਅਤੇ ਜਿਸ ਵਕਤ ਤੋਂ ਕਾਰੋਬਾਰ ਆਸੇ ਪਾਸੇ ਹੋਰ ਵੱਧ ਗਿਆ, ਨਾਮ ਬਣਨ ਲੱਗ ਪਿਆ, ਸਾਰੇ ਪਾਸੇ ਨਾਮ ਬਣ ਗਿਆ। ਅਤੇ ਹੁਣ ਇੱਕ ਦਿਨ ਇਹੋ ਜਿਹਾ ਆਇਆ ਵੀ ਸ਼ਾਹੂਕਾਰ ਨੇ ਸੁਨੇਹਾ ਭੇਜਿਆ ਵੀ ਹੁਣ ਮਾਇਆ ਜਿਹੜੀ ਮੇਰੀ ਦਿੱਤੀ ਸੀ ਉਹਦੇ 'ਚੋਂ ਅੱਧਾ ਹਿੱਸਾ ਵਾਪਸੀ ਦਾ ਇਕਰਾਰ ਕੀਤਾ ਸੀ ਅਤੇ ਹੁਣ ਮੈਨੂੰ ਵਾਪਸ ਕਰ ਦਿਓ। ਅਤੇ ਪਹਿਲੇ ਦਿਨ ਹੀ ਆਪਣੀ ਪਤਨੀ ਨੂੰ ਕਹਿੰਦਾ ਵੀ ਲੋਕ ਵੀ ਬਰਦਾਸ਼ਤ ਨਹੀਂ ਕਰਦੇ ਵੀ ਆਪਣਾ ਕੰਮ ਚੱਲ ਗਿਆ ਅਤੇ ਉਹਨਾਂ ਉਸੇ ਵੇਲੇ ਮੰਗ ਲਏ। ਚਲੋ ਉਸ ਵਕਤ ਇਹਨੇ ਸੁਨੇਹਾ ਭੇਜਿਆ ਜੀ ਅਜੇ ਮੇਰੇ ਕੋਲ ਗੁੰਜਾਇਸ਼ ਨਹੀਂ, ਮੈਂ ਦੇ ਦਿਆਂਗਾ। ਉਹ ਕਹਿੰਦੇ ਕੋਈ ਗੱਲ ਨਹੀਂ, ਦੋ ਚਾਰ ਮਹੀਨੇ ਹੋਰ ਲੰਘ ਗਏ। ਜਦੋਂ ਆਣ ਕੇ ਫਿਰ ਸ਼ਾਹ ਨੇ ਕਿਹਾ ਵੀ ਲਿਆਓ ਮਾਇਆ। ਤਿੰਨ ਚਾਰ ਵਾਰੀ ਜਦੋਂ ਫੇਰੇ ਮਾਰੇ ਅਤੇ ਅਖੀਰ 'ਤੇ ਜਿਹੜਾ ਸੀ ਉਸ ਵਕਤ ਆਪਣੇ ਸ਼ਬਦਾਂ ਨੂੰ ਜਿਹੜਾ ਸੀ ਉਹ ਕਰੜੇ ਕਰਕੇ ਕਹਿੰਦਾ ਵੀ ਜੇ ਮੈਂ ਨਾ ਦਿਆਂ ਤਾਂ ਫਿਰ ਤੁਸੀਂ ਕੀ ਕਰ ਲਓ, ਮੈਂ ਜੇ ਮੈਂ ਨਾ ਦਿਆਂ। ਹੁਣ ਜਿਨ੍ਹਾਂ ਦੇ ਸਾਹਮਣੇ ਉਹ ਸ਼ਾਹ ਨੇ ਦਿੱਤੇ ਸੀ ਉਹਨੇ ਚਾਰ ਬੰਦੇ ਲਿਆ ਕੇ ਖੜ੍ਹੇ ਕਰ ਦਿੱਤੇ ਵੀ ਆਹ ਵੇਖੋ ਵੀ ਇਹ ਬੰਦਾ ਪੈਸੇ ਨਹੀਂ ਵਾਪਸ ਕਰ ਰਿਹਾ। ਉਹਨਾਂ ਬੰਦਿਆਂ ਦੀ ਗਵਾਹੀ ਦੇ ਉੱਪਰ ਜਦੋਂ ਪੈਸੇ ਵਾਪਸ ਕੀਤੇ ਤਾਂ ਉਸੇ ਹੀ ਮਾਲਕ ਦੀ ਭੰਡੀ ਨਗਰਾਂ ਵਿੱਚ ਕਰਨ ਲੱਗ ਪਿਆ ਵੀ ਇਹਦੇ ਵਰਗਾ ਤਾਂ ਮਾਲਕ ਹੀ ਜਿਹੜਾ ਹੈ ਉਹ ਹੈ ਕੋਈ ਨਹੀਂ। ਇਹਨੇ ਮੇਰੇ ਨਾਲ ਧੋਖਾ ਕੀਤਾ, ਪਹਿਲਾਂ ਮਾਇਆ ਦਿੱਤੀ ਫਿਰ ਮੰਗ ਲਈ। ਜਿਹੜਾ ਉਸਤਤ ਕਰਦਾ ਸੀ ਉਹ ਨਿੰਦਾ ਕਰਨ ਲੱਗ ਪਿਆ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਗੱਲ ਅਗਿਆਨਤਾ ਦੀ ਹੈ। ਜੇ ਉਹ ਬੇਸ ਨੂੰ ਸਮਝ ਲੈਂਦਾ ਵੀ ਮੈਨੂੰ ਟਿਕਾਉਣ ਵਾਲਾ ਹੀ ਕੇਵਲ ਸ਼ਾਹ ਹੈ, ਮੇਰਾ ਕਾਰੋਬਾਰ ਚਲਾਉਣ ਵਾਲਾ ਹੈ, ਵੀ ਜੇ ਉਹ ਦਸ ਵੱਧ ਵੀ ਮੰਗ ਲੈਂਦਾ ਤਾਂ ਦੇਣੇ ਪੈਂਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਬਸ ਇਨਸਾਨ ਵੀ ਇਸੇ ਤਰ੍ਹਾਂ ਜਦੋਂ ਤੇ ਕਰਤਾ ਪੁਰਖ ਦਾਤਾਂ ਦਈ ਜਾ ਰਿਹਾ ਨਿਰੰਤਰ ਉਦਨ ਤੇ ਬੰਦਾ ਕਹੀ ਜਾਂਦਾ ਜੀ ਬੜੀ ਮਾਲਕ ਦੀ ਕਿਰਪਾ, ਬੜੀ ਕਿਰਪਾ, ਬੜੀ ਰਹਿਮਤ, ਬਹੁਤ ਬਖਸ਼ਿਸ਼ਾਂ। ਤੇ ਜਿੱਦਣ ਕਿਤੇ ਇੱਕ ਅੱਧੀ ਵਸਤ ਜਿਹੜੀ ਸੀ ਉਹਦੇ ਵਿੱਚੋਂ ਘਾਟਾ ਪੈ ਜਾਏ ਤੇ ਖੋ ਲਈ ਜਾਏ ਤੇ ਫਿਰ ਬੰਦਾ ਉਸੇ ਮਾਲਕ ਦੇ ਉੱਪਰ ਕਹਿਣਾ ਸ਼ੁਰੂ ਕਰ ਦਿੰਦਾ ਵੀ ਮਹਾਰਾਜ ਪਤਾ ਨਹੀਂ ਕਿਹੜੀ ਦੁਸ਼ਮਣੀ ਕੱਢਣ ਲੱਗ ਪਏ ਵੀ ਅਸੀਂ ਮਿਲੇ ਸੀ ਸਾਰੀ ਦੁਨੀਆ ਜਾਂਦੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਅਗਿਆਨੀ ਮਨ ਰੋਸ ਕਰੇ, ਪਰ ਰੋਸ ਅਗਿਆਨੀ ਬੰਦਾ ਕਰਦਾ, ਅਗਿਆਨੀ ਬੰਦਾ ਰੋਸ ਕਰਦਾ ਇਸ ਗੱਲ ਦੇ ਉੱਪਰ ਵੀ ਮੇਰੇ ਤੋਂ ਦਾਤ ਖੋ ਲਈ। ਸਤਿਗੁਰੂ ਸਾਹਿਬ ਜੀ ਦੇ ਸਿੱਖ ਭਾਈ ਭਿਖਾਰੀ ਵਰਗਿਆਂ ਨੂੰ ਪੁੱਛੋ, ਇੱਕ ਦਿਨ ਪੁੱਤਰ ਦਾ ਵਿਆਹ ਹੋਇਆ ਅਤੇ ਦੂਜੇ ਦਿਨ ਚੜ੍ਹਾਈ ਕਰ ਗਏ ਅਤੇ ਸਤਿਗੁਰੂ ਦੇ ਸ਼ੁਕਰ ਵਿੱਚ, ਭਾਈ ਗੁਰਮੁਖ ਕਹਿੰਦੇ ਤੁਹਾਨੂੰ ਵੈਰਾਗ ਨਹੀਂ ਆਇਆ, ਰੋਸ ਨਹੀਂ ਆਇਆ ਮਹਾਰਾਜ? ਉੱਥੇ ਫਿਰ ਭਾਈ ਭਿਖਾਰੀ ਕਹਿੰਦਾ ਵੀ ਰੋਸ ਕਾਹਦਾ, ਜਿਹਨੇ ਦਾਤ ਦਿੱਤੀ ਸੀ ਜੇ ਉਹਨੇ ਵਾਪਸ ਲੈ ਲਈ, ਜੇ ਦਾਤ ਪ੍ਰਾਪਤ ਕਰਨ ਵਿੱਚ ਆਨੰਦ ਸੀ ਅਤੇ ਹੁਣ ਜਾਣ ਦੇ ਵਿੱਚ ਵੀ ਸ਼ੁਕਰਾਨਾ। ਇਸ ਗੱਲ ਦਾ ਬਿਆਨ ਕਰ ਦੇਣਾ ਸ਼ਬਦਾਂ ਰਾਹੀਂ ਬੜਾ ਸੌਖਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੈਠੇ ਗੁਰਸਿੱਖਾਂ ਨੇ ਇਸ ਗੱਲ ਦਾ ਬੈਰਾਗ ਕੀਤਾ ਵੀ ਮਹਾਰਾਜ ਦੋ ਪੁੱਤਰ ਸੀ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ, ਦੋ ਸਰਹੰਦ ਦੀਆਂ ਨੀਹਾਂ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ। ਸਤਿਗੁਰੂ ਰੋਸ ਨਹੀਂ ਮਨ ਵਿੱਚ, ਬੈਰਾਗ ਨਹੀਂ ਮਨ ਵਿੱਚ, ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਵਕਤ ਸ਼ਬਦ ਵਰਤ ਕੇ ਗੁਰਸਿੱਖਾਂ ਨੂੰ ਕਹਿੰਦੇ ਸੀ ਕਿ ਦੋ ਪੁੱਤਰ ਸਨ ਦਿੱਤੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਇਸ ਜੀਵਨ ਦੇ ਵਿੱਚ ਉਹਨਾਂ ਨੂੰ ਵਾਰਿਆ। ਮੈਂ ਸ਼ਬਦ ਵਰਤੇ ਗਏ ਇਤਿਹਾਸ ਵਿੱਚ। ਕਹਿਣ ਲੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਗੁਰਸਿੱਖਾਂ ਨੇ ਜਦੋਂ ਇਹ ਨਿਰਣਾ ਕੀਤਾ ਸੀ ਮਹਾਰਾਜ ਰੋਸ, ਕਹਿਣ ਲੱਗੇ ਉਹਦੀ ਵਸਤ ਜਿਸ ਕੀ ਵਸਤ ਤਿਸ ਆਗਿਆ ਰਾਖਿਆ ਤਿਸ ਕੀ ਆਗਿਆ ਮਨ ਹੈ ਮਤ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਜਿਹਦੀ ਵਸਤ ਸੀ ਅਸੀਂ ਉਹਦੇ ਅੱਗੇ ਰੱਖ ਦਿੱਤੀ। ਅਤੇ ਇਹ ਵੀ ਗੱਲ ਜਦੋਂ ਚਮਕੌਰ ਦੀ ਗੜੀ ਵਿੱਚ ਵੀ ਸ਼ਬਦ ਰੱਖਿਆ ਸੀ ਸਤਿਗੁਰੂ ਜੀ ਨੇ, ਜਦੋਂ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਤੋਂ ਪਹਿਲਾਂ ਭਾਈ ਦਇਆ ਸਿੰਘ ਜੀ ਨੇ ਕਿਹਾ ਸੀ, ਕਹਿਣਗੇ ਮਹਾਰਾਜ ਇੱਕ ਪੁੱਤਰ ਤਾਂ ਰੱਖ ਸਕਦੇ ਹੋ ਨਾ, ਇੱਕ ਤਾਂ ਰੱਖ ਲਓ। ਅਤੇ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਭਾਈ ਦਇਆ ਸਿੰਘ ਜੀ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੂੰ ਸੁੱਖ ਹੋਏ। ਕਹਿੰਦੇ ਨੇ ਦਿੱਤਿਆਂ ਸੁੱਖ ਹੁੰਦਾ, ਪਰਾਈ ਅਮਾਨਤ ਕਿਉਂ ਰੱਖੀਏ, ਇਹ ਅਮਾਨਤ ਪਰਾਈ ਹੈ। ਹੁਣ ਆ ਜਾਈਏ ਇਸ ਦੇ ਬਰੀਕ ਅਰਥਾਂ 'ਤੇ, ਆਪਣੇ ਅੰਦਰ 'ਤੇ ਆ ਜਾਈਏ। ਕਰਤੇ ਪੁਰਖ ਨੇ
ਸਾਡਾ ਸਰੀਰ ਸਾਡੇ ਜੀਵਨ ਦੇ ਵਿੱਚ ਸਾਨੂੰ ਦਿੱਤਾ ਬਹੁਤ ਆਨੰਦ, ਬੜੀ ਐਨਰਜੀ, ਬੜੀ ਤਾਕਤ ਨਾਲ ਅਸੀਂ ਜੀਵਨ ਦੇ ਵਿੱਚ ਸਮਾਂ ਬਤੀਤ ਕਰਦੇ ਰਹੇ। ਜਦੋਂ ਸਾਡੇ ਸਰੀਰ ਦੇ ਉੱਪਰ ਸਮਾਂ ਟੁੱਕਿਆ, ਬਜ਼ੁਰਗੀ ਆ ਗਈ, ਹੌਲੀ ਹੌਲੀ ਸਰੀਰ ਦੇ ਇੰਦਰੀਆਂ ਦਾ ਤਾਕਤ ਵਾਲਾ ਪੱਖ ਘਟਣਾ ਸ਼ੁਰੂ ਹੋ ਗਿਆ, ਅਸੀਂ ਉਸੇ ਵਕਤ ਹੀ ਜੀਵਨ ਦੇ ਵਿੱਚ ਕਰਤੇ ਪੁਰਖ ਦੇ ਪ੍ਰਥਾਏ ਆਪਣੀ ਸ਼ਬਦਾਵਲੀ ਸ਼ੁਕਰਾਨੇ ਨੂੰ ਛੱਡ ਕੇ ਤਾਰਕਿਕ ਕਰ ਲਈ ਵੀ ਹੁਣ ਹੌਲੀ ਹੌਲੀ ਕਰਕੇ ਜਦੋਂ ਗਿਆਨ ਇੰਦਰੇ, ਕਰਮ ਇੰਦਰੇ ਘੱਟ ਕੰਮ ਕਰਨ ਲੱਗ ਪਏ, ਅਸੀਂ ਰੋਸ ਨਿਰੰਕਾਰ 'ਤੇ ਕੱਢਣਾ ਸ਼ੁਰੂ ਕਰ ਦਿੱਤਾ। ਜਿੱਦਣ ਸਰੀਰ ਚਲਾ ਗਿਆ, ਉੱਦਣ ਸਰੀਰ ਦੇ ਚਲੇ ਜਾਣ ਦਾ ਅਸੀਂ ਕਰਤੇ ਪੁਰਖ ਦੇ ਪ੍ਰਥਾਏ ਜਿਹੜਾ ਹੈ ਉਹ ਨਿਰਣਾ ਕਰਦੇ ਹਾਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ ਇਸ ਗੱਲ ਦਾ ਰੋਸ ਕਰਦੇ ਹਾਂ ਕਿ ਇਹ ਦਾਤ ਜੀਵਨ ਦੇ ਵਿੱਚ ਜਿਹੜੀ ਹੈ ਉਹ ਸਾਨੂੰ ਇਸ ਤਰ੍ਹਾਂ ਦੇ ਕੇ ਅਤੇ ਖੋ ਵੀ ਲਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਸ ਪਾਵਨ ਵਿਚਾਰ ਦੇ ਨਾਲ ਮੈਂ ਇੱਕ ਉਦਾਹਰਨ ਦੇਣ ਲੱਗਾ। ਕਵੀ ਸੰਤੋਖ ਸਿੰਘ ਜੀ ਉਹਨਾਂ ਲਿਖਿਆ, ਸਰਹੰਦ ਜਦੋਂ ਵੱਸਦੀ ਸੀ ਨਾ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਨੌਜਵਾਨ ਆਪਣੀ ਮਾਤਾ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਅਨੰਦਪੁਰ ਸਾਹਿਬ ਪਹੁੰਚਦਾ। ਇਹਨੇ ਕਈ ਦਿਨ ਸੇਵਾ ਪਾਣੀ ਕੀਤਾ, ਉੱਥੇ ਬੜਾ ਆਨੰਦ ਲਿਆ। ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਦਾ, ਕਹਿੰਦਾ ਮਹਾਰਾਜ ਵੀ ਕਿਰਪਾ ਕਰੋ, ਮੈਨੂੰ ਕੋਈ ਸੇਵਾ ਦੀ ਦਾਤ ਦੇ ਦਿਓ, ਸੇਵਾ ਦੀ ਜਿਹੜੀ ਹੈ ਉਹ ਬਖਸ਼ਿਸ਼ ਮੇਰੀ ਝੋਲੀ ਦੇ ਵਿੱਚ ਪਾ ਦਿਓ। ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਦੱਸੋ ਤੁਸੀਂ ਕੰਮ ਕੀ ਕਰ ਲੈਂਦੇ ਹੋ। ਕਹਿੰਦੇ ਮਹਾਰਾਜ ਵੀ ਮੈਂ ਸੁਨਿਆਰੇ ਦਾ ਕੰਮ ਬੜਾ ਸੋਹਣਾ ਜਾਣਦਾ। ਮਹਾਰਾਜ ਜੀ ਕਹਿਣ ਲੱਗੇ ਇਹ ਤਾਂ ਗੱਲ ਬਹੁਤ ਵਧੀਆ। ਮਹਾਰਾਜ ਨੇ ਫਿਰ ਉੱਥੇ ਜਿੰਨਾ ਸੋਨੇ ਦਾ ਕੰਮ ਤੀਰ ਬਣਦੇ ਸੀ, ਸੋਨਾ ਲੱਗ ਕੇ ਉਹ ਕਿਰਪਾਨਾਂ ਦੇ ਮੁੱਠੇ ਸੋਨੇ ਦੇ ਤਿਆਰ ਹੁੰਦੇ ਸੀ, ਉਹ ਸੋਨੇ ਦਾ ਬਹੁਤ ਕੁਝ ਜਿਹੜਾ ਸੀ ਉਹ ਮੀਨਾਕਾਰੀ ਦਾ ਕੰਮ ਸਤਿਗੁਰੂ ਜੀ ਦੇ ਦਰ 'ਤੇ ਚੱਲਦਾ ਸੀ। ਮਹਾਰਾਜ ਨੇ ਤਕਰੀਬਨ ਸਾਲ ਡੇਢ ਸਾਲ ਲਗਾਤਾਰ ਔਰ ਉਸ ਵਕਤ ਇਹ ਸਾਰਾ ਦਾ ਸਾਰਾ ਕੰਮ ਕੀਤਾ। ਸਤਿਗੁਰੂ ਜੀ ਦੇ ਕੋਲ ਰਹਿ ਕੇ ਸਾਲ ਡੇਢ ਸਾਲ ਲਗਾਤਾਰ ਇਹ ਕੰਮ ਕਰਦਿਆਂ ਵਿੱਚ ਉਹਦੀ ਚਰਚਾ ਬੜੀ ਹੋਈ ਵੀ ਬਹੁਤ ਸੋਹਣਾ ਕੰਮ ਕੀਤਾ। ਮਹਾਰਾਜ ਨੇ ਇਹਨੂੰ ਤਨਖਾਹ ਦਿੱਤੀ, ਜਿੰਨੇ ਮਹੀਨੇ ਇਹਨੇ ਕੰਮ ਕੀਤਾ ਉਨੀ ਤਨਖਾਹ ਵੀ ਦਿੱਤੀ। ਅਤੇ ਉਸ ਤੋਂ ਬਾਅਦ ਅਗਲਾ ਜਿਹੜਾ ਨਿਰਣਾ ਹੁਣ ਆਪ ਜੀ ਦੇ ਸਨਮੁੱਖ ਬੇਨਤੀ ਕਰਨ ਲੱਗਾ। ਮਹਾਰਾਜ ਜੀ ਨੇ ਉਸ ਵਕਤ ਇਹਦੇ ਕੰਮ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਕਹਿੰਦੇ ਹੁਣ ਤੁਸੀਂ ਸਰਹੰਦ ਚਲੇ ਜਾਓ, ਤੁਹਾਡਾ ਕਾਰੋਬਾਰ ਵਧੇਗਾ ਅਤੇ ਆਪਣਾ ਕਾਰੋਬਾਰ ਵਧਾ ਕੇ ਉੱਥੇ ਕੰਮ ਕਰੋ। ਅਤੇ ਮਹਾਰਾਜ ਨੇ ਕੁਝ ਸੋਨਾ ਪੱਲਿਓਂ ਦਿੱਤਾ। ਮਹਾਰਾਜ ਜੀ ਕਹਿਣ ਲੱਗੇ ਮੁੜ ਜਾਏਗਾ, ਮੋੜ ਦਿਓ, ਇਹ ਸੰਗਤ ਦਾ ਹੈ, ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰੋ, ਸੰਗਤ ਦੀ ਦਸਵੰਧ ਨਾਲ ਸੇਵਾ ਕਰਦਿਆ ਕਰੇ। ਕਹਿੰਦਾ ਇਹ ਮਹਾਰਾਜ ਸਤਿ ਵਚਨ। ਸਤਿਗੁਰੂ ਕਹਿੰਦੇ ਇੱਕ ਨਿਯਮ, ਤੈਨੂੰ ਕੀਮਤ ਤੇਰੀ ਮਿਹਨਤ ਦਿਆ ਕਰਾਂਗੇ, ਤੂੰ ਹਰ ਮਹੀਨੇ ਅਨੰਦਪੁਰ ਸਾਹਿਬ ਆਇਆ ਕਰਨਾ, ਇੱਥੋਂ ਸੋਨਾ ਲੈ ਜਾਇਆ ਕਰੀਂ, ਜਿੰਨਾ ਸੋਨਾ ਲਿਜਾਇਆ ਕਰੇਗਾ ਦੇ ਦਿਆ ਕਰੀਂ, ਘੜ ਕੇ ਜਿੰਨੀ ਤੇਰੀ ਮਾਇਆ ਬਣਿਆ ਕਰੂਗੀ ਉਨੀ ਮਾਇਆ ਦੇ ਦਿਆ ਤੈਨੂੰ ਦੇ ਦਿਆ ਕਰਾਂ। ਕਹਿੰਦਾ ਜੀ ਠੀਕ ਹੈ। ਬੜਾ ਚਾਅ ਚੜਿਆ, ਨਾਲੇ ਤੇ ਤਨਖਾਹ ਮਿਲੀ, ਨਾਲੇ ਸੋਨਾ ਮਹਾਰਾਜ ਨੇ ਦਿੱਤਾ। ਸਰਹੰਦ ਆਣ ਕੇ ਕਾਰੋਬਾਰ ਬੜਾ ਵੱਡਾ ਸ਼ੁਰੂ ਕਰ ਲਿਆ। ਜਦੋਂ ਸਰਹੰਦ ਦੀ ਧਰਤੀ 'ਤੇ ਕਾਰੋਬਾਰ ਸ਼ੁਰੂ ਕੀਤਾ ਨਾ, ਅਤੇ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ ਮਹਾਰਾਜ ਜੀ ਦੇ ਦਰ 'ਤੇ ਨੇ ਸੋਨਾ ਲਿਆਉਣਾ, ਅਤੇ ਉਸ ਵਕਤ ਗੁਰਸਿੱਖਾਂ ਨੇ ਜਿਹੜਾ ਸੀ ਇੱਕ ਦੋ ਵਾਰ ਕਿਹਾ, ਕਹਿੰਦੇ ਮਹਾਰਾਜ ਵੀ ਜਿੰਨਾ ਸੋਨਾ ਲੈ ਕੇ ਜਾਂਦਾ ਨਾ ਵੀ ਹੁਣ ਥੋੜ੍ਹੀ ਜਿਹੀ ਘਾਟ ਲੱਗਦੀ। ਮਹਾਰਾਜ ਕਹਿੰਦੇ ਇੱਦਾਂ ਕਰੋ ਵੀ ਇਹਦੇ ਸਾਹਮਣੇ ਨਹੀਂ, ਸੋਨਾ ਤੋਲ ਕੇ ਦਿਆ ਕਰੋ ਅਤੇ ਤੋਲ ਕੇ ਲਿਆ ਕਰੋ, ਪਰ ਇਹਨੂੰ ਜਿਹੜਾ ਹੈ ਇਹਨੂੰ ਦੱਸਣਾ ਨਹੀਂ ਗਾ ਵੀ ਇਹ ਸੋਨਾ, ਇਹਨੂੰ ਦੱਸਿਓ ਨਾ ਵੀ ਅਸੀਂ ਤੋਲ ਕੇ ਜਿਹੜਾ ਸੋਨਾ ਹੈ ਔਰ ਅਸੀਂ ਦਿੱਤਾ। ਇਹਦੇ ਮਨ ਵਿੱਚ ਹੋਵੇ ਵੀ ਸਤਿਗੁਰੂ ਨੂੰ ਪਤਾ ਹੀ ਨਹੀਂ। ਸਿੱਖਾਂ ਨੇ ਕੀ ਕੀਤਾ ਵੀ ਜਦੋਂ ਇਹਨੂੰ ਸੋਨਾ ਦੇਣ ਵਾਸਤੇ ਰੱਖਣਾ, ਤੋਲ ਕੇ ਪਰਾਂ ਰੱਖ ਲੈਣਾ, ਜਦੋਂ ਇਹਦੇ ਤੋਂ ਵਾਪਸ ਪ੍ਰਾਪਤ ਕਰਨਾ ਰੱਖ ਲੈਣਾ ਅਤੇ ਬਾਅਦ ਵਿੱਚ ਤੋਲ ਲੈਣਾ। ਕੁਝ ਮਹੀਨਿਆਂ ਦੇ ਵਿੱਚ ਹੀ ਜਿਹੜਾ ਸੀ ਉਹ ਸੋਨੇ ਦੇ ਵਿੱਚ ਕਦੀ 10 ਗ੍ਰਾਮ ਕਦੀ 20 ਗ੍ਰਾਮ ਹੌਲੀ ਹੌਲੀ ਹੌਲੀ ਹੌਲੀ ਕਰਦਿਆਂ ਰੱਤੀ ਕਰਕੇ ਪਤਾ ਨਹੀਂ ਕਿੰਨਾ ਕੁ ਸੋਨਾ ਘੱਟ ਹੋਣ ਲੱਗ ਪਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਸੰਗਤ ਦੀ ਕਿਰਪਾ ਸਦਕਾ, ਇਹ ਸੰਗਤ ਦੀ ਮਾਇਆ ਸੀ ਅਤੇ ਸਾਰਾ ਕੁਝ ਸੰਗਤ ਦਾ ਸੀ। ਹੁਣ ਇਹਨੇ ਕੀ ਕੀਤਾ
ਕਿ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਆਪਾਂ ਸ਼ਬਦ ਵਰਤਦੇ ਹਾਂ ਵੀ ਇਹ ਬੇਈਮਾਨੀ ਕਰਨ ਲੱਗ ਪਿਆ, ਹੁਣ ਸੋਨਾ ਜ਼ਿਆਦਾ ਖਿੱਚਣ ਲੱਗ ਪਿਆ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਇਹਦੀ ਡਿਟੇਲ ਜਿਹੜੀ ਸੀ ਲਿਖੀ ਹੋਈ ਕਢਵਾ ਲਈ। ਕਢਵਾ ਕੇ ਸਤਿਗੁਰੂ ਮਹਾਰਾਜ ਜੀ ਨੇ ਕੁਝ ਸਿੰਘ ਜਿਹੜੇ ਸੀ ਉਹ ਪਹਿਲਾਂ ਹੀ ਸਰਹੰਦ ਦੀ ਧਰਤੀ 'ਤੇ ਭੇਜ ਦਿੱਤੇ। ਜਦੋਂ ਇਹ ਆਇਆ, ਆਣ ਕੇ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਸੋਨਾ ਤੋਲ ਕੇ ਦਿੱਤਾ ਸੀ, ਖਜ਼ਾਨਚੀ ਨੂੰ ਕਹਿੰਦੇ ਵੀ ਹੁਣ ਸੋਨੇ ਦਾ ਵੇਟ ਕਰ, ਵਜ਼ਨ ਕਰ। ਸੱਚ ਜਾਣਿਓ 100 ਗ੍ਰਾਮ ਉਸ ਵਕਤ ਜਿੰਨਾ ਤੋਲ ਮੰਨਿਆ ਜਾਂਦਾ ਸੀ ਉਹਦੇ ਆਧਾਰ 'ਤੇ, ਅੱਜ ਦੇ ਅਰਥ ਕਰੀਏ ਤਾਂ 100 ਗ੍ਰਾਮ ਸੋਨਾ ਜਿਹੜਾ ਸੀ ਉਹ ਤਕਰੀਬਨ ਘੱਟ। ਮਹਾਰਾਜ ਜੀ ਕਹਿਣ ਲੱਗੇ ਵੀ ਆਹ ਸੋਨਾ ਘੱਟ ਹੈ ਐਰਕੀ। ਕਹਿੰਦਾ ਮਹਾਰਾਜ ਵੀ ਤੁਸੀਂ ਮੇਰੇ 'ਤੇ ਸ਼ੱਕ ਕਰਦੇ ਹੋ। ਸਤਿਗੁਰੂ ਕਹਿੰਦੇ ਨਹੀਂ ਸ਼ੱਕ ਨਹੀਂ ਕਰਦੇ, ਪਰ ਤੋਲ ਕੇ ਦਿੱਤਾ ਸੀ ਸੋਨਾ, ਵੀ ਇੰਨੇ ਸਮੇਂ ਤੋਂ ਇੰਨੇ ਮਹੀਨਿਆਂ ਤੋਂ ਤੈਨੂੰ ਸੋਨਾ ਦਿੱਤਾ ਜਾ ਰਿਹਾ, ਪਰ ਤੂੰ ਸੋਨੇ ਦੇ ਵਿੱਚ ਹਰ ਵੇਲੇ ਕਾਟ ਲਾਈ ਜਾ ਰਿਹਾ, ਮਾਇਆ ਵੀ ਤੈਨੂੰ ਦਿੱਤੀ ਜਾ ਰਹੀ ਹੈ ਅਤੇ ਤੂੰ ਬੇਈਮਾਨੀ ਕਰਨ ਲੱਗ ਪਿਆ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੂੰ ਕਹਿੰਦਾ ਵੀ ਨਹੀਂ ਮਹਾਰਾਜ, ਤੁਸੀਂ ਮੇਰੇ 'ਤੇ ਸ਼ੱਕ ਕਰ ਦਿਓ। ਸਤਿਗੁਰੂ ਕਹਿਣਗੇ ਇੱਕ ਵਾਰੀ ਕਹਿ ਦੇ ਵੀ ਭੁੱਲ ਹੋ ਗਈ, ਕੋਈ ਨਹੀਂ ਮਹਾਰਾਜ ਬਖਸ਼ ਦਿਓ, ਵੀ ਸੰਗਤ ਹੈ ਸੰਗਤ ਬਖਸ਼ ਦੇਗੀ। ਕਹਿੰਦਾ ਨਹੀਂ ਮਹਾਰਾਜ, ਹੁਣ ਗੱਲ ਸਿੱਧੀ ਹੈ, ਮੇਰਾ ਕਾਰੋਬਾਰ ਚੱਲ ਗਿਆ, ਤੁਹਾਨੂੰ ਬਰਦਾਸ਼ਤ ਨਹੀਂ ਹੁੰਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਸੇ ਵਕਤ ਗੁਰਸਿੱਖਾਂ ਨੂੰ ਭੇਜਿਆ ਸੀ, ਜਿਹੜਾ ਸੋਨਾ ਇਹਨੂੰ ਪੁੱਛਿਆ ਵੀ ਤੇਰੇ ਕੋਲ ਰਾਸ ਕਿੰਨੀ ਕੁ ਪਈ ਸੋਨੇ ਦੀ। ਕਹਿੰਦਾ ਜੀ ਮਹਾਰਾਜ, ਇੰਨੀ ਕੁ ਪਈ ਜਦੋਂ ਘਰੋਂ ਸੋਨਾ ਚੁੱਕ ਕੇ ਲਿਆਉਂਦਾ ਅਤੇ ਉਹਦੇ ਨਾਲੋਂ ਵੀ 10 ਗੁਣਾ ਸੋਨਾ ਇਹਦੇ ਘਰ ਵਿੱਚੋਂ ਪ੍ਰਾਪਤ ਹੋਇਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਜਦੋਂ ਸੋਨਾ ਲਿਆ ਕੇ ਰੱਖਿਆ ਫਿਰ ਮੰਨ ਗਿਆ। ਕਹਿੰਦਾ ਮਹਾਰਾਜ ਮੈਨੂੰ ਬਖਸ਼ ਦਿਓ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਤੂੰ ਚੰਗਾ ਨਹੀਂ ਕੀਤਾ, ਇਹ ਗੁਰੂ ਸਾਹਿਬ ਜੀ ਦੇ ਘਰ ਦੀਆਂ ਦਾਤਾਂ ਸਨ, ਜਿਹਨਾਂ ਨੂੰ ਵਰਤ ਕੇ ਪ੍ਰਸੰਨ ਸੇਵਾ ਵਿੱਚ ਰਹਿੰਦਾ ਅਤੇ ਬਹੁਤ ਚੰਗੀ ਗੱਲ ਸੀ। ਕਹਿੰਦਾ ਮਹਾਰਾਜ ਚਲੋ ਮੈਂ ਕਿਹੜਾ ਇਕੱਲੇ ਨੇ ਕੀਤਾ, ਸਾਰੀ ਦੁਨੀਆ ਕਰੀ ਜਾਂਦੀ, ਮੈਨੂੰ ਸੋਨਾ ਮੇਰਾ ਵਾਪਸ ਕਰ ਦਿਓ। ਮਹਾਰਾਜ ਜੀ ਨੇ ਵਾਪਸ ਕੀਤਾ, ਉਸ ਤੋਂ ਬਾਅਦ ਇਹ ਦੁਬਾਰਾ ਸਤਿਗੁਰੂ ਦੇ ਦਰ ਵੱਲ ਮੂੰਹ ਹੀ ਨਹੀਂ ਕੀਤਾ। ਮਹਾਰਾਜ ਜੀ ਵੀ ਜ਼ਿਕਰ ਵਿੱਚ ਇਸੇ ਤਰ੍ਹਾਂ ਕਹਿੰਦੇ ਕਿ ਜਦੋਂ ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚ ਦਾਤਾਂ ਮਿਲਣ, ਸਾਰਾ ਕੁਝ ਮਿਲੇ, ਅਤੇ ਅਸੀਂ ਕਹਿੰਦੇ ਹਾਂ ਜੀ ਬਹੁਤ ਕੁਝ ਸਾਰਾ ਕੁਝ ਸਾਨੂੰ ਦਿੱਤਾ ਮਹਾਰਾਜ ਜੀ ਨੇ, ਪਰ ਜਿੱਦਣ ਕਿਤੇ ਇੱਕ ਅੱਧੀ ਦਾਤ ਪਰਮੇਸ਼ਰ ਸਾਡੇ ਤੋਂ ਖੋਹ ਲੈਂਦਾ ਹੈ ਫਿਰ ਉੱਦਣ ਰੋਸ ਕਰਨਾ ਸ਼ੁਰੂ ਕਰ ਦਿੰਦੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਜ਼ਿਕਰ, ਸਤਿਗੁਰੂ ਕਹਿੰਦੇ ਆਪਣੀ ਅਮਾਨ ਜਿਹੜੀ ਦਿੱਤੀ ਹੋਈ ਵਸਤ ਭਾਵੇਂ ਸਰੀਰ ਹੈ, ਆਪਣੀ ਅਮਾਨ ਕੱਛ ਬਹੁਰ ਸਾਹੁ ਲੈ। ਕਹਿੰਦੇ ਨੇ ਅਕਾਲ ਪੁਰਖ ਰੂਪੀ ਸ਼ਾਹ ਜਦੋਂ ਆਪਣੀ ਦਿੱਤੀ ਹੋਈ ਦਾਤ ਨੂੰ ਵਾਪਸ ਲੈ ਲਵੇ, ਅਗਿਆਨੀ ਮਨ ਰੋਸ ਕਰੇ, ਜਿਹਦੇ ਕੋਲ ਗਿਆਨ ਨਹੀਂ ਹੈ ਧਾਰਮਿਕ, ਮਹਾਰਾਜ ਕਹਿਣ ਲੱਗੇ ਉਹ ਬੰਦਾ ਰੋਸ ਕਰਦਾ ਹੈ, ਫਿਰ ਕਲਪਦਾ ਹੈ, ਦੁੱਖ ਤਕਲੀਫ ਦੇ ਵਿੱਚ ਆਪਣਾ ਸਮਾਂ ਮਹਿਸੂਸ ਕਰਦਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਇੱਥੇ ਫਿਰ ਜ਼ਿਕਰ ਕਰਦੇ ਕਿ ਅਗਿਆਨੀ ਮਨ ਰੋਸ ਕਰੇ, ਜਦੋਂ ਅਗਿਆਨੀ ਬੰਦਾ ਰੋਸ ਕਰਦਾ ਫਿਰ ਆਪਣੀ ਪ੍ਰਤੀਤ ਆਪ ਹੀ ਖੋਵੇ। ਮਹਾਰਾਜ ਕਹਿਣਗੇ ਜਿਹੜੀ ਪ੍ਰਤੀਤ, ਜਿਹੜਾ ਵਿਸ਼ਵਾਸ ਗੁਰੂ ਨਾਲ ਸਿੱਖ ਦਾ ਬਣਿਆ ਹੋਇਆ ਸੀ ਨਾ, ਮਹਾਰਾਜ ਕਹਿਣਗੇ ਉਹ ਵਿਸ਼ਵਾਸ ਗਵਾਉਣ ਵਿੱਚ ਕਾਮਯਾਬ ਹੋ ਜਾਂਦਾ। ਆਪਣੀ ਪ੍ਰਤੀਤ ਆਪ ਹੀ ਖੋਵੇ ਫਿਰ ਕੀ ਹੁੰਦਾ, ਮਹਾਰਾਜ ਕਹਿਣਗੇ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੇ। ਮਹਾਰਾਜ ਜੀ ਕਹਿੰਦੇ ਫਿਰ ਬਹੁਤ ਵਿੱਚ ਉਹਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਉਸ ਸਰਹੰਦ ਦਾ ਸੁਨਿਆਰ ਦੁਬਾਰਾ ਸਤਿਗੁਰੂ ਸਾਹਿਬ ਜੀ ਦੇ ਵਿਸ਼ਵਾਸ ਪਾਤਰ ਨਹੀਂ ਰਿਹਾ। ਸੋਨਾ ਘੜਨ ਵਾਲਿਆਂ ਦੀ ਕਮੀ ਨਹੀਂ ਸੀ ਸਤਿਗੁਰੂ ਦੇ ਦਰ 'ਤੇ, ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਸਭ ਤੋਂ ਵੱਡੀ ਦਾਤ ਜਿਹੜੀ ਹੈ ਨਾ ਸਿੱਖਾਂ ਨੂੰ ਦਿੱਤੀ ਮਹਾਰਾਜ ਜੀ ਨੇ, ਉਹ ਦਿੱਤੀ। ਤੁਸੀਂ ਅਰਦਾਸ ਵਿੱਚ ਪੜ੍ਹਦੇ ਹੋ, ਮਹਾਰਾਜ ਜੀ ਨੇ ਕਿਹਾ ਸਿੱਖਾਂ ਨੂੰ ਸਿੱਖੀ ਦਾਨ, ਇਸ ਜੀਵਨ ਦੇ ਵਿੱਚ ਸਭ ਤੋਂ ਵੱਡੀ ਦਾਤ ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ ਅਤੇ ਭਰੋਸਾ ਦਾਨ। ਵਿਸਾਹ ਦਾ ਅਰਥ ਹੈ ਵਿਸ਼ਵਾਸ ਅਤੇ ਭਰੋਸੇ ਦਾ ਅਰਥ ਹੈ ਯਕੀਨ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਜਿਹਦੇ 'ਤੇ ਵਿਸ਼ਵਾਸ ਕਰਕੇ ਬੈਠੇ, ਭਾਵ ਕਿ ਜਿਹਦੇ 'ਤੇ ਭਰੋਸਾ ਕਰਕੇ ਬੈਠੇ ਹਾਂ, ਉਹਦਾ ਯਕੀਨ ਵੀ ਮਨ ਅੰਦਰ ਧਾਰਨ ਕਰਨਾ ਲਾਜ਼ਮੀ ਹੈ। ਪਰ ਸਤਿਗੁਰੂ ਕਹਿੰਦੇ ਜਦੋਂ ਜਿਸ ਵਕਤ ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਰ ਉਸ ਕਾ ਵਿਸ਼ਵਾਸ ਨਾ ਹੋਵੇ, ਫਿਰ ਉਹਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸਤਿਗੁਰੂ ਜੀ ਦੇ ਦਰ 'ਤੇ। ਅਤੇ ਮਹਾਰਾਜ ਕਹਿੰਦੇ ਜਿਸ ਕੀ ਬਸਤ ਤਿਸ ਆਗਿਆ ਰੱਖ ਹੈ, ਜਿਹਦੀ ਦਾਤ ਹੈ
ਇਹ ਉਹਦੇ ਅੱਗੇ ਰੱਖ ਦੇਣੀ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਇਹ ਸਭ ਤੋਂ ਵੱਡੀਆਂ ਦਾਤਾਂ ਨੇ। ਜਿਸ ਕੀ ਵਸਤ ਤਿਸ ਆਗਿਆ ਰੱਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜੀ ਦੀ ਦਿੱਤੀ ਹੋਈ ਦਾਤ ਕਰਤੇ ਪੁਰਖ ਨੇ ਬਖਸ਼ਿਸ਼ ਰੂਪ ਵਿੱਚ ਦਿੱਤੀ, ਅਤੇ ਮਹਾਰਾਜ ਕਹਿਣਗੇ ਓਨੀ ਖੁਸ਼ੀ ਨਾਲ ਉਹਦੇ ਅੱਗੇ ਰੱਖ ਦੇਣੀ ਬੜੀ ਵੱਡੀ ਗੱਲ ਹੈ। ਇਹ ਬਹੁਤ ਵੱਡੀ ਗੱਲ ਹੈ, ਉਹਦੇ ਵੱਲੋਂ ਦਿੱਤੀ ਹੋਈ ਦਾਤ ਵਿਸ਼ਵਾਸ ਵਿੱਚ ਅਤੇ ਸ਼ੁਕਰਾਨੇ ਦੇ ਵਿੱਚ ਉਹਦੇ ਅੱਗੇ ਰੱਖ ਦੇ। ਜਿਸ ਵਕਤ ਮੀਰ ਮਨੂ ਦੇ ਸਮੇਂ ਦੇ ਉੱਪਰ ਸਾਡੀਆਂ ਮਾਤਾਵਾਂ ਭੈਣਾਂ ਵੱਲੋਂ ਸਵਾ ਸਵਾ ਮਨ ਦੇ ਪੀਸਣੇ ਜੇਲ੍ਹਾਂ ਦੇ ਵਿੱਚ ਪੀਸੇ ਗਏ, ਅਤੇ ਅਖੀਰ 'ਤੇ ਜਦੋਂ ਈਨ ਨਾ ਮੰਨੀ, ਅੱਤ ਦਾ ਤਸ਼ੱਦਦ ਜਿਹੜਾ ਸੀ ਉਹ ਮਾਤਾਵਾਂ ਦੇ ਉੱਪਰ ਕੀਤਾ ਗਿਆ, ਖੰਨੀ ਖੰਨੀ ਰੋਟੀ, ਚੱਪਾ ਚੱਪਾ ਰੋਟੀ ਜਿਹੜੀ ਸੀ ਉਹ ਦਿੱਤੀ ਜਾਂਦੀ, ਉੱਥੇ ਭਾਈ ਜਗਦੀਪ ਸਿੰਘ ਫਰੀਦਕੋਟ ਨੇ ਬੇਲਿਓ ਨਿਕਲਦੇ ਸ਼ੇਰ ਵਿੱਚ ਇੱਕ ਜ਼ਿਕਰ ਕੀਤਾ। ਉਹ ਕਹਿੰਦੇ ਕਿ ਸ਼ੁਕਰਾਨਾ ਕਿੱਡਾ ਵੱਡਾ ਹੁੰਦਾ। ਉਸ ਵਕਤ ਜਦੋਂ ਮਾਤਾਵਾਂ ਭੈਣਾਂ ਨੇ ਈਨ ਨਾ ਮੰਨੀ, ਗੁਰਸਿੱਖੀ ਨਾ ਛੱਡੀ, ਤਾਂ ਫਿਰ ਇਸ ਤਰ੍ਹਾਂ ਹੁੰਦਾ ਸੀ, ਉਹਨਾਂ ਦੇ ਬੱਚਿਆਂ ਨੂੰ ਭੁੱਖਿਆਂ ਵੀ ਰੱਖਿਆ ਗਿਆ, ਉਹ ਤਸੀਹੇ ਵੀ ਦਿੱਤੇ ਗਏ। ਅਖੀਰਲਾ ਦਿਨ ਤਾਂ ਇਹੋ ਜਿਹਾ ਸੀ ਕਿ ਸਤਿਗੁਰੂ ਸਾਹਿਬ ਜੀ ਦੇ ਵਿਸ਼ਵਾਸ ਵਿੱਚ ਬੈਠੀਆਂ ਉਹਨਾਂ ਮਾਤਾਵਾਂ ਭੈਣਾਂ ਦੀਆਂ ਗੋਦੀਆਂ ਵਿੱਚੋਂ ਬੱਚਿਆਂ ਨੂੰ ਚੁੱਕ ਕੇ ਅਸਮਾਨ ਵਿੱਚ ਸੁੱਟਿਆ ਜਾਂਦਾ ਅਤੇ ਥੱਲੇ ਬਰਸ਼ਾ ਅਤੇ ਨੇਜਾ ਦੇ ਦਿੱਤਾ ਜਾਂਦਾ ਸੀ। ਉਹ ਬੱਚਾ ਜਦੋਂ ਆਕਾਸ਼ ਵਿੱਚ ਜਿਹੜਾ ਸੀ ਉਹ ਸੁੱਟਿਆ ਜਾਂਦਾ, ਥੱਲੇ ਨੇਜਾ ਕਰ ਦੇਣਾ, ਸਾਰਾ ਸਰੀਰ ਚੀਰਿਆ ਜਾਂਦਾ ਸੀ। ਇੱਥੋਂ ਤੱਕ ਵੀ ਨਹੀਂ, ਜਦੋਂ ਕਿਤੇ ਇਹੋ ਜਿਹਾ ਹਾਲਾਤ ਹੋਣਾ, ਅੱਜ ਬੱਚਾ ਕਿਤੇ ਇੱਥੇ ਡਿੱਗ ਪਏ ਨਾ, ਜਾਂ ਕਿਸੇ ਤੋਂ ਕਿਸੇ ਪ੍ਰਕਾਰ ਕੋ ਠੋਕਰ ਲੱਗ ਕੇ ਬੱਚਾ ਡਿੱਗ ਪਏ, ਤਾਂ ਆਪਾਂ ਇੱਥੋਂ ਤੱਕ ਚਲੇ ਜਾਂਦੇ ਹਾਂ ਵੀ ਉਹ ਬੰਦੇ ਨੂੰ ਬਰਦਾਸ਼ਤ ਨਹੀਂ ਕਰਦੇ ਸੀ। ਸਾਡੇ ਬੱਚੇ ਦੇ ਛੋਟੀ ਜਿਹੀ ਕੋਈ ਰਗੜ ਲੱਗਦਾ ਅਤੇ ਸਾਰਾ ਪਰਿਵਾਰ ਭੱਜਿਆ ਫਿਰਦਾ ਹੈ, ਅਸੀਂ ਵੀ ਇਹਦੇ ਵਿੱਚ ਹੀ ਸ਼ਾਮਿਲ ਹਾਂ। ਪਰ ਉਸ ਵਕਤ ਹਾਲਾਤ ਇਸ ਤਰ੍ਹਾਂ ਦਾ ਸੀ ਕਿ ਜਦੋਂ ਇਹਨਾਂ ਬੱਚਿਆਂ ਨੂੰ ਨੇਜਿਆਂ ਦੇ ਉੱਪਰ ਟੰਗਿਆ ਗਿਆ, ਇੱਥੇ ਵੀ ਸੀਮਤ ਨਹੀਂ, ਉਸ ਵੇਲੇ ਜਲਾਦ ਆਣ ਕੇ ਇੱਕ ਬੀਬੀ ਨੂੰ ਪੁੱਛਦਾ ਵੀ ਜੇ ਤੁਸੀਂ ਜਾਣਾ ਚਾਹੋ ਤਾਂ ਮੈਂ ਇੱਥੇ ਤੁਹਾਡੀ ਗੱਲ ਕਰਾ ਦਿਆਂਗਾ, ਬੱਚਾ ਤੁਹਾਡਾ ਸਭ ਤੋਂ ਛੋਟਾ ਹੈ, ਵੀ ਤੁਸੀਂ ਚਲੇ ਜਾਓ, ਇੱਦਾਂ ਕਰੋ, ਅੱਜ ਸਿੱਖੀ ਤਿਆਗ ਦਿਓ, ਬਾਹਰ ਜਾ ਕੇ ਫਿਰ ਧਾਰਨ ਕਰ ਲਿਓ। ਕਹਿਣ ਲੱਗੇ ਸਿੱਖੀ ਵਿਸ਼ਵਾਸ ਦੀ ਹੈ, ਪਹਿਰਾਵੇ ਦੀ ਇਕੱਲੀ ਨਹੀਂ, ਇਹ ਵਿਸ਼ਵਾਸ ਦੀ ਹੈ। ਅਤੇ ਉਸ ਵਕਤ ਕਹਿੰਦੇ ਆ ਕਿ ਇਸ ਪ੍ਰਕਾਰ ਜਿਹੜਾ ਹੈ ਨਾ, ਜਦੋਂ ਉਸ ਮਾਤਾ ਦੇ ਕੁੱਖ ਦੇ ਵਿੱਚੋਂ ਜਿਹੜਾ ਉਸ ਅਜੇ ਛੋਟੀ ਜਿਹੀ ਉਮਰ ਦਾ ਬੱਚਾ ਸੀ ਜਨਮਿਆ, ਔਰ ਉਸ ਬੱਚੇ ਨੂੰ ਲਿਜਾਇਆ ਗਿਆ, ਅਤੇ ਉਸ ਬੱਚੇ ਨੂੰ ਲਿਜਾ ਕੇ ਕਹਿੰਦੇ ਨੇ ਬਰਸ਼ੇ ਦੇ ਨੋਕ ਦੇ ਉੱਪਰ ਉਸ ਬੱਚੇ ਨੂੰ ਟੰਗਿਆ ਜਾਂਦਾ। ਇਸ ਪ੍ਰਕਾਰ ਕਈ ਜਿਹੜੇ ਬੱਚੇ ਸਨ ਔਰ ਉਹ ਟੰਗੇ ਗਏ, ਅਤੇ ਮਾਤਾਵਾਂ ਨੇ ਜਪਜੀ ਸਾਹਿਬ ਪੜ੍ਹ ਕੇ ਸ਼ੁਕਰ ਕੀਤਾ, ਮਹਾਰਾਜ ਤੁਹਾਡੀ ਵਸਤੂ ਸੀ, ਤੁਹਾਡੀ ਸਿੱਖੀ ਸੀ, ਤੁਹਾਡੇ ਦਰ 'ਤੇ ਨਿਭ ਗਈ। ਸਾਹਿਬਜ਼ਾਦਿਆਂ ਦੀਆਂ ਉਦਾਹਰਨਾਂ ਦੇ ਕੇ ਉਹਨਾਂ ਨੇ ਆਪਣੇ ਆਪ ਨੂੰ ਹੌਂਸਲਾ ਦਿੱਤਾ। ਉੱਥੇ ਇੱਕ ਘਟਨਾ ਲਿਖੀ ਜਾਂਦੀ ਵੀ ਵਿਸ਼ਵਾਸ ਅਤੇ ਭਰੋਸਾ ਅਤੇ ਸਤਿਗੁਰੂ ਸਾਹਿਬ ਜੀ ਦੇ ਪ੍ਰਥਾਏ ਭਾਵਨਾ ਕਿੱਡੀ ਵੱਡੀ, ਵੀ ਗੁਰੂ ਤੋਂ ਪ੍ਰਤੀਤ ਅਤੇ ਭਰੋਸਾ ਨਹੀਂ ਉੱਠਣਾ ਚਾਹੀਦਾ, ਬਸ ਉਹਦੀ ਦਿੱਤੀ ਦਾਤ ਦਾ ਸ਼ੁਕਰਾਨਾ। ਉੱਥੇ ਜਗਦੀਪ ਸਿੰਘ ਹੁਣੀ ਲਿਖਦੇ ਆ ਵੀ ਜਿਸ ਵੇਲੇ ਇਹ ਸਾਰਾ ਮੰਜ਼ਰ ਵਰਤਿਆ, ਸ਼ਾਮ ਦਾ ਸਮਾਂ ਸੀ, ਕਹਿੰਦੇ ਨੇ ਇੱਕ ਉਸ ਵਕਤ ਗੁਰਸਿੱਖ ਬੀਬੀ ਬੈਠੀ, ਉਹਦੇ ਲਾਗੇ ਚਾਰ ਪੰਜ ਬੀਬੀਆਂ ਹੋਰ ਜਿਨ੍ਹਾਂ ਦੇ ਗਲ ਵਿੱਚ ਬੱਚਿਆਂ ਦੇ ਟੋਟੇ ਕਰਕੇ ਹਾਰ ਪਾ ਦਿੱਤੇ ਗਏ, ਅਤੇ ਉੱਥੇ ਕਹਿੰਦੇ ਆ ਵੀ ਦੋ ਪਹਿਰੇਦਾਰ ਖਲੋਤੇ ਆਪਸ ਵਿੱਚ, ਬੜਾ ਕਲਪਦੇ ਆ ਵੀ ਇਹਨਾਂ ਦਾ ਵਿਸ਼ਵਾਸ ਨਹੀਂ ਡੁਲਾ ਸਕੇ ਆਪਾਂ। ਇੰਨੇ ਚਿਰ ਨੂੰ ਕਹਿੰਦੇ ਇੱਕ ਬੀਬੀ ਨੇ ਆਵਾਜ਼ ਦਿੱਤੀ, ਕਿਉਂਕਿ ਸਰੀਰ ਜਿਹੜਾ ਸੀ ਇਸ ਪ੍ਰਕਾਰ ਦਾ ਹੋ ਚੁੱਕਾ ਸੀ ਕਮਜ਼ੋਰ, ਅਤੇ ਇੱਕ ਬੱਚੇ ਗਲਾਂ ਦੇ ਵਿੱਚ ਪਏ ਹੋਣ, ਅਤੇ ਵੈਸੇ ਹੀ ਜੀਵਨ ਦੇ ਵਿੱਚ ਆਪਾਂ ਵੇਖੀਏ ਵੀ ਹਾਲਾਤ ਸਾਡੇ ਜੀਵਨ ਦਾ ਕਿਵੇਂ ਦਾ ਹੋ ਜਾਂਦਾ। ਕਹਿੰਦੇ ਨੇ ਉਸ ਬੀਬੀ ਨੇ ਆਵਾਜ਼ ਮਾਰੀ ਇੱਕ ਪਹਿਰੇਦਾਰ ਨੂੰ, ਅਤੇ ਪਹਿਰੇਦਾਰ ਨੇ ਦੂਸਰੇ ਨੂੰ ਕਿਹਾ ਵੀ ਮੈਨੂੰ ਆਵਾਜ਼ ਮਾਰੀ ਉਸ ਬੀਬੀ ਨੇ, ਅਤੇ ਜਿਹੜਾ ਨਾਲ ਦਾ ਪਹਿਰੇਦਾਰ ਸੀ ਨਾ ਉਹ ਤਰਸ ਦੇ ਆਧਾਰ 'ਤੇ ਕਹਿੰਦਾ ਵੀ ਜੋ ਇਹ ਬੀਬੀ ਕਹੇ ਨਾ
ਉਹ ਕਰ ਦੇਈਂ, ਜੇ ਪਾਣੀ ਮੰਗੇ, ਰੋਟੀ ਮੰਗੇ, ਆਪਣਾ ਕੀ ਹੈ ਮਦਦ ਕਰ ਦੇਈਂ। ਅੱਜ ਤੋਂ ਸਵੇਰ ਦਾ ਬੜਾ ਤਸ਼ੱਦਦ ਹੋਇਆ, ਹੋ ਸਕਦਾ ਕਿ ਈਨ ਮੰਨਣ ਵਾਸਤੇ ਤਿਆਰ ਹੋ ਗਈ ਹੋਵੇ, ਆਪਾਂ ਇਹਦੀ ਗੱਲ ਕਰ ਲਵਾਂਗੇ, ਬੜੀ ਦੁਖੀ ਹੈ ਇਹਦੇ ਕੋਲ ਜਾ। ਜਦੋਂ ਉਹ ਪਹਿਰੇਦਾਰ ਉਸ ਵੇਲੇ ਉਸ ਬੀਬੀ ਕੋਲ ਗਿਆ ਅਤੇ ਜਾ ਕੇ ਉਸ ਵੇਲੇ ਵਾਪਸ ਆਇਆ ਅਤੇ ਨਾਲ ਦੇ ਸਾਥੀ ਕੋਲ ਉੱਚੀ ਉੱਚੀ ਰੋਣ ਲੱਗ ਪਿਆ। ਕਹਿੰਦਾ ਵੀ ਤੇਰੇ ਕੋਲ ਦੁੱਖ ਨਹੀਂ ਵੇਖਿਆ ਗਿਆ? ਕਹਿੰਦਾ ਨਹੀਂ, ਜਿਹੜੀ ਗੱਲ ਆਪਾਂ ਸੋਚਦੇ ਸੀ ਉਹ ਤਾਂ ਬਿਲਕੁਲ ਨਹੀਂ ਹੋਈ। ਕਹਿੰਦਾ ਫਿਰ ਹੋਇਆ ਕੀ ਹੈ? ਕਹਿੰਦਾ ਹੈ ਕਿ ਉਹ ਬੀਬੀ ਤਾਂ ਪਰੇਸ਼ਾਨ ਹੈ, ਉਹਨੇ ਉਸ ਵਕਤ ਸ਼ਬਦ ਵਰਤ ਕੇ ਪਹਿਰੇਦਾਰ ਨੂੰ ਕਿਹਾ ਵੀ ਮੈਨੂੰ, ਉਹਨੇ ਕਿਹਾ ਪਰੇਸ਼ਾਨੀ ਕੀ? ਉਹਨੇ ਕਿਹਾ ਵੀ ਇੱਕ ਪਰੇਸ਼ਾਨੀ ਮੈਨੂੰ ਛੋਟੀ ਜਿਹੀ ਹੈ ਵੀ ਜਿਹੜਾ ਗਲੇ ਵਿੱਚ ਹਾਰ ਜਿਸ ਬੱਚੇ ਦਾ ਪਾਇਆ ਹੋਇਆ ਇਹ ਬੱਚਾ ਮੇਰਾ ਨਹੀਂ, ਉਹ ਨਾਲ ਦੇ ਪਾਸੇ ਸਾਹਮਣੇ ਜੇਲ੍ਹ ਵਿੱਚ ਜਿਹੜੀ ਬੀਬੀ ਬੇਟੀ ਹੈ, ਮੇਰੇ ਬੱਚੇ ਦਾ ਹਾਰ ਉਹਦੇ ਗਲ ਵਿੱਚ ਪੈ ਗਿਆ, ਉਹਦੇ ਬੱਚੇ ਦਾ ਹਾਰ ਮੇਰੇ ਗਲ ਵਿੱਚ ਪੈ ਗਿਆ, ਬਸ ਮੇਰਾ ਸ਼ੁਕਰ ਇਹੀ ਹੈ, ਇੰਨੀ ਮਦਦ ਕਰ ਦਿਓ ਵੀ ਉਹਦਾ ਹਾਰ ਲਾ ਕੇ ਮੇਰੇ ਗਲ ਵਿੱਚ ਪਾ ਦਿਓ ਅਤੇ ਮੇਰਾ ਉਹਦੇ ਵਿੱਚ ਪਾ ਦਿਓ। ਕਹਿੰਦੇ ਨੇ ਉੱਚੀ ਉੱਚੀ ਉਸ ਵਕਤ ਤੋਂ ਪਹਿਰੇਦਾਰ ਰੋਕ ਕੇ ਕਹਿੰਦਾ ਵੀ ਇਹ ਬਣੇ ਕਾਹਦੇ ਹਨ, ਬੱਚਿਆਂ ਦੇ ਟੋਟੇ ਵੀ ਗਲਾਂ ਵਿੱਚ ਪਵਾ ਕੇ ਸ਼ੁਕਰਾਨੇ ਵਿੱਚ ਬੈਠੇ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਹ ਜੀਵਨ ਦਾ ਆਧਾਰ ਗੁਰਸਿੱਖੀ ਦੀ ਕਮਾਈ ਕਰਨ ਵਾਲਾ ਹਰੇਕ ਬੰਦਾ, ਹੁਣ ਇਸ ਗੱਲ ਦੇ ਇੱਥੇ ਤਾਂ ਉਂਗਲ ਨੂੰ ਕਿਤੇ ਕੱਟ ਲੱਗਦਾ ਅਤੇ ਮਾਤਾ ਪਿਤਾ ਮਰਨ ਵਾਲੇ ਹੋ ਜਾਂਦੇ ਆਪਾਂ, ਪਰ ਕਿੱਡੀ ਕੁ ਵੱਡੀ ਬਖਸ਼ਿਸ਼ ਕਿ ਉਸ ਵੇਲੇ ਕਿਹਾ ਵੀ ਮੇਰੇ ਗੁਰੂ ਨੇ ਹਾਰ ਮੇਰੇ ਬੱਚੇ ਦਾ ਮੇਰੇ ਗਲ ਵਿੱਚ ਪਾਇਆ, ਅਤੇ ਇਹ ਘੱਟੋ ਘੱਟ ਇਹ ਤਾਂ ਕੰਮ ਹੋਣਾ ਚਾਹੀਦਾ ਵੀ ਮੇਰੇ ਬੱਚੇ ਦਾ ਗਲ ਵਿੱਚ ਹੀ ਮੇਰੇ ਹਾਰ ਪਵੇ। ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਇੱਥੇ ਜਿਸ ਕੀ ਬਸਤ ਤਿਸ ਆਗੈ ਰੱਖ ਹੈ, ਬਹੁਤ ਔਖੀ ਹੈ ਰੱਖਣੀ, ਇੱਥੇ ਤਾਂ ਦਸ ਰੁਪਈਏ ਕਿਤੇ ਮਿਲ ਜਾਣ ਅਤੇ ਦੁਬਾਰਾ ਵਾਪਸ ਕਰਨੇ ਪੈ ਜਾਣ ਅਤੇ ਬੰਦਾ ਉਹ ਤਰਕ ਵਿੱਚ ਆ ਜਾਂਦਾ ਵੀ ਹੀਆ ਨਹੀਂ ਪੈਂਦਾ। ਮਹਾਰਾਜ ਕਹਿਣ ਲੱਗੇ ਜਿਸ ਕੀ ਬਸਤ ਤਿਸ ਆਗੈ ਰੱਖ ਹੈ, ਪ੍ਰਭ ਕੀ ਆਗਿਆ ਮਾਨੈ ਮੱਥ ਹੈ। ਜਦੋਂ ਉਹ ਮੱਥੇ ਦੇ ਉੱਪਰ ਖੁਸ਼ ਹੋ ਕੇ ਮੰਨਦਾ ਵੀ ਇਹ ਗੁਰੂ ਦੀ ਆਗਿਆ ਹੈ, ਫਿਰ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਉਸ 'ਤੇ ਚੌਗੁਣ ਕਰੈ ਨਿਹਾਲ, ਉਹਦੇ ਤੋਂ ਵੀ ਫਿਰ ਕਰਤਾ ਪੁਰਖ ਚਾਰ ਗੁਣਾ ਨਿਹਾਲ ਕਰਦਾ, ਚਾਰ ਗੁਣਾ ਵੱਧ ਚੜ੍ਹਦੀ ਕਲਾ ਬਖਸ਼ਿਸ਼ ਕਰਦਾ, ਚਾਰ ਗੁਣਾ ਵੱਧ ਰਹਿਮਤਾਂ ਕਰਦਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਸ 'ਤੇ ਚੌਗੁਣ ਕਰੈ ਨਿਹਾਲ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਿਰ ਚਾਰ ਗੁਣਾ ਵੱਧ ਨਿਹਾਲ ਕਰਦੇ। ਭਾਈ ਦਇਆ ਸਿੰਘ ਨੂੰ ਕਿਹਾ ਸੀ ਨਾ ਵੀ ਸਿਰ ਦੇ ਦਿਓ, ਜਦੋਂ ਮਹਾਰਾਜ ਨੇ ਕਿਹਾ ਵੀ ਸਿਰ ਲੈਣੇ ਆ ਵੀ ਹੈ ਕੋਈ ਸਿੱਖ ਜਿਹੜਾ ਸੀਸ ਭੇਟਾ ਕਰ ਸਕੇ, ਭਾਈ ਦਇਆ ਸਿੰਘ ਨੇ ਸਿਰ ਭੇਟਾ ਕੀਤਾ ਸੀ, ਮਹਾਰਾਜ ਨੇ ਫਿਰ ਸਿਰ ਲੈ ਕੇ ਇਹੋ ਜਿਹਾ ਸਿਰ ਉੱਚਾ ਕੀਤਾ ਅਤੇ ਅੱਜ ਕੜਾ ਪ੍ਰਸ਼ਾਦ ਦੀ ਦੇਗ ਜਿਸ ਵੇਲੇ ਭੋਗ ਲੱਗਣ ਤੋਂ ਬਾਅਦ ਪੰਜਾਂ ਸਿੰਘਾਂ ਦਾ ਪ੍ਰਸ਼ਾਦ ਕੱਢਦੇ ਆ, ਪਹਿਲਾਂ ਭਾਈ ਦਇਆ ਸਿੰਘ ਹੀ ਕਹਿੰਦੇ ਔਰ ਪੰਜਾਂ ਸਿੰਘਾਂ ਦੇ ਨਾਂ ਲੈ ਕੇ ਕੱਢਦੇ ਆ ਨਾ ਵੀ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਕਿੱਡਾ ਰੁਤਬਾ ਉੱਚਾ ਕਰ ਦਿੱਤਾ। ਗੁਰਮੁਖੋ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਬਚਨ ਸਾਡੇ ਅੰਦਰ ਵਾਸਤੇ, ਮਹਾਰਾਜ ਕਹਿਣ ਕਿ ਉਸ 'ਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹੀ ਨਾਨਕ ਜੀ, ਉਹ ਸਾਹਿਬ ਸਦਾ ਦਇਆਲ ਹੈ। ਦਇਆਲ ਦਾ ਅਰਥ ਦਇਆਲ, ਆਲਿਆ ਆਲਿਆ ਕਹਿੰਦੇ ਨੇ ਘਰ ਨੂੰ, ਮਹਾਰਾਜ ਕਹਿਣ ਲੱਗੇ ਉਹ ਦਇਆ ਦਾ ਘਰ ਹੈ। ਬੰਦਾ ਘਰ ਵਿੱਚ ਬੈਠਾ ਹੋਵੇ ਤੇ ਦੁਨੀਆ ਦੀ ਬੇਸ਼ੁਮਾਰ ਵਸਤੂਆਂ ਬਣਾ ਸਕਦਾ, ਛੱਕ ਸਕਦਾ, ਪ੍ਰਾਪਤ ਕਰ ਸਕਦਾ, ਤੇ ਜਿਹਦਾ ਸੰਬੰਧ ਹੀ ਦਇਆ ਦੇ ਘਰ ਨਾਲ ਹੋ ਜਾਏ, ਫਿਰ ਉਹ ਜਿੱਦਣ ਦਇਆ ਕਰਨੀ ਸ਼ੁਰੂ ਕਰਦਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਇਹ ਜੀਵਨ ਦੀ ਸਭ ਤੋਂ ਵੱਡੀ ਦਇਆਲਤਾ। ਦਇਆ ਕਰਨ ਲੱਗਦੇ ਫਿਰ ਭਾਈ ਖਨਈਆ ਵਰਗਿਆਂ ਨੂੰ ਮਹਾਰਾਜ ਮਸ਼ਕ ਚੁਕਾ ਕੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਣ ਦੀ ਸੇਵਾ ਦੇ ਦਿੰਦੇ। ਮਹਾਰਾਜ ਜੀ ਕਹਿੰਦੇ ਉਸ 'ਤੇ ਚੌਗੁਣ ਕਰੈ ਨਿਹਾਲ, ਚਾਰ ਗੁਣਾ ਉਹਦੇ ਤੋਂ ਨਿਹਾਲ ਕੀਤਾ ਜਾਂਦਾ, ਪਰ ਨਾਨਕ ਸਾਹਿਬ ਸਦਾ ਦਇਆਲ। ਸਤਿਗੁਰੂ ਮਹਾਰਾਜ ਜੀ ਕਹਿਣਗੇ ਉਹ ਅਕਾਲ ਪੁਰਖ ਜਿਹੜਾ ਹੈ ਉਹ ਸਦਾ ਦਇਆਲ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣਗੇ ਹੀ ਨਾਨਕ ਜੀ, ਉਹ ਸਾਹਿਬ ਸਦਾ ਦਇਆਲ ਹੈ, ਕਿਰਪਾ ਕਰਨ ਵਾਲਾ, ਮੇਰਾਮਤ ਕਰਨ ਵਾਲਾ। ਇਸ ਕਰਕੇ ਸਤਿਗੁਰੂ ਜੀ ਆਪ ਕਿਰਪਾ ਕਰਨ, ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਆਪ ਜੀ ਦੇ ਸਨਮੁੱਖ ਵਿਚਾਰ ਰੱਖੀ, ਸਤਿਗੁਰੂ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ
ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਦੀ ਆਪ ਜੀ ਕਰੋ ਕਿਰਪਾਲਤਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਸਨ। ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 7:15 ਵਜੇ ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। 7:15 ਵਜੇ ਤੋਂ ਲੈ ਕੇ 7:35 ਤੱਕ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਮੁਖ ਪਿਆਰੇ ਸਪੀਚ ਕਰਨਗੇ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਘਰ ਵਿਖੇ ਕੱਲ੍ਹ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਈ ਹੈ। ਸੋ ਸਵੇਰੇ 9:15 ਵਜੇ 9:30 ਵਜੇ ਤੱਕ ਭੋਗ ਪੈਣਗੇ। ਕੱਲ੍ਹ ਦੁਪਹਿਰ ਦੇ ਦੀਵਾਨ ਅਤੇ ਅੱਜ ਸ਼ਾਮ ਦੇ ਦੀਵਾਨ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਦਿਆਂ ਹੋਇਆਂ ਵਿਸ਼ੇਸ਼ ਤੌਰ 'ਤੇ ਸੱਜ ਰਹੇ ਨੇ। ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਨੌਜਵਾਨ ਸਭਾ ਵੱਲੋਂ ਪਾਰਕਿੰਗ ਦੇ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਪ੍ਰਦਰਸ਼ਨੀ ਲਗਾਈ ਗਈ ਹੈ। ਸੋ ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਉੱਥੇ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਰਜੂਰੀ ਵਿੱਚ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ ਸੰਧਿਆ ਸਮੇਂ ਦੇ ਦੀਵਾਨਾਂ ਦੇ ਵਿੱਚ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰ ਨੇ ਪਾਵਨ ਬਾਣੀ ਸਰਵਣ ਕਰ ਰਹੇ ਸੀ। ਸੋ ਜਿੰਨਾ ਸਮਾਂ ਕੀਰਤਨ ਦਾ ਸੀ ਸਮੇਂ ਦੀ ਸਮਾਪਤੀ ਹੈ, ਜਿਸ ਵੇਲੇ ਨਿਕਸਿਆ ਪ੍ਰਵਾਨ ਕਰਨੀ ਜੀ ਆਓ ਆਪਾਂ ਅਗਲਾ ਜੋ ਪ੍ਰੋਗਰਾਮ ਹੈ ਸਤਿਕਾਰਯੋਗ ਭਾਈ ਪ੍ਰਤਪਾਲ ਸਿੰਘ ਜੀ ਪਾਸੋਂ ਸਰਵਣ ਕਰੀਏ ਜੀ। ਸੋ ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਸਨ, ਬਹੁਤ ਹੀ ਸਤਿਕਾਰਯੋਗ ਗੁਰ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪਣੇ ਪਾਸ ਸਤਿਕਾਰਯੋਗ ਬੁਲਾਰੇ ਪਹੁੰਚੇ ਹੋਏ ਨੇ। ਜੂਨ 1984 ਦੇ ਸਮੂਸ਼ੀਦਾਂ ਦੀ ਯਾਦ ਵਿੱਚ ਉਹ ਆਪ ਸੰਗਤਾਂ ਨੂੰ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂ ਸਰਦਾਰ ਸਰਵਰਿੰਦਰ ਸਿੰਘ ਜੀ ਰੋਮੀ ਜੀ ਉਹ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ, 10 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਤੋਂ ਬਾਅਦ ਸਰਦਾਰ ਬਲਜਿੰਦਰ ਸਿੰਘ ਜੀ ਉਹ ਵੀ ਤਿਆਰ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਖਾਲਸਾ ਜੀ, ਉਹ ਦਸ਼ਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਦਾਤ ਫਤਿਹ ਨੂੰ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜੂਨ 1984 ਵੇਲੇ ਘੱਲੂਘਾਰੇ ਦੇ ਵਿੱਚ, ਜੋ ਅੱਜ ਤੋਂ 42 ਵਰੇ ਪਹਿਲਾਂ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਨੇ, ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਰਧਾ ਵਜੋਂ ਉਹਨਾਂ ਨੂੰ ਯਾਦ ਕਰਨ ਦੇ ਲਈ, ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਦੇ ਲਈ ਅਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਉਹਨਾਂ ਤੋਂ ਸੇਧ ਲੈਣ ਦੇ ਲਈ ਕਿ ਅਸੀਂ ਕਿਸ ਤਰੀਕੇ ਦੇ ਨਾਲ ਸਾਡੇ ਸ਼ਹੀਦਾਂ ਨੂੰ ਯਾਦ ਰੱਖਣਾ ਅਤੇ ਜੋ ਉਹਨਾਂ ਨੇ ਸਾਨੂੰ ਰਸਤਾ ਦਿਖਾਇਆ ਉਹ 'ਤੇ ਚੱਲਣਾ, ਉਹਦੇ ਬਾਰੇ ਵਿਚਾਰ ਕਰਨ ਦੇ ਲਈ ਇਕੱਤਰ ਹੋਏ ਹਾਂ। ਅੱਜ 1984 ਨੂੰ 42 ਵਰੇ ਹੋ ਗਏ ਨੇ ਅਤੇ ਦਿੱਲੀ ਹਕੂਮਤ ਦਾ ਹਮਲਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ 'ਤੇ ਜਾਰੀ ਆ। ਇਹ ਹਮਲਾ 84 ਦੇ ਵਿੱਚ ਜਿਹੜੇ ਰੂਪ ਸਾਹਮਣੇ ਆਇਆ, ਜਿਹਨੂੰ ਆਪਾਂ ਤੀਜੇ ਘੱਲੂਘਾਰੇ ਦੇ ਨਾਂ ਦੇ ਨਾਲ ਯਾਦ ਕਰਦੇ ਹਾਂ, ਅਸਲ ਦੇ ਵਿੱਚ ਜਿਹੜੀ ਇਹਦੀ ਸ਼ੁਰੂਆਤ ਆ ਉਹ ਸਦੀਆਂ ਤੋਂ ਦਹਾਕਿਆਂ ਤੋਂ ਵੱਖਰੇ ਰੂਪ ਦੇ ਵਿੱਚ ਜਿਹੜੀ ਆ ਉਹ ਹੋ ਚੁੱਕੀ ਸੀਗੀ। 1984 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਦਸਤਾਵੇਜ਼ ਪ੍ਰਕਾਸ਼ਿਤ ਕੀਤੇ ਉਹਨਾਂ ਦੇ ਅਨੁਸਾਰ 74 ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲਾ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 37 ਗੁਰੂ ਘਰ ਇਤਿਹਾਸਕ ਸਨ। ਭਾਈ ਮਲਕੀਤ ਸਿੰਘ ਭਵਾਨੀਗੜ੍ਹ ਵਾਲਿਆਂ ਨੇ ਉਹਨਾਂ ਗਵਾਹਾਂ ਨੂੰ ਜਾ ਕੇ, ਜਿਹੜੇ ਇਹਨਾਂ ਹਮਲਿਆਂ ਦੇ ਵਿੱਚ ਇਹਨਾਂ ਗੁਰੂ ਘਰਾਂ ਦੇ ਵਿੱਚ ਚਸ਼ਮਦੀਦ ਗਵਾਹ ਸੀ, ਉਹਨਾਂ ਨੂੰ ਜਾ ਕੇ ਦਸਤਾਵੇਜ਼ ਇਕੱਤਰ ਕੀਤੇ ਨੇ, ਜਿਹਦੇ ਜਿੱਥੇ ਯਾਨੀ ਕਿ ਉਹਨਾਂ ਨੂੰ ਜਾ ਕੇ ਗਵਾਹ ਮਿਲੇ ਨੇ, ਲੱਭ ਸਕੇ ਨੇ, ਜਿਨ੍ਹਾਂ ਨੂੰ ਉਹਨਾਂ ਨੇ ਕਲਮਬੱਧ ਕੀਤਾ, ਉਹਨਾਂ ਦੀ ਗਿਣਤੀ ਆ ਜਿਹੜੀ ਉਹ 65 ਗੁਰੂ ਘਰਾਂ ਦਾ ਉਹ ਗੱਲ ਕਰਦੇ ਨੇ, ਪਰ ਉਹ ਕਹਿੰਦੇ ਨੇ ਮੇਰਾ ਜਿਹੜਾ ਕਾਰਜ ਆ ਅਜੇ ਅਧੂਰਾ, ਇਹ ਅਤੇ ਹੋਰ ਜਿਹੜਾ ਯਤਨਾ ਜਾਰੀ ਆ। ਦਿੱਲੀ ਹਕੂਮਤ ਨੇ ਵਾਰ ਕੀਤਾ ਟੈਂਕਾਂ ਤੋਪਾਂ ਦੇ ਨਾਲ, ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ, ਅਕਾਲ ਤਖਤ ਸਾਹਿਬ ਅਤੇ ਬਾਕੀ ਗੁਰੂ ਧਾਮਾਂ ਦੇ ਉੱਤੇ ਹਮਲਾ ਬੋਲਿਆ ਅਤੇ ਪੰਥਕ ਯੋਧਿਆਂ ਨੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦਿਆਂ, ਸਿੱਖ ਪਰੰਪਰਾਵਾਂ, ਸਿੱਖ ਇਤਿਹਾਸ ਤੋਂ ਸੇਧ ਲੈਂਦਿਆਂ, ਵਿਰਸੇ 'ਤੇ ਪਹਿਰਾ ਦਿੰਦਿਆਂ ਕੁਰਬਾਨੀਆਂ ਦਿੱਤੀਆਂ। ਦਿੱਲੀ ਦਾ ਹਮਲਾ ਜਿਵੇਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ, ਅੱਜ ਦੀ ਤਰੀਕ 'ਚ ਵੀ ਜਾਰੀ ਆ। ਅਤੇ ਉਹ ਹਮਲਾ ਇਕੱਲੇ ਹਿੰਦੁਸਤਾਨ ਤੱਕ ਨਹੀਂ ਰਹਿ ਗਿਆ, ਉਹ ਵਿਦੇਸ਼ਾਂ ਦੀ ਧਰਤੀ 'ਤੇ ਵੀ ਪਹੁੰਚਿਆ। ਭਾਈ ਹਰਮੀਤ ਸਿੰਘ PhD ਲਾਹੌਰ ਦੇ ਵਿੱਚ ਸ਼ਹੀਦ ਕੀਤੇ ਜਾਂਦੇ ਨੇ ਗੁਰੂ ਘਰ ਦੇ ਬਾਹਰ। ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਗੁਰੂ ਘਰ ਦੇ ਵਿੱਚ ਸਰੀ ਦੇ ਵਿੱਚ ਸ਼ਹੀਦ ਕੀਤਾ ਜਾਂਦਾ। ਉਸ ਤੋਂ ਬਾਅਦ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ, ਜਿਨ੍ਹਾਂ ਦੀ ਸ਼ਹਾਦਤ ਇੰਗਲੈਂਡ ਦੇ ਵਿੱਚ ਹੁੰਦੀ ਆ, ਅਤੇ ਸਭ ਤੋਂ ਆਖਰ ਦੇ ਵਿੱਚ ਲਾਹੌਰ ਦੇ ਵਿੱਚ ਭਾਊ ਪਰਮਜੀਤ ਸਿੰਘ ਪੰਜਵੜ, ਜਿਨ੍ਹਾਂ ਨੂੰ ਆਪਾਂ ਸਾਰੇ ਭਾਊ ਦੇ ਨਾਲ ਜਾਣਦੇ ਹਾਂ, ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ। ਅਤੇ ਦਿੱਲੀ ਇਹ ਜਿਹੜਾ ਵਾਰ ਆ ਆਪਦਾ, ਉਹਨੂੰ ਰੋਕਦੀ ਨਹੀਂ ਗੀ, ਉਹਨੂੰ ਅੱਗੇ ਨੂੰ ਵਧਾ ਰਹੀ ਆ। ਅਤੇ ਜੋ ਅੱਜ ਦੁਨੀਆ ਦੀਆਂ ਵੱਖੋ ਵੱਖਰੋ ਮੁਲਕਾਂ ਦੀਆਂ ਅਦਾਲਤਾਂ ਦੇ ਵਿੱਚ, ਸਰਕਾਰਾਂ ਦੇ ਵਿੱਚ ਜੋ ਦਸਤਾਵੇਜ਼ ਕਲਮਬੱਧ ਹੋਏ ਨੇ, ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਦੇ ਵਿੱਚ ਮਾਰਨ ਦੇ ਲਈ ਯਤਨ ਕੀਤਾ ਗਿਆ, ਉਹਨਾਂ ਦੀ ਸਪਾਹੀ ਤੱਕ ਦਿੱਤੀ ਗਈ। ਅਤੇ ਦਿੱਲੀ ਨੇ ਇਹਨਾਂ ਸਾਰਿਆਂ ਕੰਮਾਂ ਕਾਜਾਂ ਦੇ ਲਈ ਜੋ ਵੀ ਉਹਨਾਂ ਤੋਂ ਹੱਥ ਕੰਡੇ ਅਪਣਾਏ ਗਏ ਸੀ ਉਹ ਉਹਨਾਂ ਨੇ ਅਪਣਾਏ, ਚਾਹੇ ਉਹਨਾਂ ਵੱਲੋਂ ਜੋ ਕਹਿ ਲਓ ਮੁਸਲਮਾਨ ਬਾਗੀਆਂ ਦੇ ਵਿੱਚੋਂ ਟੁੱਟੇ ਬਾਗੀ ਸੀ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਨੇ ਲਾਹੌਰ ਦੇ ਵਿੱਚ ਅਤੇ ਬਾਕੀ ਥਾਵਾਂ 'ਤੇ ਕਤਲ ਕਰਵਾਏ, ਚਾਹੇ ਉਹਨਾਂ ਨੇ ਜੋ ਹਿੰਦੁਸਤਾਨ ਦੇ ਵਿੱਚ ਗੈਂਗਸਟਰ ਨੇ ਉਹਨਾਂ ਗੈਂਗਸਟਰਾਂ ਨੂੰ ਆਪਦੇ ਹੱਥ 'ਚ ਲੈ ਕੇ ਉਹਨਾਂ ਨਾਲ ਗੰਢ ਤੁੱਪ ਕਰਕੇ ਵਿਦੇਸ਼ਾਂ ਦੇ ਵਿੱਚ ਜਿਹੜੇ ਆ, ਜਿਵੇਂ ਭਾਈ ਨਿੱਜਰ ਨੂੰ ਸ਼ਹੀਦ ਕੀਤਾ ਗਿਆ ਉਹਦਾ ਕੀਤਾ ਅਤੇ ਬਾਕੀ ਥਾਵਾਂ 'ਤੇ ਯਤਨ ਕੀਤਾ। ਆਸਟ੍ਰੇਲੀਆ ਦੇ ਹਵਾਲੇ ਨਾਲ ਜਿਹੜੀ ਇੱਕ ਗੱਲ ਆਪਾਂ ਅਕਸਰ ਭੁੱਲ ਜਾਂਦੇ ਹਾਂ, ਆਪਾਂ ਨੂੰ ਚੇਤੇ ਰੱਖਣੀ ਜ਼ਰੂਰ ਚਾਹੀਦੀ ਆ, ਤੁਹਾਡੇ ਸਾਰਿਆਂ ਦੀ ਯਾਦਦਾਸ਼ਤ ਲਈ ਇਹ ਜ਼ਰੂਰ ਸਾਂਝੀ ਕਰਨੀ ਜ਼ਰੂਰੀ ਆ, ਕਿ ਆਸਟ੍ਰੇਲੀਆ ਦੀ ਹਕੂਮਤ ਨੇ ਹਿੰਦੁਸਤਾਨ ਦੇ 4 ਜੋ ਉਹਨਾਂ ਦੇ ਉੱਥੇ ਦੂਤਾਵਾਸ ਦੇ ਅਧਿਕਾਰੀ ਨੇ ਉਹਨਾਂ ਨੂੰ ਇੱਥੋਂ ਖਾਲੀ ਹੱਥ ਵਾਪਸ ਤੋਰਿਆ, ਕਿਉਂਕਿ ਉਹਨਾਂ ਵੱਲੋਂ ਇੱਥੇ ਦਾ ਜਿਹੜਾ ਹਿਸਾਬ ਕਿਤਾਬ ਆ, ਇੱਥੇ ਜਿਹੜਾ ਸਰਕਾਰੀ ਬੰਦੋਬਸਤ ਆ, ਉਹਦੇ ਵਿੱਚ ਸੂਹਾਂ ਲੈਣ ਦੇ ਲਈ, ਸਿੱਖ ਗਤੀਵਿਧੀਆਂ ਨੂੰ ਰਿਪੋਰਟ ਕਰਨ ਦੇ ਲਈ ਅਤੇ ਬਾਕੀ ਵੀ ਜੋ ਕਰ ਸਕਦੇ ਸੀ, ਪਤਾ ਨਹੀਂ ਉਹਨਾਂ ਦੇ ਕਿਹੜੇ ਟੀਚੇ ਸੀ, ਉਹਨਾਂ ਨੂੰ ਪਤਾ ਲੱਗ ਗਿਆ, ਇਹਨਾਂ ਨੇ ਉਹਨਾਂ ਨੂੰ ਪਹਿਲਾਂ ਜਿਹੜਾ ਵਾ ਇੱਥੋਂ ਦੀ ਜਿਹੜੀ ਫੈਡਰਲ ਪੁਲਿਸ ਆ ਅਤੇ ਇੰਟੈਲੀਜੈਂਸ ਆ ਉਹਨਾਂ ਨੇ ਬਾਹਰ ਦਾ ਰਸਤਾ ਦਿਖਾਤਾ। ਸਾਡੇ ਸਿੰਘਾਂ ਨੇ, ਸਾਡੇ ਸਿੰਘਣੀਆਂ ਨੇ, ਸਾਡੇ ਬੱਚਿਆਂ ਨੇ ਦਿੱਲੀ ਹਕੂਮਤ ਦੇ ਜ਼ਬਰ ਦਾ ਹਰ ਤਰੀਕੇ ਦੇ ਨਾਲ ਮੁਕਾਬਲਾ ਕੀਤਾ, ਉਹਦਾ ਜਵਾਬ ਦਿੱਤਾ। ਉਹ ਜਵਾਬ ਚਾਹੇ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਦੇ ਰੂਪ ਦੇ ਵਿੱਚ ਦਿੱਤਾ ਗਿਆ, ਚਾਹੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਹੋਰਾਂ ਦੇ ਰੂਪ ਦੇ ਵਿੱਚ ਦਿੱਤਾ ਗਿਆ, ਅਤੇ ਚਾਹੇ ਦਸਤਾਵੇਜ਼ੀ ਤੌਰ ਦੇ ਉੱਤੇ ਜਿਵੇਂ ਇਨਸਾਫ ਵਾਲੇ ਵੀਰ ਕੰਮ ਕਰ ਰਹੇ ਆ, ਅਤੇ ਜਾਂ ਜਿਵੇਂ ਕਿਵੇਂ ਭਾਈ ਜਸਵੰਤ ਸਿੰਘ ਖਾਲੜੇ ਹੋਣਾ ਨੇ ਕੰਮ ਕੀਤਾ, ਉਸ ਰੂਪ ਦੇ ਵਿੱਚ ਉਹਦਾ ਜਿਹੜਾ ਜਵਾਬ ਆ ਦਿੱਤਾ ਗਿਆ। ਅੱਜ 42 ਵਰੇ ਹੋ ਗਏ ਨੇ ਗੱਲ ਕਰਨ ਨੂੰ, ਸਾਡੇ ਦੇ ਸਾਡੀ ਜਿਹੜੀ ਇਹ ਹੋਂਦ ਆ, ਜਿਹਦੇ ਵਿੱਚ ਸਾਡੀ ਬੋਲੀ ਆ ਜਾਂਦੀ ਆ, ਸਾਡਾ ਪਹਿਰਾਵਾ ਆ ਜਾਂਦਾ, ਸਾਡਾ ਸੱਭਿਆਚਾਰ ਆ ਜਾਂਦਾ, ਸਾਡੀ ਰਹਿਣੀ ਸਹਿਣੀ ਆ ਜਾਂਦੀ ਆ, ਉਹਨੂੰ ਹਰ ਤਰੀਕੇ ਆਪਦੇ ਢੰਗ ਦੇ ਨਾਲ ਕਹਿ ਲਓ ਵੀ ਗੁੰਮਰਾਹ ਕਰਨ ਦਾ, ਜਾਂ ਉਹਨੂੰ ਕਹਿ ਲਓ ਉਹਨੂੰ ਤੋੜ ਮਰੋੜਨ ਦਾ ਯਤਨ ਆ ਜਿਹੜਾ ਦਿੱਲੀ ਦੀ ਹਕੂਮਤ ਵੱਲੋਂ ਲਗਾਤਾਰ ਜਾਰੀ ਆ। ਉਹ ਤੁਹਾਡੀ ਬੋਲੀ ਦੇ ਉੱਤੇ ਹਮਲਾ ਵੀ ਆ, ਤੁਹਾਡੇ ਇਤਿਹਾਸ ਦੇ ਉੱਤੇ ਹਮਲਾ ਵੀ ਆ, ਅਤੇ ਤੁਹਾਡੇ ਵਿੱਚ ਜਿਹੜੀ ਹਰ ਤਰ੍ਹਾਂ ਦੀ ਘੁਸ ਪੈਠ ਆ ਉਹ ਵੀ ਆ। ਅਸੀਂ ਜੋ ਪ੍ਰਵਾਸ ਦੇ ਵਿੱਚ ਬੈਠੇ ਹਾਂ ਸਾਰੇ, ਭਾਵੇਂ ਕਿ ਕੋਈ ਗੁਜ਼ਾਰੇ ਜੋਗਾ 1% ਯੋਗਦਾਨ ਪਾ ਸਕਦਾ, ਕੋਈ 2 ਪਾ ਸਕਦਾ, ਕੋਈ ਸਿਰਫ ਹਮ ਹੀ ਭਰ ਸਕਦਾ, ਉਹਨਾਂ ਨੂੰ ਇੱਕ ਗੱਲ ਦੇ ਲਈ ਜ਼ਰੂਰ ਸੁਚੇਤ ਰਹਿਣ ਦੀ ਲੋੜ ਆ। ਜੋ ਹਿੰਦੁਸਤਾਨ ਤੋਂ ਜਾਂ ਪੰਜਾਬ ਤੋਂ ਰਾਸੀ ਡਾਰਾਂ ਆਉਂਦੀਆਂ ਨੇ ਤੁਹਾਨੂੰ ਗੁੰਮਰਾਹ ਕਰਨ ਦੇ ਲਈ, ਇੱਕ ਝੂਠਾ ਜਿਹਾ ਭਵਿੱਖ ਦਿਖਾਉਣ ਦੇ ਲਈ, ਉਹਨਾਂ ਨੂੰ ਜ਼ਰੂਰ ਜਾਣੀ ਕਿ ਮੂੰਹ ਨਹੀਂ ਲਾਉਣਾ ਚਾਹੀਦਾ, ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ। ਸਾਡੇ ਲੋਕਾਂ ਜੋ ਅੱਜ ਦੀ ਤਰੀਕ ਦੇ ਵਿੱਚ ਜੋ ਪੰਜਾਬ ਦੇ ਵਿੱਚ ਗੱਦੀ 'ਤੇ ਆਵਾਜ਼ ਨਿਵਾਨ ਨੇ, ਸਾਡੇ ਪ੍ਰਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਨੂੰ ਇਹ ਸਤਾ ਦਬਾਉਣ ਦੇ ਲਈ, ਅਤੇ ਉਹਨਾਂ ਨੇ ਕਿੰਨਾ ਕੁ ਅੱਗੇ ਯੋਗਦਾਨ ਪਾਇਆ ਉਹਦੇ ਨਤੀਜੇ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਨੇ। ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਦੇ ਬਾਰੇ ਦੇ ਵਿੱਚ ਅਤੇ ਸਾਡੀ ਜੋ ਅੱਜ ਦੀ ਸਥਿਤੀ ਆ ਉਹਦੇ ਬਾਰੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਜਿੰਨਾ ਵੀ ਅਸੀਂ ਦੱਸ ਸਕਦੇ ਹਾਂ ਜ਼ਰੂਰ ਦੱਸਣਾ ਚਾਹੀਦਾ, ਇਹ ਸਾਡਾ ਫਰਜ਼ ਆ। ਜਿੱਥੇ ਅਸੀਂ ਦੁਨਿਆਵੀ ਤੌਰ ਦੇ ਉੱਤੇ ਆਪਦੇ ਪਰਿਵਾਰ ਨੂੰ, ਆਪਦੇ ਬੱਚਿਆਂ ਨੂੰ, ਉਹਨਾਂ ਦੇ ਚੰਗੇ ਭਵਿੱਖ ਦੀ ਲਈ ਯੋਗਦਾਨ ਪਾ ਰਹੇ ਹਾਂ, ਕੰਮ ਕਾਜ ਕਰਕੇ ਉਹਨਾਂ ਨੂੰ ਪੜ੍ਹਾ ਰਹੇ ਹਾਂ, ਉਹਨਾਂ ਨੂੰ ਘਰ ਬਾਰ ਸਥਾਪਿਤ ਕਰਨ ਦੇ ਵਿੱਚ ਮਦਦ ਕਰ ਰਹੇ ਹਾਂ ਉਹਨਾਂ ਦੀ, ਉੱਥੇ ਸਾਡਾ ਫਰਜ਼ ਆ ਕਿ ਘੱਟ ਤੋਂ ਘੱਟ ਅਸੀਂ ਉਹਨਾਂ ਨੂੰ ਇਤਿਹਾਸ ਦੀ ਜਾਣਕਾਰੀ ਵੀ ਜ਼ਰੂਰ ਦਈਏ। ਆਮ ਤੌਰ 'ਤੇ ਸਾਡੇ ਵੀਰਾਂ ਨੂੰ ਗਿਲਾ ਰਹਿੰਦਾ ਵੀ ਸਾਡੇ ਵੱਡਿਆਂ ਨੇ ਇਤਿਹਾਸ ਉਸ ਰੂਪ ਦੇ ਵਿੱਚ ਕਲਮਬੱਧ ਨਹੀਂ ਕੀਤਾ, ਉਸ ਰੂਪ 'ਚ ਨਹੀਂ ਸਾਂਭਿਆ ਜਿਸ ਰੂਪ ਦੇ ਵਿੱਚ ਬਾਕੀ ਕੌਮਾਂ ਨੇ ਕੰਮ ਕੀਤਾ, ਪਰ ਆਪਾਂ ਇੱਕ ਜਿਹੜਾ ਇਤਿਹਾਸ ਸਾਡਾ ਸਾਂਭਿਆ ਕਿ ਅਸੀਂ ਉਹ ਦੱਸ ਸਕੇ ਹਾਂ। ਕਿੰਨੇ ਕੁ ਆਪਾਂ ਲੋਕ ਹੋਵਾਂਗੇ ਜਿਹੜੇ ਘਰਾਂ ਦੇ ਵਿੱਚ ਵਿਸਥਾਰ ਦੇ ਵਿੱਚ ਸਾਡੀ ਅਰਦਾਸ ਦੀ ਹੀ ਗੱਲ ਕਰਦੇ ਹੋਵਾਂਗੇ ਵੀ ਅਰਦਾਸ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਆਉਂਦਾ ਉਹ ਕਿਉਂ ਆਉਂਦਾ, ਉਹ ਕੌਣ ਸੀਗੇ। ਹੁਣ ਸਾਨੂੰ ਜਦੋਂ ਵੀ 84 ਦੇ ਦਿਨ ਆਉਂਦੇ ਆ ਕੋਈ ਨਾ ਕੋਈ ਮੁੱਦਾ ਹੋਰ ਦੇ ਦਿੱਤਾ ਜਾਂਦਾ, ਉਸ ਮੁੱਦੇ ਦੇ ਉੱਤੇ ਸਾਡੇ ਬੰਦੇ ਫਿਰ ਕਹਿ ਲਓ ਵੀ ਉਹਦੇ ਹੱਕ 'ਚ ਵੀ ਅਤੇ ਉਹਦੇ ਵਿਰੋਧ ਦੇ ਵਿੱਚ ਵੀ ਇਹ ਭੁੱਲ ਜਾਂਦੇ ਨੇ ਇਹ ਦਿਨ ਕਿਹੜੇ ਨੇ, ਇਹਨਾਂ ਦਿਨਾਂ ਦੇ ਵਿੱਚ ਕੀ ਇਹਨਾਂ ਵਿਸ਼ਿਆਂ ਦੇ ਉੱਤੇ, ਇਹਨਾਂ ਵਾਧੂ ਵਿਸ਼ਿਆਂ ਦੇ ਉੱਤੇ ਵਿਚਾਰ ਕਰਨ ਦੀ ਲੋੜ ਆ ਕਿ ਸਾਨੂੰ 84 ਨੂੰ ਅੱਜ ਯਾਦ ਕਰਨ ਦੀ ਲੋੜ ਆ। ਹੁਣ ਬੀਤੇ ਦੇ ਵਿੱਚ ਇੱਕ ਫਿਲਮੀ ਮੁੱਦਾ ਸਾਡੇ ਬੰਦਿਆਂ ਦੇ ਵਿੱਚ ਆ ਗਿਆ, ਹੈਰਾਨ ਹੋਇਆ ਜਦੋਂ ਕਈ ਵੀਰਾਂ ਦੀਆਂ ਟਿੱਪਣੀਆਂ ਪੜ੍ਹੀਆਂ, ਉਹ ਇਹ ਕਹਿੰਦੇ ਨੇ ਹਾਲਾਂਕਿ ਉਹ ਮੁੱਦਾ ਵੱਖਰਾ, ਕੋਈ ਉਹਦੇ ਹੱਕ 'ਚ ਆ ਕੋਈ ਵਿਰੋਧ 'ਚ ਆ, ਮੈਨੂੰ ਕੋਈ ਉਦਾਂ ਦੀ ਗੱਲ ਨਹੀਂ, ਹਰੇਕ ਦੇ ਵਿਚਾਰ ਆਪਦੇ ਹੋ ਸਕਦੇ ਆ, ਪਰ ਜਦੋਂ ਕੋਈ ਸਿੱਖ ਇਹ ਕਹਿੰਦਾ ਵੀ ਫਿਲਮ ਦੇਖ ਕੇ ਮੇਰੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਬਾਰੇ ਪਤਾ ਲੱਗਿਆ, ਤਾਂ ਸਿੱਖ ਨੂੰ ਖੁਦ ਨੂੰ ਸਵਾਲ ਕਰਨਾ ਚਾਹੀਦਾ। ਜੇ ਕੋਈ ਇਹ ਕਹਿੰਦਾ ਮੇਰੇ ਬੱਚਿਆਂ ਨੂੰ ਸਤਵੰਤ ਸਿੰਘ ਬੇਅੰਤ ਸਿੰਘ ਬਾਰੇ, ਬੀਬੀ ਬਿਮਲ ਕੌਰ ਖਾਲਸਾ ਬਾਰੇ ਫਿਲਮ ਦੇਖ ਕੇ ਪਤਾ ਲੱਗਿਆ, ਉਹ ਭਾਈ ਇਹ ਸਵਾਲ ਤਾਂ ਫਿਰ ਤੈਨੂੰ ਆ, ਤੇਰੇ ਪਰਿਵਾਰ ਨੂੰ ਆ, ਤੁਸੀਂ ਕਿਉਂ ਨਹੀਂ ਘਰੇ ਜ਼ਿਕਰ ਕੀਤਾ। ਠੀਕ ਆ, ਜੇ ਤੁਸੀਂ ਆਪਦੀ ਗੱਲ ਨਹੀਂ ਉਹਨਾਂ ਨੂੰ ਦੱਸ ਰਹੇ ਤਾਂ ਕਿੱਥੇ ਨੁਕਸ ਸਾਡੇ 'ਚ ਆ, ਉਹਨੂੰ ਦਰੁਸਤ ਕਰਨ ਦੀ ਲੋੜ ਆ। ਦੇਖੋ ਦੁਨੀਆ ਦੇ ਵਿੱਚ ਹਾਲਾਤ ਬਹੁਤ ਤੇਜ਼ੀ ਦੇ ਨਾਲ ਬਦਲ ਰਹੇ ਨੇ, ਜਿਹੜੀ ਇਹ ਅੱਜ ਦੇ ਵਿੱਚ ਰਾਜਕਾਲ ਦਾ ਜੋ ਪ੍ਰਬੰਧ ਆ ਜਿਹੜਾ ਸਾਡਿਆਂ ਦੇ ਵਿੱਚ ਵੀ ਬਹੁਤ ਪ੍ਰਚਾਰਿਆ ਗਿਆ, ਅਸੀਂ ਉਸ ਪ੍ਰਬੰਧ ਨੂੰ ਗੁਰੂ ਘਰਾਂ ਦੇ ਵਿੱਚ ਵੀ ਲਿਆਂਦਾ, ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਚੋਣਾਂ ਹੋਣ, ਚਾਹੇ ਵਿਦੇਸ਼ਾਂ ਦੇ ਗੁਰੂ ਘਰਾਂ ਦੇ ਵਿੱਚ ਚੋਣਾਂ ਹੋਣ, ਜੋ ਦੁਨੀਆ ਦੇ ਵਿੱਚ ਪ੍ਰਚਲਿਤ ਮਾਡਲ ਆ ਜਿਹਨੂੰ ਲੋਕਤੰਤਰ ਜਾਂ ਡੈਮੋਕ੍ਰੈਸੀ ਦੇ ਨਾਂ ਨਾਲ ਜਾਣਿਆ ਜਾਂਦਾ, ਅੱਜ ਦੀ ਤਰੀਕ ਦੇ ਵਿੱਚ ਸਾਨੂੰ ਇਸੇ ਬਹੁਤ ਮਿਲ ਜਾਂਦੇ ਨੇ ਵੀਰ ਜਿਹੜੇ ਕਹਿੰਦੇ ਨੇ ਸਾਨੂੰ ਡੈਮੋਕ੍ਰੈਟਿਕ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਆ। ਦੇਖੋ ਸਭ ਤੋਂ ਵੱਡਾ ਜੋ ਬੁਨਿਆਦੀ ਹੱਕ ਆ ਕੁਦਰਤ ਨੇ ਮਨੁੱਖ ਨੂੰ ਦਿੱਤਾ, ਉਹਨਾਂ ਦੇ ਸਵੈ ਨਿਰਣੇ ਦਾ, ਜਿਹੜੇ ਲੋਕ ਉਹ ਸਵੈ ਨਿਰਣੇ ਦੇ ਹੱਕ ਦੀ ਗੱਲ ਨਹੀਂ ਕਰ ਸਕਦੇ ਤਾਂ ਹੋਰ ਕਾਹਦੀ ਕਰ ਸਕਦੇ ਆ। ਬਾਕੀ ਦੇਖੋ ਸਾਡੇ ਜੋ ਅੱਜ ਦੇ ਆਲੇ ਦੁਆਲੇ ਦੇ ਹਾਲਾਤ ਨੇ ਹਿੰਦੁਸਤਾਨ ਦੇ, ਉਹ ਵੀ ਆਪਾਂ ਨੂੰ ਨਿਗਾਹ 'ਚ ਰੱਖਣੇ ਚਾਹੀਦੇ ਨੇ, ਅਤੇ ਜੋ ਦੁਨੀਆ ਦੇ ਵਿੱਚ ਹੋ ਰਿਹਾ ਉਹ ਵੀ ਨਿਗਾਹ 'ਚ ਰੱਖਣਾ ਚਾਹੀਦਾ। ਇੱਥੇ ਸਾਡੇ ਲਈ ਇਹ ਬਹੁਤ ਵੱਡਾ ਇਹ ਸਮਾਂ ਵਾ ਕਿ ਸਾਡੀ ਕੌਮ ਆਪਦੇ ਪ੍ਰਤੀ, ਆਪਦੇ ਭਵਿੱਖ ਪ੍ਰਤੀ, ਆਪਦੇ ਮੌਜੂਦ ਪ੍ਰਤੀ ਚੇਤਨ ਰਹੇ। ਜੇ ਕਿਤੇ ਦੁਨਿਆਵੀ ਹਾਲਾਤ ਕਰਵਟ ਰਹਿਣ ਤਾਂ ਉਸ ਖਿੱਤੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਦੇ ਰੂਸ ਦੇ ਵਿੱਚ ਹੋਇਆ, ਕਦੇ ਯੋਗੋਸਲਾਵੀਆ 'ਚ ਹੋ ਗਿਆ, ਕਦੇ ਉੱਥੇ ਚੈਕੋ 'ਚ ਹੋਇਆ, ਉਸ ਤਰੀਕੇ ਨਾਲ ਕਦੇ ਸਰਹੱਦਾਂ ਬਦਲਦੀਆਂ ਨੇ, ਤਾਂ ਘੱਟ ਤੋਂ ਘੱਟ ਸਿੱਖ ਉਸ ਹਾਲਤ 'ਚ ਜ਼ਰੂਰ ਹੋਣੇ ਚਾਹੀਦੇ ਨੇ ਕਿ ਆਪਦੇ ਭਵਿੱਖ ਦੇ ਲਈ ਚੰਗੀ ਜਿਹੜੀ ਯੋਜਨਾ ਵਾ ਉਹਨੂੰ ਲਾਗੂ ਕਰਨ ਦੇ ਲਈ ਯਤਨ ਕਰ ਸਕਣ ਅਤੇ ਕਰ ਸਕਣ। ਅੱਜ 1984 ਦੇ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਅੱਜ ਉਹਨਾਂ ਮਾਵਾਂ ਭੈਣਾਂ ਦੀ ਗੱਲ ਹੋ ਰਹੀ ਆ, ਉਹਨਾਂ ਬੱਚਿਆਂ ਦੀ ਗੱਲ ਹੋ ਰਹੀ ਆ ਜਿਨ੍ਹਾਂ ਨੇ ਦਿੱਲੀ ਹਕੂਮਤ ਦਾ ਜ਼ਬਰ ਝੱਲਦਿਆਂ ਸ਼ਹੀਦੀਆਂ ਦਿੱਤੀਆਂ। ਜਦੋਂ ਆਪਾਂ 84 ਦੀ ਗੱਲ ਕਰਦੇ ਹਾਂ ਉਹਦੇ ਵਿੱਚ ਗੁਰੂ ਮਹਾਰਾਜ ਅਰਜਨ ਪਾਤਸ਼ਾਹ ਵੱਲੋਂ ਦਿੱਤੀ ਸ਼ਹਾਦਤ ਦੇ ਨਾਲ ਵੀ ਆਪਾਂ ਉਹਨੂੰ ਵੀ ਨਮਸਤਕ ਹੁੰਦੇ ਹਾਂ, ਕਿਉਂਕਿ ਉਹ ਦਿਨ ਹੀ ਸਰਕਾਰ ਵੱਲੋਂ ਚੁਣਿਆ ਗਿਆ ਜੋ ਸਾਡੇ 'ਤੇ ਹਮਲਾ ਕੀਤਾ ਗਿਆ। ਅਤੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਦਿੱਲੀ ਹਕੂਮਤ ਦਾ ਜਵਾਬ ਦੇਣ ਦੇ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਬੀਬੀਆਂ, ਬੱਚਿਆਂ, ਉਹਨਾਂ ਯੋਧਿਆਂ, ਉਹਨਾਂ ਸਾਰਿਆਂ ਸਾਡੇ ਬਜ਼ੁਰਗਾਂ ਨੂੰ, ਉਹਨਾਂ ਨੂੰ ਵੀ ਪ੍ਰਣਾਮ ਆ, ਉਹਨਾਂ ਨੂੰ ਵੀ ਸ਼ਰਧਾ ਅੱਜ ਅਸੀਂ ਭੇਟ ਕਰਦੇ ਹਾਂ। ਅਤੇ ਮੈਂ ਅਖੀਰ ਦੇ ਉੱਤੇ ਜਾਂਦਾ ਇੱਕੋ ਬੇਨਤੀ ਕਰਦਾ ਵੀ ਆਪਾਂ ਨੂੰ ਗੁਰੂ ਮਹਾਰਾਜ ਅੱਗੇ ਇੱਕ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਕਿ ਬਾਬਾ ਸਾਨੂੰ ਸਮੱਤ ਬਖਸ਼ੀ, ਸੋਝੀ ਬਖਸ਼ੀ, ਅਸੀਂ ਆਪਦੀ ਵਿਰਾਸਤ ਤੋਂ, ਆਪਦੇ ਵਿਰਸੇ ਤੋਂ, ਆਪਦੇ ਇਤਿਹਾਸ ਤੋਂ ਸੇਧ ਲੈ ਕੇ ਆਪਦੇ ਜੀਵਨ ਨੂੰ ਢਾਲ ਸਕੀਏ ਅਤੇ ਅੱਗੇ ਆਪਣੀ ਜਿਹੜੀ ਪੀੜ੍ਹੀ ਆ ਉਹਨੂੰ ਇਸ ਵਾਸੇ ਨੂੰ ਲਾ ਸਕੀਏ। ਗੁਸਤਾਖੀ ਲਈ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਸਰਬਜਿੰਦਰ ਸਿੰਘ ਜੀ, ਰੂਮੀ ਸਾਹਿਬ ਜੀ ਉਹਨਾਂ ਦਾ। ਹੁਣ ਬੇਨਤੀ ਕਰਦੇ ਸਰਦਾਰ ਬਲਜਿੰਦਰ ਸਿੰਘ ਜੀ, ਉਹ 5-7 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 1984 ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਸਮੇਂ ਦੇ ਉੱਪਰ ਇਕੱਤਰ ਹੋਈਆਂ ਸਿੱਖ ਸੰਗਤਾਂ ਦੇ ਉੱਪਰ ਜੋ ਹਿੰਦੁਸਤਾਨ ਦੀ ਹਕੂਮਤ ਵੱਲੋਂ ਕਹਿਰ ਬਰਸਾਇਆ ਗਿਆ, ਉਹਨਾਂ ਸਿੱਖ ਸੂਰਮਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਵਾਸਤੇ, ਸਜਦਾ ਕਰਨ ਵਾਸਤੇ ਇਕੱਤਰ ਹੋਏ ਹਾਂ। ਮੇਰੇ ਤੋਂ ਪਹਿਲਾਂ ਮੌਜੂਦਾ ਰਾਜਨੀਤੀ ਬਾਬਤ ਜੋ ਵਰਡ ਦੇ ਵਿੱਚ ਜੋ ਕੁਛ ਵਾਪਰ ਰਿਹਾ ਭਾਈ ਸਾਹਿਬ ਨੇ ਬਾਖੂਬੀ ਦੱਸਿਆ, ਮੈਂ ਉਸ ਵਿਸਥਾਰ ਵਿੱਚ ਨਹੀਂ ਜਾਣਾ। ਇੱਕ ਦੋ ਗੱਲਾਂ ਨੇ ਕਿ ਇਹ ਚੀਜ਼ ਹੁਣ ਬਹੁਤ ਜ਼ਿਆਦਾ ਸਮਾਂ ਬੀਤ ਗਿਆ, ਇਸ ਚੀਜ਼ ਨੂੰ 42 ਸਾਲ ਹੋ ਗਏ ਨੇ। ਬਹੁਤ ਸਾਰਾ ਲਿਟਰੇਚਰ ਸਾਹਮਣੇ ਆਇਆ, ਬਹੁਤ ਸਾਰੇ ਰਿਟਾਇਰਡ ਅਫੀਸਰਸ ਨੇ ਆਪਣੇ ਐਕਸਪੀਰੀਅੰਸ ਲਿਖੇ ਨੇ। ਇਹ ਚੀਜ਼ ਬੜੀ ਭਲੀ ਭਾਂਤ ਕਲੀਅਰ ਹੋ ਚੁੱਕੀ ਆ। ਉਹ ਵੱਖਰੀ ਗੱਲ, ਸਿੱਖਾਂ ਦਾ ਇੱਕ ਹਿੱਸਾ ਹਾਲੇ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ। ਉਹਨਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਉਹਨਾਂ ਦੀਆਂ ਕੀ ਕਮਜ਼ੋਰੀਆਂ ਨੇ, ਕਿ ਉਹ ਇਸ ਐਡੇ ਵੱਡੇ ਖੂਨੀ ਸਾਕੇ ਦਾ ਇਹਦੀ ਸਹੀ ਤਰੀਕੇ ਨਾਲ ਇਹਦੀ ਜਵਾਬਦੇਹੀ ਜਿਹੜੀ ਹੈ ਉਹ ਨਿਸ਼ਚਿਤ ਨਹੀਂ ਕਰ ਪਾਉਂਦੇ। ਜਦੋਂ ਤੁਹਾਡੇ ਘਰ ਦੇ ਉੱਤੇ ਕੋਈ ਐਡੇ ਵੱਡੀ ਫੌਜ ਚੜ੍ਹ ਕੇ ਹਮਲਾ ਕਰ ਦੇਵੇ, 6 ਜੂਨ ਨੂੰ ਇਹ ਸਾਕਾ ਵਰਤਿਆ, 30 ਜੂਨ ਤੱਕ ਅਕਾਲੀ ਦਲ ਲੀਡਰਸ਼ਿਪ ਦੇ ਨਾਲ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ, ਉਹਦੀ ਕੈਬਨਿਟ ਦੇ ਨੇ ਮੀਟਿੰਗਾਂ ਹੋਈਆਂ ਨੇ, ਸਾਰਾ ਕੁਛ ਕਈ ਕੁਛ ਮੰਨਣ ਤੋਂ ਬਾਅਦ ਅਖੀਰ ਦੇ ਉੱਤੇ ਕਹਿ ਦਿੱਤਾ ਗਿਆ ਕਿ ਮੈਡਮ ਨਹੀਂ ਮੰਨਦੇ। ਉਸ ਟਾਈਮ ਤੱਕ ਇੰਡੀਅਨ ਆਰਮਡ ਫੋਰਸ ਦਰਬਾਰ ਸਾਹਿਬ ਵੱਲ ਚੱਲ ਚੁੱਕੀਆਂ ਸੀ, ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਹਮਲਾ ਜਿਹੜਾ ਹੈ ਉਹ ਸਿੱਖਾਂ ਦੇ ਸਵੇ ਮਾਨ ਨੂੰ, ਸਿੱਖਾਂ ਦੇ ਆਤਮ ਵਿਸ਼ਵਾਸ ਨੂੰ ਸਦਾ ਵਾਸਤੇ ਨੀਵਾਂ ਕਰਨ ਵਾਸਤੇ ਕੀਤਾ ਗਿਆ ਸੀ। ਮੈਂ ਕੁਛ ਮਿੰਟ ਵਾਸਤੇ ਹੀ ਬੋਲਣਾ, ਮੈਨੂੰ ਹੁਣੇ ਹੀ ਕਿਹਾ ਗਿਆ ਕਿਉਂਕਿ ਪਹਿਲਾਂ ਹਿੰਦੁਸਤਾਨ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਪ੍ਰਚਾਰਕਾਂ ਨੇ ਕਿਸੇ ਨੇ ਆਉਣਾ ਸੀ ਪਰ ਸਮੇਂ 'ਤੇ ਨਹੀਂ ਆ ਸਕੇ, ਵੀਜ਼ਾ ਨਹੀਂ ਮਿਲਿਆ, ਇਸ ਕਰਕੇ ਮੈਨੂੰ ਕਿਹਾ ਗਿਆ ਕਿ ਕੁਛ ਮਿੰਟ ਵਾਸਤੇ ਕਿਹਾ ਜਾਵੇ। ਮੈਂ ਸਭ ਤੋਂ ਪਹਿਲਾਂ ਤਾਂ ਜਿਹੜੇ ਨੌਜਵਾਨ ਬੱਚੇ ਨੇ ਜਿਹੜੇ ਕਿ ਉਪਰਾਲਾ ਕਰਦੇ ਨੇ ਉਹਨਾਂ ਸਿੱਖ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ, ਉਹਨਾਂ ਨੇ ਆਪਣੀਆਂ ਕੁਰਬਾਨੀਆਂ, ਜਦੋਂ ਇਹਨਾਂ ਫੋਟੋਗ੍ਰਾਫਸ ਨੂੰ ਦੇਖਦੇ ਹਾਂ ਤਾਂ ਸਾਨੂੰ ਯਾਦ ਆਉਂਦਾ, ਬਹੁਤ ਸਾਰੇ ਸਾਡੇ ਟਾਈਮ ਦੇ ਕਾਲਜਾਂ ਦੇ ਵਿੱਚ ਸਾਡੇ ਨਾਲ ਪੜ੍ਹਦੇ ਰਹੇ ਨੇ, ਉਹਨਾਂ ਦੇ ਸਾਹਮਣੇ ਸੁਨਹਿਰੀ ਉਜਵਲ ਭਵਿੱਖ ਸੀ, ਪਰ ਉਹਨਾਂ ਨੇ ਉਹਨਾਂ ਦੇ ਉੱਤੇ ਪਈ ਹੋਈ ਜ਼ਿੰਮੇਵਾਰੀ ਨੂੰ ਮਹਿਸੂਸ ਕਰਦਿਆਂ ਹੋਇਆਂ, ਕੌਮ ਪ੍ਰਤੀ ਆਪਣੇ ਫਰਜ਼ਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਉਹਨਾਂ ਨੇ ਆਪਣੇ ਸਿਰ ਧੜ ਦੀ ਬਾਜ਼ੀ ਲਾ ਦਿੱਤੀ, ਤਾਂ ਸਾਡਾ ਇਹ ਫਰਜ਼ ਬਣਦਾ ਘੱਟੋ ਘੱਟ ਕਿ ਅਸੀਂ ਉਹਨਾਂ ਨੂੰ, ਉਹਨਾਂ ਦੀ ਯਾਦ ਨੂੰ, ਉਸ ਨੈਰੇਟਿਵ ਨੂੰ ਅੱਗੇ ਤੋਰੀਏ, ਆਪਣੇ ਬੱਚਿਆਂ ਨੂੰ ਦੱਸੀਏ। ਮੈਂ ਉਹਨਾਂ ਨੌਜਵਾਨਾਂ ਨੂੰ ਇਹ ਮੁਬਾਰਕਬਾਦ ਦਿੰਦਾ ਜਿਹੜੇ ਇੱਥੋਂ ਦੇ ਜੰਮਪਲ ਨੇ, ਉਹ ਬੜੀ ਮਿਹਨਤ ਦੇ ਨਾਲ ਇਹ ਸਾਰਾ ਕੁਛ ਤਿਆਰ ਕਰਕੇ ਸਾਡੇ ਸਾਹਮਣੇ ਕਰਦੇ ਨੇ। ਦੂਸਰੀ ਗੱਲ ਇਹ ਹੈ ਕਿ ਸਿੱਖਾਂ ਦੇ ਵਿੱਚ ਹਾਲੇ ਵੀ ਬਹੁਤ ਸਾਰਾ ਹਿੱਸਾ ਇਹ ਕਹਿ ਦਿੰਦਾ ਕਿ ਰਾਜ ਦਾ ਸ਼ਾਇਦ ਸਿੱਖਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਨੀ ਨੀਮ ਦੇ, ਇਹ ਰਾਜ ਸੰਤ ਜਰਨੈਲ ਸਿੰਘ ਜਾਂ ਕਿਸੇ ਹੋਰ ਨੇ ਇਹਦੀ ਗੱਲ ਨਹੀਂ ਕੀਤੀ, ਇਹਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ। ਉਸ ਜੇ ਰਾਜ ਦੀ ਗੱਲ ਸਿੱਖਾਂ ਦੇ ਵਿੱਚ ਨਾ ਹੁੰਦੀ, ਬੰਦਗੀ ਦੀ ਗੱਲ ਸਿਰਫ ਹੁੰਦੀ, ਤਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਬਣਾਉਣ ਦੀ ਲੋੜ ਨਾ ਪੈਂਦੀ ਛੇਵੇਂ ਪਾਤਸ਼ਾਹ ਨੂੰ। ਸਿੱਖਾਂ ਦਾ ਬਹੁਤ ਮਹਾਨ ਵਿਰਸਾ, ਉਸ ਵਿਰਸੇ ਨੂੰ ਜਿਉਂਦਾ ਰੱਖਣ ਵਾਸਤੇ, ਖਾਸ ਕਰਕੇ ਅੱਜ ਦੇ ਚੈਲੇਂਜਿੰਗ ਹਾਲਾਤਾਂ ਦੇ ਵਿੱਚ, ਇਸ ਗੱਲ ਤੋਂ ਕੋਈ ਵੀ ਸਿੱਖ, ਭਾਵੇਂ ਕਿ ਉਹ ਸੰਤ ਜਰਨੈਲ ਸਿੰਘ ਜੀ ਦੀ ਪੋਲੀਟਿਕਸ ਦੇ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ, ਹਰ ਇੱਕ ਸਿੱਖ ਇਹ ਗੱਲ ਮੰਨਦਾ ਕਿ ਇਸ ਮਹਾਨ ਫਲਸਫੇ ਨੂੰ, ਇਸ ਮਹਾਨ ਵਿਰਸੇ ਨੂੰ ਅੱਗੇ ਲਿਜਾਣ ਵਾਸਤੇ ਸਾਨੂੰ ਤਾਕਤ ਦੀ ਲੋੜ ਆ, ਸਾਨੂੰ ਪੋਲੀਟੀਕਲ ਪਾਵਰ ਦੀ ਲੋੜ ਆ। ਉਹ ਪੋਲੀਟੀਕਲ ਪਾਵਰ ਕਿਸ ਰੂਪ ਦੇ ਵਿੱਚ ਹੋਵੇ, ਸਿੱਖ ਰੋਜ਼, ਹੈਰਾਨੀ ਦੀ ਗੱਲ ਆ ਕਿ ਸਿੱਖ ਰੋਜ਼ ਗੁਰੂ ਘਰਾਂ ਦੇ ਵਿੱਚ ਅਰਦਾਸ ਕਰਦੇ ਨੇ ਕਿ ਰਾਜ ਕਰੇਗਾ ਖਾਲਸਾ। ਉਹ ਸੋਚਦੇ ਨੇ ਕਿ ਪਤਾ ਨਹੀਂ ਇਹ ਸ਼ਾਇਦ ਪੜ੍ਹਨ ਵਾਸਤੇ ਹੀ ਹੈ। ਸਿੱਖਾਂ ਦੀ ਅਰਦਾਸ ਦਾ ਇੱਕ ਇੱਕ ਲਫ਼ਜ਼ ਉਹ ਬਹੁਤ ਹੀ ਸੋਚ ਸਮਝ ਕੇ ਸਾਡੇ ਵਿਦਵਾਨ ਪੁਰਸ਼ਾਂ ਨੇ, ਗੁਰਮੁਖਾਂ ਨੇ, ਮਹਾਂਪੁਰਖਾਂ ਨੇ ਬੜੀ ਸੋਚ ਸਮਝ ਕੇ ਬਣਾਇਆ, ਪਰ ਅਸੀਂ ਇੰਨੀ ਅਣਗਹਿਲੀ ਕਰਦੇ ਹਾਂ ਕਿ ਸਾਡੇ ਵਾਸਤੇ ਸਾਰਾ ਕੁਛ ਇੱਕ ਰੂਟੀਨ ਮਾਤਰ ਹੋ ਚੁੱਕਿਆ। ਮੈਂ ਹੈਰਾਨ ਹੁੰਦਾ ਜਦੋਂ ਸਿੱਖ ਰੋਜ਼ ਅਰਦਾਸ ਕਰਦੇ ਨੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹਿਤ। ਸਿੱਖ ਦੇ ਹਿਰਦੇ ਦੇ ਵਿੱਚੋਂ ਇਹ ਹੌਂਕਾ ਨਿਕਲਣਾ ਚਾਹੀਦਾ, ਸਿੱਖ ਗੁਰੂ ਅੱਗੇ ਅਰਦਾਸ ਕਰਦਾ, ਸਤਿਗੁਰੂ ਪਾਤਸ਼ਾਹ ਇਸ ਪੰਥ ਦਾ ਸਿੱਖ ਕਿਤੇ ਵੀ ਹੈ, ਕਿਸ ਵੀ ਹਾਲਤ ਦੇ ਵਿੱਚ ਹੈ, ਉਸਦੀ ਰੱਖਿਆ ਕਰੋ, ਉਸ 'ਤੇ ਰਹਿਮਤ ਕਰੋ, ਉਹ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਸਕੇ। ਮੈਂ ਖਿਆਲ ਕਰਦਾ ਕਿ ਜਦੋਂ ਇਹ ਸਿੱਖ ਇਹ ਨਿਤ ਅਰਦਾਸ ਦੇ ਵਿੱਚ ਪੜ੍ਹਦੇ ਨੇ, ਕਿ ਉਹਨਾਂ ਨੂੰ ਸਰਦਾਰ ਜਗਤਾਰ ਸਿੰਘ ਹਵਾਰਾ ਵਰਗੇ ਸਿੱਖ ਯਾਦ ਨਹੀਂ ਆਉਂਦੇ, ਕਿ ਉਹਨਾਂ ਨੂੰ ਹੋਰ ਜਿਹੜੇ ਸਿੱਖ ਨੇ 28-28 30-30 ਸਾਲਾਂ ਤੋਂ ਬੰਦੀਆਂ ਦੇ ਵਿੱਚ ਪਏ ਹੋਏ ਨੇ, ਕਿ ਉਹਨਾਂ ਦੇ ਹਿਰਦੇ ਦੇ ਵਿੱਚੋਂ ਹੂਕ ਨਹੀਂ ਨਿਕਲਦੀ। ਸਾਡੀ ਅਰਦਾਸ ਦਾ ਹਰ ਇੱਕ ਹਿੱਸਾ ਜਿਹੜਾ ਹੈਗਾ ਉਹ ਪੰਥਕ ਚੇਤਨਾ ਨੂੰ ਜਗਾਉਣ ਵਾਲਾ ਹਿੱਸਾ ਹੈ, ਪਰ ਅਸੀਂ ਇੰਨੇ ਅਣਗਹਿਲੇ ਗਫਲਤ ਦਾ ਸ਼ਿਕਾਰ ਹੋ ਚੁੱਕੇ ਹਾਂ। ਸਾਡੇ ਵਾਸਤੇ ਗੁਰਦੁਆਰੇ ਆਉਣਾ, ਗੁਰੂ ਘਰ ਆਉਣਾ, ਸਤਿਗੁਰੂ ਨਤਮਸਤਕ ਹੋਣਾ ਇੱਕ ਰੂਟੀਨ ਬਣ ਚੁੱਕਿਆ। ਸਾਨੂੰ ਬਹੁਤ ਜ਼ਰੂਰਤ ਹੈ ਕਿ ਅਸੀਂ ਆਪਣੇ ਆਪ ਨੂੰ ਜਗਾਈਏ। ਪਿੱਛੇ ਜੇ ਭਾਈ ਪਿੰਦਰਪਾਲ ਸਿੰਘ ਜੀ ਇੱਥੇ ਇੱਕ ਹਫ਼ਤਾ ਤਕਰੀਬਨ ਕਥਾ ਕਰਕੇ ਗਏ ਨੇ, ਸ਼੍ਰੀ ਜਪਜੀ ਸਾਹਿਬ ਦੀ ਇੰਨੀ ਸੁੰਦਰ ਵਿਆਖਿਆ ਕੀਤੀ, ਪੂਰਾ ਹਾਲ ਭਰਿਆ ਹੁੰਦਾ ਸੀ। ਮੈਂ ਉਮੀਦ ਕਰਦਾ ਕਿ ਬਹੁਤ ਸਾਰੇ ਸਿੱਖ ਉਹਨਾਂ ਨੂੰ ਸੁਣਨ ਤੋਂ ਬਾਅਦ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ ਹੋਣਗੇ। ਸਿੱਖਾਂ ਵਾਸਤੇ ਬਹੁਤ ਜ਼ਰੂਰੀ ਹੈ, ਸਿੱਖਾਂ ਦਾ ਧਰਮ ਇੱਕ ਜਿਉਂਦਾ ਜਾਗਦਾ ਧਰਮ ਹੈ। ਅੱਜ ਦੇ ਵਰਡ ਦੇ ਵਿੱਚ ਜਿਸ ਕਿਸਮ ਦੀ ਰਾਈਟ ਵਿੰਗ ਪੋਲੀਟਿਕਸ ਚੱਲ ਰਹੀ ਹੈ, ਸਾਡੇ ਬੱਚਿਆਂ ਦੇ ਸਾਹਮਣੇ ਕਿੰਨੇ ਵੱਡੇ ਚੈਲੇਂਜ ਨੇ। ਇੰਗਲੈਂਡ ਦੇ ਵਿੱਚ ਇੱਕ ਛੋਟੇ ਜਿਹੇ ਸਿੱਖ ਕਿੰਨੇ ਸਮੇਂ ਤੋਂ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ, ਨੀਅਰਲੀ 500,000 ਸਿੱਖ ਇੰਗਲੈਂਡ 'ਚ ਰਹਿ ਰਹੇ ਨੇ। ਇੱਕ ਛੋਟੀ ਜਿਹੀ ਘਟਨਾ ਹੋਈ, ਤਕਰੀਬਨ ਸਾਰੀ ਸਿੱਖ ਕੌਮ ਕਟਹਿਰੇ ਦੇ ਵਿੱਚ ਖੜ੍ਹੀ ਹੋ ਗਈ। ਸਾਡੇ ਮੈਂਬਰ ਪਾਰਲੀਮੈਂਟੇਰੀਅਨ ਉੱਥੇ ਜਿਹੜੇ ਨੇ, ਵੱਡੇ ਵੱਡੇ ਲੋਕਾਂ ਨੂੰ ਪਾਰਲੀਮੈਂਟ ਵਿੱਚ ਖੜ੍ਹ ਕੇ ਗੱਲ ਕਹਿਣੀ ਪਈ ਕਿ ਸਿੱਖ ਜਿਹੜੇ ਹੈਗੇ ਨੇ ਉਹ ਸ਼ਾਂਤੀ ਪਸੰਦ, ਇਨਸਾਫ ਪਸੰਦ ਲੋਕ ਨੇ। ਸਾਡੇ ਵਾਸਤੇ ਬਹੁਤ ਜ਼ਿਆਦਾ ਚੈਲੇਂਜ ਨੇ, ਸਾਡੇ ਬੱਚੇ ਸਕੂਲਾਂ ਦੇ ਵਿੱਚ ਜਾਂਦੇ ਨੇ, ਯੂਨੀਵਰਸਿਟੀ ਦੇ ਵਿੱਚ ਜਾਂਦੇ ਨੇ। ਮੈਂ ਇਹ ਗੱਲ ਖਾਸ ਕਰਕੇ ਯੰਗ ਬੱਚਿਆਂ ਨੂੰ ਇਹ ਕਹਿਣੀ ਚਾਹੁੰਦਾ ਕਿ ਅਗਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ, ਤੁਹਾਨੂੰ ਆਪਣੇ ਹਿਸਟਰੀ ਦਾ, ਆਪਣੇ ਕਲਚਰ ਦੀ, ਦੇ ਉਹਨਾਂ ਸਾਰੀਆਂ ਚੰਗੀਆਂ ਚੀਜ਼ਾਂ ਦਾ ਪਤਾ ਨਾ ਲੱਗਿਆ, ਤਾਂ ਤੁਹਾਡੇ ਵਾਸਤੇ ਸਿੱਖ ਹਮੇਸ਼ਾ ਸੰਘਰਸ਼ ਦੇ ਵਿੱਚ ਰਿਹਾ। ਸਿੱਖ ਦਾ ਨਾਮ ਹੀ ਸੰਘਰਸ਼ ਹੈ। ਸਿੱਖਾਂ ਦੀਆਂ ਕੋਈ ਮੰਗਾਂ ਪੂਰੀਆਂ ਹੋ ਜਾਣ, ਕੁਝ ਵੀ ਹੋ ਜਾ, ਸਿੱਖ ਹਮੇਸ਼ਾ ਸੰਘਰਸ਼ ਦੇ ਵਿੱਚ ਰਹੂਗਾ। ਸਿੱਖ ਗੁਰੂ ਸਾਹਿਬ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਮਹਿਮਾ 'ਚ ਲਿਖਿਆ, ਪ੍ਰਗਟੋ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਫੌਜ ਹਮੇਸ਼ਾ ਕੰਮ ਦੇ ਵਿੱਚ ਰਹਿੰਦੀ ਆ ਸਿੱਖਾਂ ਵਾਸਤੇ। ਕਦੇ ਵੀ ਇਹ ਸੰਸਾਰ ਹੈ ਹੀ ਇਹ ਰੂਪ ਹੈ, ਇਹ ਦਵੰਦ ਰੂਪ ਆ ਸੰਸਾਰ, ਇਸ ਤਰ੍ਹਾਂ ਹੀ ਬਣਿਆ ਹੈ। ਸਿੱਖਾਂ ਦੀ ਜ਼ਿੰਮੇਵਾਰੀ ਹਮੇਸ਼ਾ ਰਹਿਣੀ ਆ। ਸੋ ਸਿੱਖਾਂ ਨੂੰ ਜ਼ਰੂਰਤ ਹੈ, ਮੈਂ ਬੱਚਿਆਂ ਨੂੰ ਖਾਸ ਕਰਕੇ ਯੰਗ ਜਨਰੇਸ਼ਨ ਨੂੰ ਕਹਿਣਾ ਚਾਹੁੰਦਾ ਕਿ ਸਿੱਖ ਬਣ ਕੇ ਰਹਿਣਾ, ਚਾਹੇ ਉਹ ਵਰਕ ਪਲੇਸ 'ਤੇ ਜਾਣਾ, ਦਸਤਾਰ ਦੇ ਨਾਲ, ਖੁੱਲ੍ਹੇ ਦਾੜੇ ਦੇ ਨਾਲ ਗੁਰੂ ਕੀ ਵਰਦੀ ਪਾ ਕੇ ਜਾਣਾ, ਚਾਹੇ ਉਹ ਯੂਨੀਵਰਸਿਟੀ ਜਾਣਾ, ਚਾਹੇ ਸਕੂਲ ਦੇ ਵਿੱਚ ਜਾਣਾ, ਸਿੱਖ ਵਾਸਤੇ ਹਮੇਸ਼ਾ ਚੈਲੰਜ ਆ। ਪਰ ਮੈਂ ਸਾਰੇ ਬੱਚਿਆਂ ਨੂੰ ਤੁਹਾਨੂੰ ਇਹ ਕਹਿਣਾ ਚਾਹੁੰਦਾ, ਇਸ ਚੈਲੰਜ ਤੋਂ ਕਿਤੇ ਜ਼ਿਆਦਾ ਇਹਦੇ ਬਹੁਤ ਜ਼ਿਆਦਾ ਇੰਨੇ ਜ਼ਿਆਦਾ ਫਾਇਦੇ ਨੇ ਗੁਰੂ ਕੀ ਬਾਣੀ ਦੇ, ਗੁਰੂ ਕੇ ਸਿੱਖ ਬਣਦੇ ਇੰਨੇ ਜ਼ਿਆਦਾ ਫਾਇਦੇ ਨੇ। ਆਮ ਸਿੱਖ ਵਾਸਤੇ ਤਾਂ ਇੰਨਾ ਹੀ ਬਹੁਤਾ ਇਹ ਕਹਿ ਦੇਣਾ ਕਿ ਜਦੋਂ ਤੂੰ ਇਸ ਸੰਸਾਰ ਦੇ ਉੱਤੇ ਅਸੀਂ ਹਮੇਸ਼ਾ ਤਾਂ ਰਹਿਣਾ ਨਹੀਂ ਹੈ, ਜਦੋਂ ਅਸੀਂ ਸੰਸਾਰ ਤੋਂ ਜਾਵਾਂਗੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਜਾਵਾਂਗੇ ਅਸੀਂ, ਇਹ ਅਸੀਂ ਉਜਲੇ ਮੁੱਖ ਹੋ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਜਾਈਏ, ਇਹਦੋਂ ਵੱਡਾ ਸਾਡੇ ਵਾਸਤੇ ਕੁਝ ਨਹੀਂ ਹੈ। ਪਰ ਜੇ ਤੁਸੀਂ ਸਿੱਖ ਕਲਚਰ ਨੂੰ, ਗੁਰੂ ਕੀ ਬਾਣੀ ਨੂੰ ਪੜ੍ਹੋਗੇ ਤਾਂ ਤੁਹਾਨੂੰ ਐਡਾ ਵੱਡਾ ਜੀਵਨ ਦਾ ਫਲਸਫਾ ਮਿਲੂਗਾ ਕਿ ਇਹ ਚੈਲੰਜ ਤੁਹਾਡੇ ਵਾਸਤੇ ਬਹੁਤ ਤੁੱਛ ਪ੍ਰਤੀਤ ਹੋਣਗੇ। ਇਹ ਗੁਰੂ ਕੀ ਸਿੱਖੀ ਐਡੀ ਮਹਾਨ ਸਿੱਖੀ ਹੈ ਕਿ ਸਾਡੇ ਪੁਰਖਿਆਂ ਨੇ ਇਹਦੀ ਖਾਤਰ ਬੰਦ ਕਟਵਾ ਦਿੱਤੇ, ਚਰਖੜੀਆਂ 'ਤੇ ਚੜ੍ਹ ਗਏ, ਪਰ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ। ਹੁਣ ਹੀ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਨੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਪਰ ਕਦੇ ਵੀ ਉਹਨਾਂ ਨੇ ਗਿਲਾ ਨਹੀਂ ਕੀਤਾ। ਸੋ ਸਿੱਖੀ ਦੇ ਵਿੱਚ ਇਹਦੇ ਵਾਸਤੇ ਤੁਹਾਨੂੰ ਜ਼ਰੂਰੀ ਆ ਪਿਓ ਦਾਦੇ ਦਾ ਖੋਹ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਇਹ ਬਹੁਤ ਜ਼ਰੂਰਤ ਆ, ਤੁਸੀਂ ਵੱਡਿਆਂ ਦੀ ਜ਼ਰੂਰਤ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖ ਵਿਰਸੇ ਦੇ ਨਾਲ ਜੋੜਨ। ਅਗਰ ਅਸੀਂ ਆਪਣੇ ਬੱਚਿਆਂ ਨੂੰ ਇਹ ਸਿੱਖ ਵਿਰਸਾ ਦੇ ਕੇ ਨਾ ਜਾ ਸਕੇ ਤਾਂ ਇਹ ਬਹੁਤ ਮਕਾਨ ਬਣਾ ਕੇ ਦੇਣੇ, ਉਹਨਾਂ ਨੂੰ ਕਾਰਾਂ ਲੈ ਦੇਣੀਆਂ ਜਾਂ ਉਹਨਾਂ ਵਾਸਤੇ ਹੋਰ ਜਾਇਦਾਦਾਂ ਬਣਾ ਕੇ ਦੇਣੀਆਂ, ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਸਾਡੇ ਵਾਸਤੇ ਸਭ ਤੋਂ ਵੱਡੀ ਜ਼ਰੂਰ, ਸਾਡਾ ਵਾਧਾ ਇਸੇ ਚੀਜ਼ ਦੇ ਵਿੱਚ ਹੈ ਕਿ ਅਸੀਂ ਇਹ ਗੁਰੂ ਕੀ ਬਾਣੀ, ਗੁਰੂ ਕਾ ਕਲਚਰ ਜਿਹੜਾ ਸਾਡੀ ਨੈਕਸਟ ਜਨਰੇਸ਼ਨ ਦੇ ਵਿੱਚ ਜਾਵੇ, ਸਾਡੀ ਕੌਮ ਦਾ ਵਾਧਾ ਇਸੇ ਚੀਜ਼ ਦੇ ਵਿੱਚ ਹੈ। ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਛੋਟੀਆਂ ਨੇ। ਇਸ ਆਪਣੀ ਸਾਰੀ ਗੱਲ ਨੂੰ ਕਹਿਣ ਵਾਸਤੇ ਮੈਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਦਾ ਵੀ ਦਿਨ ਹੁੰਦਾ, ਇਹ ਦਿਨ ਹੁੰਦਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਇੱਕ ਬਚਨ ਮੈਨੂੰ ਯਾਦ ਆ ਰਿਹਾ, ਕਿਉਂਕਿ ਮੈਂ ਕੁਛ ਸੋਚ ਕੇ ਜਾਂ ਮੈਂ ਨਹੀਂ ਬੋਲ ਰਿਹਾ, ਮੈਂ ਕੁਛ ਨਾ ਮੈਂ ਹੁਣੇ ਮੈਨੂੰ 2 ਮਿੰਟ ਪਹਿਲਾਂ ਕਿਹਾ ਗਿਆ ਕਿ 5-7 ਮਿੰਟ ਵਾਸਤੇ ਤੁਸੀਂ ਕੁਛ ਬੋਲੋ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਮੈਨੂੰ ਯਾਦ ਰਿਹਾ, ਭੈਰੋ ਮਹਲਾ 5ਵਾਂ, ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ, ਰਹਾਓ ਸੋਏ ਅਚਿੰਤਾ ਜਾਗ ਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤਨਤਾ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਗੁਰੂ ਤੁਹਾਨੂੰ ਇਹੋ ਜਿਹਾ ਮੰਤਰ, ਇਹੋ ਜਿਹਾ ਲਾਈਫ ਸਟਾਈਲ, ਵੇ ਆਫ ਲਿਵਿੰਗ ਦੇਊਗਾ ਕਿ ਤੁਹਾਡੇ ਸਾਰੇ ਡਰ ਖਤਮ ਹੋ ਜਾਣਗੇ। ਅਸੀਂ ਜਿੰਨੇ ਵੀ ਇੱਥੇ ਬੈਠੇ ਹਾਂ, ਗੁਰੂ ਘਰਾਂ ਦੇ ਵਿੱਚ, ਮੰਦਰਾਂ ਮਸਜਿਦਾਂ ਦੇ ਵਿੱਚ 90% ਲੋਕ ਡਰਦੇ ਆਉਂਦੇ ਨੇ। ਕਿਸੇ ਨੂੰ ਬਿਜ਼ਨਸ ਖਤਮ ਹੋ ਜਾਣ ਦਾ ਡਰ ਆ, ਕਿਸੇ ਨੂੰ ਔਲਾਦ ਦੇ ਵਿਗੜ ਜਾਣ ਦਾ ਡਰ ਆ, ਅਤੇ ਘੱਟੋ ਘੱਟ ਆਪਦਾ ਜਿਹੜਾ ਹੈਗਾ ਅੱਗੇ ਦਾ ਆਪਣਾ ਜੇ ਜੀਵਨ ਵਿਗੜ ਜਾਣ ਦਾ ਸਾਰਿਆਂ ਨੂੰ ਡਰ ਲੱਗਿਆ ਹੋਇਆ ਹੁੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਤੁਹਾਡੇ ਸਾਰੇ ਡਰ ਲੈ ਜਾਣਗੇ। ਇੱਦੋਂ ਚੰਗੀ ਜ਼ਿੰਦਗੀ ਕੀ ਹੋ ਸਕਦੀ ਆ, ਸੋਏ ਅਚਿੰਤਾ ਜਾਗ ਚਿੰਤਾ, ਤੁਸੀਂ ਉੱਠਦੇ ਬੈਠਦੇ ਅਚਿੰਤ ਹੋ ਜਾਓਗੇ, ਕਿਉਂਕਿ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਕਾਲਜਾਂ ਯੂਨੀਵਰਸਿਟੀਆਂ 'ਚ, ਵੇਅਰ ਐਵਰ ਯੂ ਗੋ ਯੂ ਵਿਲ ਫੀਲ ਫਰੀ। ਐਡਾ ਵੱਡਾ ਗੁਰੂ ਕਾ ਫਲਸਫਾ। ਸੋ ਇਸ ਵਾਸਤੇ ਸਾਨੂੰ ਬਹੁਤ ਜ਼ਰੂਰੀ ਆਪਣੇ ਬੱਚਿਆਂ ਨੂੰ ਇਸ ਫਲਸਫੇ ਦੇ ਜਾਣੂ ਕਰਾਉਣਾ। ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਿਤ ਕਈ ਹਜ਼ਾਰ। ਅਸੀਂ ਉਹਨਾਂ ਸਤਿਗੁਰੂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਸੰਤਾਨ ਹਾਂ, ਅਸੀਂ ਸਰਦਾਰ ਜੱਸਾ ਸਿੰਘ ਆਹਲੂਆ ਵਰਗੇ ਨਵਾਬ ਕਪੂਰ ਸਿੰਘ ਵਰਗਿਆਂ ਦੀ ਸੰਤਾਨ ਹਾਂ, ਅਸੀਂ ਸਾਡੇ ਵੱਡੇ ਵਡੇਰਿਆਂ ਨੇ ਇੰਨੇ ਮੁਸ਼ਕਲ ਹਾਲਾਤਾਂ ਦੇ ਵਿੱਚ ਇੱਕ ਐਡੀ ਵੱਡੀ ਅੰਪਾਇਰ ਖੜੀ ਕਰ ਦਿੱਤੀ ਸੀ, ਪਰ ਸਾਡੀਆਂ ਨਲਾਇਕੀਆਂ ਦੇ ਨਾਲ 1708 ਤੋਂ ਲੈ ਕੇ 1799 ਤੱਕ 92 ਸਾਲ ਦੀ ਘਾਲਣਾ 10 ਸਾਲਾਂ ਦੇ ਵਿੱਚ ਅਸੀਂ ਉਸ ਤੋਂ ਬਾਅਦ ਗਵਾ ਦਿੱਤੀ। ਦੂਸਰੀ ਗੱਲ ਮੈਂ ਇੱਕ ਹੋਰ ਕਹਿਣੀ ਚਾਹੁੰਦਾ ਕਿ ਅੱਜ ਇਹ ਕਿਹਾ ਜਾਂਦਾ ਜਦੋਂ ਵੀ ਕੋਈ ਸਿੱਖੀ ਦੀ ਗੱਲ ਹੁੰਦੀ ਆ, ਰਾਜਨੀਤੀ ਦੀ ਗੱਲ ਹੁੰਦੀ ਆ, ਘੱਲੂ ਘਾਲਿਆਂ ਦੀ ਗੱਲ ਹੁੰਦੀ ਆ, ਤਾਂ ਬਹੁਤ ਸਾਰੇ ਸਿੱਖ ਸੋਚਦੇ ਨੇ ਖੁਦ ਚੰਦ ਲੋਕਾਂ ਦੀ ਗੱਲ ਆ। ਤੁਸੀਂ ਆਪਣੇ ਆਪ ਨੂੰ ਸਿੱਖ ਸਮਝੋ ਚਾਹੇ ਨਾ ਸਮਝੋ, ਤੁਸੀਂ ਬਾਹਰ ਸਿੱਖ ਹੀ ਸਮਝੇ ਜਾਓਗੇ। ਇੰਗਲੈਂਡ ਵਰਗੀ ਘਟਨਾ, ਹੋਰ ਕਿਸੇ ਕਿਸਮ ਦੀ ਘਟਨਾ ਵੀ ਕਿਤੇ ਵੀ ਹੋਵੇਗੀ, ਤੁਸੀਂ ਸਾਰੇ ਹੀ ਸਿੱਖ ਸਮਝੇ ਜਾਓਗੇ। ਚਾਹੇ ਕੋਈ ਦਾੜੀ ਕੇਸ ਕਿਸੇ ਨੇ ਰੱਖੇ ਹੋਏ ਨੇ, ਚਾਹੇ ਨਹੀਂ ਰੱਖੇ ਹੋਏ, ਚਾਹੇ ਕੋਈ ਦਸਤਾਰ ਬੰਨਦਾ, ਚਾਹੇ ਕੋਈ ਨਹੀਂ ਬੰਨਦਾ, ਚਾਹੇ ਕੋਈ ਤੜਕੇ ਉੱਠ ਕੇ ਬੰਦਗੀ ਕਰਦਾ ਚਾਹੇ ਨਹੀਂ ਕਰਦਾ, ਇਹ ਮੁਸ਼ਕਲ ਤੁਹਾਡੇ ਸਾਰਿਆਂ ਵਾਸਤੇ ਬਰਾਬਰ ਦੀ ਹੋਊਗੀ। ਇਸ ਕਰਕੇ ਆਪਣੀ ਸੋਚ ਨੂੰ ਪੰਥਕ ਬਣਾਓ, ਜਥੇਬੰਦੀਆਂ ਦੇ ਵਿੱਚ, ਸੰਪਰਦਾਵਾਂ ਦੇ ਵਿੱਚ, ਆਸਤਿਕ ਨਾਸਤਿਕਤਾ ਦੇ ਚੱਕਰਾਂ ਦੇ ਵਿੱਚ ਨਾ ਉਲਝੋ, ਆਪਣੀ ਸੋਚ ਨੂੰ ਵਿਸ਼ਾਲ ਕਰੋ, ਇਹ ਸਮੇਂ ਦੀ ਮੰਗ ਹੈ। ਕੋਈ ਵੀ ਨਾਸਤਿਕ ਤੋਂ ਨਾਸਤਿਕ ਸਿੱਖ ਵੀ ਇਹ ਮੰਨਦਾ ਕਿ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਵਿਚਾਰਧਾਰਾ ਜਿਹੜੀ ਹੈ, ਗੁਰੂ ਨਾਨਕ ਦੀ ਵਿਚਾਰਧਾਰਾ ਹੈ, ਇਹ ਸਾਡੇ ਵਾਧੇ ਵਾਸਤੇ ਜ਼ਰੂਰੀ ਹੈ। ਇਸ ਕਰਕੇ ਇਹ ਸਾਰੇ ਅਸੀਂ ਮਤਭੇਦ ਭੁਲਾ ਕੇ, ਮੈਂ ਗੁਰਦੁਆਰਾ ਕਮੇਟੀਆਂ ਨੂੰ ਵੀ ਕਹਿੰਦਾ ਕਿ ਜਦੋਂ ਵੀ ਕੋਈ ਗੁਰਪੁਰਬ ਹੁੰਦਾ, ਅਸੀਂ ਗੁਰਦੁਆਰਾ ਸਾਹਿਬਾਂ ਨੂੰ ਰੂਟੀਨ ਨਾ ਬਣਾਈਏ। ਕੋਈ ਵੀ ਗੁਰਪੁਰਬ ਹੁੰਦਾ, ਕੋਈ ਵੀ ਸਿੱਖ ਸ਼ਹੀਦਾਂ ਦਾ ਕੋਈ ਦਿਨ ਹੁੰਦਾ, ਅਸੀਂ ਉਹਦੇ ਵਾਸਤੇ ਖੁੱਲ੍ਹਾ ਟਾਈਮ ਰੱਖੀਏ, ਕੋਦਾ ਦਾ ਘੰਟਾ ਘੰਟਾ ਜਿਹੜਾ ਹੈਗਾ ਉਹਦੇ 'ਤੇ ਵਿਚਾਰ ਵਟਾਂਦਰਾ ਹੋਵੇ। ਅਸੀਂ ਕੁਝ ਸਿੱਖੀ, ਅਸੀਂ ਸਿੱਖ ਤਾਂ ਅਸੀਂ ਸਿੱਖਣ ਵਾਸਤੇ ਆਉਣੇ ਹਾਂ। ਅਗਰ ਅਸੀਂ ਸਿੱਖ ਨਹੀਂ ਰਹੇ, ਅਸੀਂ 10, 20, 50 ਸਾਲਾਂ ਤੋਂ ਉਹੋ ਜਿਹੀਆਂ ਜਿਹੋ ਜਿਹੇ ਸੀ, ਤਾਂ ਫਿਰ ਸਾਡਾ ਮਾਫ਼ ਕਰਨਾ, ਗੁਰਦੁਆਰਾ ਸਾਹਿਬ ਆਉਣ ਦਾ ਸਾਨੂੰ ਕੋਈ ਫਾਇਦਾ ਨਹੀਂ, ਅਸੀਂ ਜ਼ਿੰਦਗੀ ਤੋਂ ਇਸ ਤਰ੍ਹਾਂ ਚਲੇ ਜਾਵਾਂਗੇ। ਇਹ ਸਮਾਂ ਬਹੁਤ ਕੀਮਤੀ ਹੈ, ਇਸ ਵਾਸਤੇ ਸਾਨੂੰ ਜ਼ਰੂਰੀ ਹੈ। ਅੰਤ ਦੇ ਵਿੱਚ ਮੈਂ ਸਿੱਖ ਸ਼ਹੀਦਾਂ ਨੂੰ, ਸੰਤ ਜਰਨੈਲ ਸਿੰਘ ਉਹਨਾਂ ਦੇ ਨਾਲ ਦੇ ਸਾਥੀਆਂ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਜਿਨ੍ਹਾਂ ਨੇ ਸਿੱਖ ਪਰੰਪਰਾਵਾਂ ਅਨੁਸਾਰ ਚੜ੍ਹ ਕੇ ਆਈਆਂ ਫੌਜਾਂ ਦਾ ਜਿਹੜਾ ਹੈ ਮੁਕਾਬਲਾ ਕੀਤਾ। ਅੱਜ ਸਿੱਖ ਬਹੁਤ ਸਾਰੇ ਕਹਿੰਦੇ ਕਿ ਸੰਤ ਜਰਨੈਲ ਸਿੰਘ ਜੀ ਨਾ ਹੁੰਦੇ ਤਾਂ ਉਹਦਾ ਕਰਕੇ ਸ਼ਾਇਦ ਐਕਸ਼ਨ ਆਉਂਦਾ। ਤੁਸੀਂ ਸੋਚ ਕੇ ਨਾ ਦੇਖੋ, 3 ਐਡੀ ਵੱਡੀ ਸਾਰੇ ਫੌਜ ਨੂੰ ਪੰਜਾਬ ਨੇ ਘੇਰਾ ਪਾਇਆ, ਸਿੱਖ ਸੂਰਬੀਰ ਜਿਹੜੇ ਹੈਗੇ ਨੇ ਹੱਥਾਂ ਵਿੱਚ ਸ਼ਸਤਰ ਪੜ੍ਹ ਕੇ ਸਰਕਾਰ ਦੇ ਸਾਹਮਣੇ ਆਤਮ ਸਮਰਪਣ ਕਰਦੇ, ਸਾਡੀਆਂ ਪਰੰਪਰਾਵਾਂ ਕਲੰਕਿਤ ਹੋ ਜਾਂਦੀਆਂ। ਅਸੀਂ ਮਾਣ ਦੇ ਨਾਲ ਇਸ ਕਰਕੇ ਸਿਰ ਉੱਚਾ ਕਰਕੇ ਜਿਉਂ ਰਹੇ ਹਾਂ ਕਿ ਸਿੱਖ ਸ਼ਹੀਦਾਂ ਨੇ ਪਾਏ ਹੋਏ ਪੂਰਨਿਆਂ ਸਿੱਖ ਪਰੰਪਰਾਵਾਂ 'ਤੇ ਪਹਿਰਾ ਦਿੱਤਾ। ਸੋ ਇੰਨਾ ਕੁਝ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕਾ। ਅਗਰ ਬੋਲਦਿਆਂ ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਵੱਧ ਘੱਟ ਕਿਹਾ ਗਿਆ ਹੋਵੇ, ਖਿਮਾ ਦਾ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਬਲਜਿੰਦਰ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਹੁਣ ਬੇਨਤੀ ਕਰਦੇ ਹਾਂ ਤੁਹਾਡੀ ਜਥਾ ਬੀਬੀ ਜਸਵੀਰ ਕੌਰ ਜੀ ਜਸ, ਉਹ ਆਪ ਸੰਗਤਾਂ ਨੂੰ 8:30 ਵਜੇ ਤੱਕ ਢਾਡੀ ਵਾਰਾਂ ਗੁਰੂ ਇਤਿਹਾਸ ਸਰਵਣ ਕਰਾਉਣਗੇ ਜੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਨੌਜਵਾਨ ਵੀਰਾਂ ਵੱਲੋਂ, ਗੁਰਮੁਖ ਪਿਆਰਿਆਂ ਵੱਲੋਂ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪਾਰਕਿੰਗ ਦੇ ਵਿੱਚ ਪ੍ਰਦਰਸ਼ਨੀ ਲਗਾਈ ਗਈ ਹੈ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ, ਉੱਥੇ ਵੀ ਆਪਾਂ ਆਪਣੇ ਟਾਈਮ ਟੂ ਟਾਈਮ ਕੱਢ ਕੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ।

ਘਰ ਦੀ ਗੱਲ ਆਉਂਦੀ ਹੈ ਤੇ ਕੋਈ ਖੜਾ ਨਹੀਂ ਹੁੰਦਾ। ਗੱਲ ਕਰਦਾ ਵਾ ਉਸ ਸਮੇਂ ਅਲੀ ਦਨਾ ਨੇ ਕਿਹਾ ਸੀ ਟੇਬਲ ਤੇ ਰੁਮਾਲ ਵਿਛਾ ਕੇ ਕਹਿੰਦਾ ਇੰਨਾ ਹੀ ਦੇ ਦਿਓ ਹੋਵੇਗਾ ਮੇਰਾ ਆਪਣਾ। ਬਲਦੇਵ ਸਿੰਘ ਉਸ ਸਮੇਂ ਗਾਂਧੀ ਔਰ ਨਹਿਰੂ ਦੀਆਂ ਗੱਲਾਂ 'ਚ ਆ ਕੇ 17 ਸ਼ਰਤਾਂ ਲਿਖ ਦਿੱਤੀਆਂ। ਕਹਿਣ ਲੱਗਾ ਬਲਦੇਵ ਸਿੰਘਾ ਤੂੰ ਸਾਡੇ ਨਾਲ ਰਹਿਣਾ ਮੰਨ ਲੈ, ਤੇਰੀਆਂ ਸ਼ਰਤਾਂ ਜਿਹੜੀਆਂ ਮੰਨੀਆਂ ਜਾਣਗੀਆਂ। ਜਦੋਂ 1947 'ਚ ਮੁਲਕ ਆਜ਼ਾਦ ਹੋ ਗਿਆ ਅਤੇ ਬਾਅਦ 'ਚ ਫਿਰ ਪੰਜਾਬੀਆਂ ਨੇ ਸਿੱਖਾਂ ਨੇ ਕਿਹਾ ਵੀ ਉਹ 17 ਸ਼ਰਤਾਂ ਲਾਗੂ ਕਰ ਦਿੱਤੀਆਂ ਜਾਣ ਅਤੇ ਅੰਗੂਠਾ ਦਿਖਾ ਕੇ ਕਹਿ ਦਿੱਤਾ ਵੀ ਉਹ ਸਮਾਂ ਹੋਰ ਸੀ, ਅੱਜ ਦਾ ਸਮਾਂ ਹੋਰ ਹੈ। ਫਿਰ ਹੁਣ ਜਦੋਂ ਕੋਈ ਕਵੇ ਉਹ ਕਾਗਜ਼ ਪਾੜ ਦੇਵੇ, ਜਦੋਂ ਵੰਡ ਹੋਣੀ ਉਦੋਂ ਗੱਲ ਹੋਰ ਸੀ। ਫਿਰ ਅਸੀਂ ਸਿੱਖਾਂ ਨੇ ਕਿਹਾ ਵੀ ਸਾਡਾ ਬਣਦਾ ਹੱਕ ਸਾਨੂੰ ਮਿਲਣਾ ਚਾਹੀਦਾ। ਸਰਕਾਰ ਨੇ ਬੜੇ ਵਧੀਆ ਕੰਮ ਕੀਤੇ, ਭਾਸ਼ਾ ਦੇ ਆਧਾਰ 'ਤੇ ਜਿਹੜੇ ਜਗ੍ਹਾ ਬਣਾ ਦਿੱਤੀ, ਜਿੱਥੇ ਬੰਗਾਲ ਅਲੱਗ ਕਰ ਦਿੱਤਾ, ਉੜੀਆ ਬੋਲੀ ਜਾਂਦੀ ਹੈ, ਉੜੀਸਾ ਅਲੱਗ ਕਰ ਦਿੱਤਾ, ਕੰਨੜ ਬੋਲੀ ਜਾਂਦੀ ਹੈ, ਕਰਨਾਟਕਾ ਅਲੱਗ ਕਰ ਦਿੱਤਾ। ਅਸੀਂ ਕਹਿੰਦੇ ਸਾਡੀ ਪੰਜਾਬੀ ਭਾਸ਼ਾ, ਕਹਿੰਦੇ ਪੰਜਾਬੀ ਭਾਸ਼ਾ ਹੀ ਕੋਈ ਹੈ ਨਹੀਂ। ਫਿਰ ਦੱਸੋ ਕੀ ਕਰੇ ਬੰਦਾ। ਹੁਣ ਮੈਂ ਬਹੁਤ ਵਾਰ ਇਹ ਗੱਲ ਕਹਿੰਦੀ, ਕਹਿੰਦੇ ਜੀ ਜਿਹੜਾ ਪਿਆਰ ਨਾਲ ਮਸਲਾ ਹੱਲ ਹੋ ਜਾਂਦਾ ਫਿਰ ਉਹਨਾਂ ਡੰਡੇ ਤਾਂ ਤਲਵਾਰ ਲੈਣ ਦੀ ਕੀ ਲੋੜ ਹੈ। ਉਹ ਜਿਹੜੇ ਅਣਖੀ ਮਰਦ ਹੁੰਦੇ ਨੇ ਉਹ ਕਹਿੰਦੇ ਫਿਰ ਇੱਕ ਪਾਸੇ ਆਰ ਪਾਰ ਦੀ ਗੱਲ ਲਾਉਣੀ ਹੈ, ਚਾਹੇ ਮਰ ਜਾਓ ਚਾਹੇ ਮਾਰ ਦਿਓ, ਇੱਕ ਕੰਮ ਹੋਣਾ ਚਾਹੀਦਾ। ਕਿੰਨਾ ਕੁ ਚਿਰ ਅਸੀਂ ਕਿਸੇ ਦੇ ਅਧੀਨ ਰਹਾਂਗੇ। ਹੁਣ ਇੰਦਰਾ ਗਾਂਧੀ ਦਿੱਲੀ 'ਚ ਇੱਕ ਪ੍ਰੋਗਰਾਮ ਹੋ ਰਿਹਾ ਰਾਮਲੀਲਾ ਗਰਾਊਂਡ 'ਚ, ਉੱਥੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਗਏ ਅਤੇ ਜਿੰਨੇ ਸਾਡੇ ਆਪਣੇ ਬੁਲਾਰੇ ਉੱਠ ਕੇ ਖੜੇ ਹੋ ਗਏ। ਸੰਤਾਂ ਨੇ ਕਿਹਾ ਡੁੱਬ ਮਰੋ, ਆਏ ਬੀਬੀ ਦੇ ਸਤਿਕਾਰ ਅੰਦਰ ਉੱਠ ਕੇ ਖੜੋ ਗਏ ਉਹ ਮਹਾਰਾਜ ਦੇ ਚਰਨਾਂ 'ਚ। ਉਹ ਜਿੰਨੀ ਬੀਬੀ ਦੇ ਸਿਰ ਦੇ ਕੇਸ ਨੇ ਹਰੇਕ ਵਾਰ ਸਿਰ ਵੱਢ ਕੇ ਆਪਣਾ ਹਰੇਕ ਜਨਮ 'ਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਰੱਖ ਦੇਵੇ ਤਾਂ ਵੀ ਇਹ ਧੰਨਵਾਦ ਨਹੀਂ ਕਰ ਸਕਦੀ। ਅੱਗ ਲੱਗ ਗਈ। ਫਿਰ ਹੁਣ ਇਹ ਕਹਿੰਦੇ ਸਰਕਾਰ ਦੀਆਂ ਚਾਲਾਂ ਪਤਾ ਕੀ, ਹੁਣ ਇੱਕ ਨਕਲੀ ਸਾਧ ਜਿਹਨੂੰ ਨਿਰੰਕਾਰੀਆ ਗੁਰਬਚਨਾ ਨਰਕਧਾਰੀ ਜਿਹਨੂੰ ਆਪਾਂ ਆਖਦੇ ਹਾਂ ਉਹ ਪੰਜਾਬ ਦੀ ਧਰਤੀ 'ਤੇ ਭੇਜਿਆ ਅਤੇ ਨਰਕਧਾਰੀ ਸਰਕਾਰ ਦੀ ਸ਼ਹਿ 'ਤੇ ਆਣ ਕੇ ਪੰਜਾਬ ਦੀ ਧਰਤੀ 'ਤੇ ਕੀ ਕਰੇ ਆ ਕਵਿਤਾ ਮੇਰੇ।

0: ਸਰਕਾਰ ਨੇ ਚਾਲ ਚੱਲੀ ਹੈ ਨਕਲੀ ਸਾਧ ਜਿਹਨੂੰ ਗੁਰਬਚਨਾ ਨਿਰੰਕਾਰੀ ਨਰਕਧਾਰੀ ਆਪਾਂ ਆਖਦੇ ਹਾਂ ਉਹਨੂੰ ਪੰਜਾਬ ਦੀ ਧਰਤੀ ਤੇ ਭੇਜਿਆ।
1: ਸੱਚ ਹੋਏ
0: ਉਹਨੇ ਆਣ ਕੇ ਸਿੱਖਾਂ ਨੂੰ ਇਹ ਗੱਲ ਆਖੀ, ਕਹਿੰਦਾ ਤੁਸੀਂ ਮੱਥਾ ਕਿਉਂ ਟੇਕਦੇ, ਗੁਰੂ ਗ੍ਰੰਥ ਹੈ ਇਹ ਤੇ ਇੱਕ ਕਿਤਾਬ ਹੈ ਤੇ ਕਿਤਾਬ ਨੂੰ ਕੀ ਲੋੜ ਹੈ ਮੱਥਾ ਟੇਕਣ ਵਾਸਤੇ। ਜਦੋਂ ਕੋਈ ਸਾਡੀ ਬਾਣੀ ਤੇ ਕਿੰਤੂ ਪਰੰਤੂ ਕਰੇ, ਗੁਰੂ ਨੂੰ ਕੋਈ ਕਿਤਾਬ ਆਖੇ ਤੇ ਸਿੱਖਾਂ ਤੋਂ ਜਰਿਆ ਜਾਂਦਾ।
1: ਵਾਹਿਗੁਰੂ
0: ਕਹਿੰਦਾ ਤੁਸੀਂ ਕਹਿੰਦੇ ਹੋ ਗੁਰੂ ਨੇ ਪੰਜ ਪਿਆਰੇ ਬਣਾਏ ਤੇ ਗੁਰੂ ਨੇ ਤੇ ਪੰਜ ਪਿਆਰੇ ਬਣਾ ਦਿੱਤੇ, ਕਹਿੰਦਾ ਮੈਂ ਸੱਤ ਸਤਾਰੇ ਥਾਪਦਾ। ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਨਿਰਾਦਰੀ ਕਰਦਾ ਹੈ। ਮਹਾਰਾਜ ਦਾ ਜਿੱਥੇ ਸਰੂਪ ਹੈ ਪੀੜੇ ਦੇ ਉੱਪਰ ਦੀ ਪੈਰ ਲੈ ਕੇ ਆਪ ਉੱਚੀ ਜਗ੍ਹਾ ਤੇ ਬਹਿੰਦਾ ਜਿੱਥੇ ਮਹਾਰਾਜ ਦੇ ਸਰੂਪ ਹੈ ਪੀੜੇ ਤੇ ਪੈਰ ਰੱਖਦਾ, ਇਹ ਬਰਦਾਸ਼ਤ ਹੋ ਸਕਦਾ? ਇਹ ਜਰਿਆ ਜਾ ਸਕਦਾ ਸੀ? ਮੈਂ ਕਈ ਵਾਰੀ ਵਿਚਾਰਾ ਕਰਦੀ ਹੁੰਦੀ ਹਾਂ ਵੀ ਜਦੋਂ ਇਹਨਾਂ ਨਰਕਧਾਰੀਆਂ ਦਾ ਜੀਵਨ ਪੜੀਏ, ਕਈ ਗੱਲਾਂ ਐਸੀਆਂ ਜਿਹੜੀਆਂ ਸਟੇਜ 'ਤੇ ਜ਼ਿਕਰ ਕਰਨ ਨੂੰ ਦਿਲ ਨਹੀਂ ਕਰਦਾ। ਇਹਨਾਂ 'ਤੇ ਇੱਥੋਂ ਤੱਕ ਹੀ ਕਹਿ ਦਿੱਤਾ ਵੀ ਭੈਣ ਭਰਾ ਵਿਆਹ ਵੀ ਕਰਾ ਸਕਦੇ, ਫਿਰ ਇਹੋ ਜਿਹੇ ਬੰਦੇ ਨੂੰ ਤੁਸੀਂ ਛੱਡਣਾ ਚਾਹੋਗੇ? ਇਹੋ ਜਿਹੇ ਬੰਦੇ ਨੂੰ ਤੁਸੀਂ ਬਖਸ਼ੋਗੇ? ਔਰ ਮੈਂ ਇਹ ਵੀ ਗੱਲ ਕਹਿੰਦੀ, ਜਿਹੜੇ ਕੁਰਸੀਆਂ 'ਤੇ ਬਹਿੰਦੇ ਨਾ ਰਾਜਨੀਤਿਕ ਲੋਕ, ਭਾਵੇਂ ਕਿਸੇ ਨੂੰ ਗੁੱਸਾ ਲੱਗੇ, ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਹੈ। ਕਈ ਵਾਰੀ ਉਹ ਧਰਮ ਦਾ ਆੜ ਆਸਰਾ ਜ਼ਰੂਰ ਲੈ ਲੈਂਦੇ ਨੇ ਸੋਹਾਂ ਖਾਣ ਵਾਸਤੇ, ਕੋਈ ਉਹਨਾਂ ਦਾ ਆਪਣਾ ਇਮਾਨ ਨਹੀਂ ਹੁੰਦਾ, ਕੋਈ ਆਪਣਾ ਉਹਨਾਂ ਦਾ ਧਰਮ ਨਹੀਂ ਹੁੰਦਾ। ਜੇ ਨਿਰੰਕਾਰੀਆਂ ਦੀ ਸ਼ੁਰੂਆਤ ਕਰੀਏ ਤਾਂ ਦਿਆਲ ਦਾਸ ਨੇ ਕੀਤੀ ਹੈ। ਇਹਨਾਂ ਮਗਰੋਂ ਦਰਬਾਰਾ ਸਿੰਘ, ਗੁਰਦੱਤ ਸਿੰਘ ਜਿਹੜਾ ਦਿਆਲ ਦਾਸ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਕਾਲੀ ਹੋਇਆ। ਇਹਨਾਂ ਨੇ ਆਪਣਾ ਇੱਕ ਦਫ਼ਤਰ ਚੰਡੀਗੜ੍ਹ ਬਣਾਇਆ, ਫਿਰ ਉੱਥੋਂ ਅਲੱਗ ਹੋ ਗਏ। ਬੂਟਾ ਸਿੰਘ ਜਿਹੜਾ ਦਿੱਲੀ ਚਲੇ ਗਿਆ, ਉਦੋਂ ਮਗਰੋਂ ਇਹਦਾ ਪੁੱਤਰ ਅਵਤਾਰ ਸਿੰਘ, ਬੂਟਾ ਸਿੰਘ ਤੋਂ ਮਗਰੋਂ ਅਵਤਾਰ ਸਿੰਘ, ਅਵਤਾਰ ਸਿੰਘ ਤੋਂ ਮਗਰੋਂ ਗੁਰਬਚਨਾ ਇਹਦਾ ਪੁੱਤ ਆਇਆ। ਅਵਤਾਰ ਸਿੰਘ ਨੇ ਅਵਤਾਰ ਬਾਣੀ ਗ੍ਰੰਥ ਆਪਣੇ ਨਾਂ 'ਤੇ ਬਾਣੀ ਬਣਾ ਲਈ। ਜਦੋਂ ਇਹਨਾਂ ਨੇ ਪੰਜਾਬ ਦੀ ਧਰਤੀ ਦੇ ਸਮਾਗਮ ਰੱਖੇ, ਸੰਤ ਕਰਤਾਰ ਸਿੰਘ ਜੀ ਤੇ ਸੱਚਖੰਡ ਭਿਆਨਾ ਕਰ ਗਏ। ਸਾਲ ਕੁ ਹੋਇਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੇ ਉੱਥੇ ਦਰਬਾਰ ਸਾਹਿਬ ਅੰਮ੍ਰਿਤਸਰ। ਸੰਤਾਂ ਨੇ ਕਿਹਾ, ਸਿੰਘਾਂ ਨੇ ਕਿਹਾ ਵੀ ਜਿਹੜੇ ਨਰਕਧਾਰੀ ਦੇ ਸਮਾਗਮ ਪੰਜਾਬ ਦੀ ਧਰਤੀ 'ਤੇ ਹੁੰਦੇ ਨੇ, ਦਿੱਲੀਓਂ ਹਰਿਆਣਿਓਂ ਆਇਆ, ਸਮਾਗਮ ਨਹੀਂ ਹੋਣ ਦੇਣੇ, ਰੋਕਣੇ ਹੈ। ਅੰਮ੍ਰਿਤਸਰ ਦੇ ਇਲਾਕੇ 'ਚ ਕੁਝ ਸਮਾਗਮ ਹੋਏ, ਸਿੰਘਾਂ ਨੇ ਜਾ ਕੇ ਰੋਕੇ। ਫਿਰ ਇਹਨੇ ਵਿਸਾਖੀ ਵਾਲਾ ਦਿਨ 1978 ਦੀ ਗੱਲ ਹੈ
1: ਜੀ,
0: 13 ਅਪ੍ਰੈਲ ਇਹਨੇ ਵਿਸਾਖੀ ਵਾਲਾ ਦਿਨ ਚੁਣਿਆ। ਔਰ ਸਾਨੂੰ ਪਤਾ ਅਸੀਂ ਵਿਸਾਖੀ ਵਾਲੇ ਦਿਨ ਨਮਸਕਾਰਾਂ ਕਰਨ ਵਾਸਤੇ ਗੁਰੂ ਘਰ ਆਉਂਦੇ ਹਾਂ। ਵਿਸਾਖੀ ਵਾਲੇ ਦਿਨ ਸਿੱਖਾਂ ਦੀ ਗਿਣਤੀ ਬਹੁਤ ਹੁੰਦੀ ਹੈ, ਭਾਵਾਂ ਕੋਈ ਦੂਰ ਦੂਰ 'ਤੇ ਬੈਠਾ, ਅੱਜ ਇੱਥੇ ਤੁਸੀਂ ਬੈਠੇ ਹੋ, ਕਈ ਘੰਟਿਆਂ ਦਾ ਸਫ਼ਰ ਕਰਕੇ ਵੀ ਸੰਗਤਾਂ ਆ ਜਾਂਦੀਆਂ। ਇਹ ਵਿਸਾਖੀ ਵਾਲਾ ਦਿਨ ਅਸੀਂ ਗੁਰੂ ਦੇ ਚਰਨਾਂ 'ਚ ਨਮਸਕਾਰ ਕਰਨੀ, ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸੰਗਤਾਂ ਦਾ ਬੜਾ ਇਕੱਠ ਹੈ
1: ਜੀ।
0: ਜਦੋਂ ਇਹਨੇ ਪ੍ਰੋਗਰਾਮ ਕੀਤਾ, ਕਹਿੰਦੇ 50,000 ਦੀ ਗਿਣਤੀ ਹੋਣੀ, ਪਾਲਕੀ ਜੀ ਦੇ ਘਰ ਵਾਲੀ ਜਿਹਨੂੰ ਜਗਤ ਮਾਤਾ ਆਖਦੇ ਨੇ, ਗੁਰਬਚਨੇ ਨਰਕਧਾਰੀ ਨੂੰ ਪਿਤਾ ਆਖਦੇ ਨੇ, ਇਹਦੇ ਚੇਲੇ ਬਾਲ ਕੇ SSP ਸਰਕਾਰ ਦੀ ਸ਼ਹਿ ਸੀ, ਉਹਨਾਂ ਨੇ ਕਿਹਾ, ਭਾਵਾਂ ਸਿੱਖਾਂ ਨੇ ਕਿਹਾ, ਉਹ ਦੰਗੇ ਹੋ ਸਕਦੇ, ਨੁਕਸਾਨ ਹੋ ਸਕਦਾ, ਇਹ ਪ੍ਰੋਗਰਾਮ ਰੋਕ ਦਿੱਤਾ ਜਾਵੇ। ਪਰ ਜੇ ਸਰਕਾਰ ਚਾਹੇ ਫਿਰ ਬੰਦਾ ਭਾਵਾਂ ਬਹਾਨਾ ਮੈਂ ਕਹਿੰਦੀ ਕੋਈ ਵੀ ਬਣਾ ਲਵੇ, ਜਦੋਂ ਬੰਦਾ ਕਿਸੇ ਨਾਲ ਜਿੱਦ ਕਰਨ 'ਤੇ ਲੜਾਈ ਕਰਨ 'ਤੇ ਆ ਜਾਵੇ ਤਾਂ ਬਹਾਨਾ ਕੋਈ ਵੀ ਹੋ ਸਕਦਾ ਹੈ। ਇਹ ਸਰਕਾਰ ਦੀ ਇੱਕ ਚਾਲ ਸੀ, ਪਤਾ ਸੀ ਵੀ ਜੇ ਸਿੰਘ ਜਾਣ ਕੇ ਕੁਝ ਵੀ ਹੋ ਸਕਦਾ, ਕਿਤੇ 50,000 ਦਾ ਇਕੱਠ। ਉਸ ਸਮੇਂ ਅਖੰਡ ਕੀਰਤਨੀ ਜਥੇ ਦੇ ਕੁਝ ਸਿੰਘ, ਇਹਨਾਂ ਦਾ ਵੀ ਅੰਮ੍ਰਿਤਸਰ ਪ੍ਰੋਗਰਾਮ ਸੀਗਾ
1: ਜੀ,
0: ਇਹ ਵੀ ਸੰਤਾਂ ਦੇ ਕੋਲ ਆਏ, ਕੁਝ ਸਿੰਘ ਆਏ। ਇਹਨਾਂ ਨੇ ਕਿਹਾ ਵੀ ਸੰਤ ਜੀ ਹੁਣ ਕੀ ਕੀਤਾ ਜਾਵੇ, ਸਪੀਕਰ 'ਚ ਆਵਾਜ਼ ਆਉਂਦੀ ਹੈ, ਉੱਚੀ ਉੱਚੀ ਬੋਲਦਾ ਮੰਜੀ ਸਾਹਿਬ ਹਾਲ ਵਿੱਚ, ਕੁਝ ਅਕਾਲੀ ਲੀਡਰ ਉਮਰਾ ਨੰਗਲ ਉੱਥੇ ਪ੍ਰੋਗਰਾਮ ਹੋ ਰਿਹਾ ਸੀ। ਸੰਤ ਜੀ ਗਏ ਕੋਲੇ, ਜਾ ਕੇ ਕਹਿਣ ਲੱਗੇ ਉਮਰਾ ਨੰਗਲ ਨੂੰ ਵੀ ਆਹ ਜਿਹੜਾ ਪ੍ਰੋਗਰਾਮ ਹੈ ਗੁਰਬਚਨੇ ਦਾ, ਰੋਕ ਦਿੱਤਾ ਜਾਵੇ। ਉਹਨੇ ਕਿਹਾ ਵੀ ਦੱਸੋ ਕਿਸੇ ਤਹਿਸੀਲਦਾਰ ਦੀ ਬਦਲੀ ਕਰਾਉਣੀ ਹੈ, ਕਿਸੇ ਪਟਵਾਰੀ ਦੀ ਬਦਲੀ ਕਰਾਉਣੀ ਹੈ। ਉਮਰਾ ਨੰਗਲ ਕਹਿਣ ਲੱਗਾ ਵੀ ਉਹ ਤਾਂ ਮੈਂ ਕਰ ਸਕਦਾ, ਪਰ ਇਹ ਜ਼ਿੰਮੇਵਾਰੀ ਮੇਰੇ ਤੋਂ ਨਹੀਂ ਹੈ, ਅਤੇ ਬਾਦਲ ਸਾਹਿਬ ਵੀ ਕਰ ਸਕਦੇ, ਜੇ ਕੁਝ ਕਰ ਸਕਦੇ ਮੈਂ ਨਹੀਂ ਕਰ ਸਕਦਾ। ਸੰਤ ਨੇ ਕਿਹਾ, ਸੰਤਾਂ ਨੇ ਕਿਹਾ ਵੀ ਇੱਥੇ ਨੁਕਸਾਨ ਹੋ ਸਕਦਾ, ਅਤੇ ਅੱਗਿਓਂ ਕਹਿਣ ਲੱਗਾ ਵੀ ਹਰ ਇੱਕ ਬੰਦੇ ਨੂੰ ਹੱਕ ਹੈ, ਹਰ ਇੱਕ ਬੰਦੇ ਨੂੰ ਆਜ਼ਾਦੀ ਹੈ, ਜੋ ਕੁਝ ਮਰਜ਼ੀ ਕਹਿ ਸਕਦਾ, ਜੇ ਉਹ ਕੁਝ ਕਹਿੰਦੇ ਆ ਤਾਂ ਉਹਦੇ 'ਚ ਫੇਰ ਕੀ ਉਹ ਹੱਕ ਹੈ। ਜਦੋਂ ਇਹ ਗੱਲ ਆਖੀ ਫਿਰ ਸੰਤ ਆਏ ਰੋਜ਼ ਨੇਤਰ ਲਾਲ, ਕਹਿੰਦੇ ਹਰ ਇੱਕ ਬੰਦੇ ਨੂੰ ਆਜ਼ਾਦੀ ਦਾ ਹੱਕ ਹੈ। ਹੈ
1: ਸੱਚ ਵੇ
0: ਪਰ ਸਾਡਾ ਨਰਾਦਰ ਕਰਨ ਦਾ ਹੱਕ ਉਹਨੂੰ ਕਿੰਨੇ ਦਿੱਤਾ ਹੈ ਹਰ ਇੱਕ ਬੰਦੇ ਨੂੰ ਆਜ਼ਾਦੀ ਦਾ ਹੱਕ ਹੈ ਪਰ ਸਾਡਾ ਅਪਮਾਨ

0: ਕੌਮ ਦੀ ਜ਼ਿੰਦਗੀ ਖਾਤਰ ਕਈ ਵਾਰੀ ਮਨ ਮਾਰਨਾ ਪੈਂਦਾ, ਆਜ਼ਾਦੀ ਜਿੱਤਣ ਲਈ ਕਈ ਵਾਰੀ ਹਾਰਨਾ ਪੈਂਦਾ ਹੈ। ਇਹ ਆਸ਼ਕਾਂ ਦੇ ਖੂਨ 'ਚ ਸਾਲੂ ਰੁਗਾਉਂਦੀ ਹੈ, ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ ਹੈ। ਹਰ ਇੱਕ ਇਨਸਾਨ ਦੇ ਦੋ ਪਰਿਵਾਰ ਹੁੰਦੇ ਨੇ। ਤੁਸੀਂ ਸੋਚ ਰਹੇ ਹੋਗੇ ਦੋ ਪਰਿਵਾਰ ਕਿਹੜਾ, ਇੱਕ ਹੈ ਕੌਮੀ ਪਰਿਵਾਰ ਔਰ ਇੱਕ ਹੈ ਨਿੱਜੀ ਪਰਿਵਾਰ। ਨਿੱਜੀ ਪਰਿਵਾਰ ਦੇ ਵਿੱਚ ਸਾਡੇ ਮਾਤਾ ਪਿਤਾ, ਸਾਡੇ ਬੱਚੇ, ਸਾਡੇ ਭੈਣ ਭਰਾ ਨਿੱਜੀ ਪਰਿਵਾਰ ਲਈ ਹਰ ਕੋਈ ਤੁਰਦਾ, ਪਰ ਕੌਮੀ ਪਰਿਵਾਰ ਲਈ ਵਿਰਲੇ ਵਿਰਲੇ ਤੁਰਦੇ ਨੇ। ਜਿਹੜੇ ਵਿਰਲੇ ਤੁਰਦੇ ਨੇ ਅਸੀਂ ਉਹਨਾਂ ਨੂੰ ਮਰਜੀਵੜੇ ਆਖਦੇ ਹਾਂ, ਜ਼ਿੰਦਗੀ ਦੀ ਬਾਜ਼ੀ ਲਾਉਣ ਵਾਲੇ। ਬਹੁਤ ਵਾਰ ਸਮਾਜ 'ਚ ਕਈ ਅਸੀਂ ਬੁਲਾਰੇ ਹਾਂ ਔਰ ਬੜੀਆਂ ਸਟੇਜਾਂ 'ਤੇ ਸਾਨੂੰ ਜਾਣਾ ਪੈਂਦਾ ਹੈ। ਜੇ ਲੋਕ ਸਾਡੇ ਬਾਰੇ ਗੱਲ ਕਰਦੇ ਆ ਤਾਂ ਅਸੀਂ ਵੀ ਲੋਕਾਂ ਨੂੰ ਜਾਣ ਕੇ ਉਹਨਾਂ ਬਾਰੇ ਗੱਲ ਕਰਦੇ ਹਾਂ। ਮੈਂ ਬੜੀ ਵਾਰੀ ਇਹ ਵੀ ਗੱਲ ਕਹਿੰਦੀ ਹੁੰਦੀ ਹਾਂ, ਕਈ ਵਾਰੀ ਹਰ ਇੱਕ ਗੱਲ ਬੋਲ ਕੇ ਨਹੀਂ ਕੀਤੀ ਜਾਂਦੀ, ਬਹੁਤ ਕੁਝ ਦਿਲ 'ਚ ਵੀ ਰੱਖਣਾ ਪੈਂਦਾ ਹੈ। ਔਰ ਕਈ ਵਾਰੀ ਬੋਲੇ ਦਾ ਇੰਨਾ ਪ੍ਰਭਾਵ ਨਹੀਂ ਪੈਂਦਾ ਜਿੰਨਾ ਚੁੱਪ ਕਰਕੇ ਬੰਦਾ ਦੂਜੇ ਦੇ ਪ੍ਰਭਾਵ ਪਾ ਲੈਂਦਾ ਹੈ। ਬਹੁਤ ਵਾਰ ਇੱਦਾਂ ਹੁੰਦਾ ਅਸੀਂ ਸ਼ਾਂਤੀ 'ਚ ਰਹਿ ਲੈਂਦੇ ਹਾਂ, ਪਿਆਰ 'ਚ ਰਹਿ ਲੈਂਦੇ ਹਾਂ, ਪਰ ਜਦੋਂ ਪਾਣੀ ਸਿਰ ਤੋਂ ਲੰਘ ਜਾਵੇ ਫਿਰ ਅਣਖੀ ਮਰਦ। ਮੈਂ ਜ਼ਿਆਦਾਤਰ ਜਦੋਂ ਸਟੇਜ 'ਤੇ ਆਉਣੀ, ਸਾਡਾ ਭੈਣਾਂ ਦਾ ਜਥਾ ਔਰ 13 ਸਾਲ ਹੋ ਗਿਆ ਸਾਨੂੰ ਇਕੱਠਿਆਂ ਨੂੰ, ਅਸੀਂ ਤੀਜੀ ਵਾਰੀ ਆਸਟ੍ਰੇਲੀਆ ਦੀ ਧਰਤੀ 'ਤੇ ਆਏ ਹਾਂ। ਨਿਊਜ਼ੀਲੈਂਡ ਗਏ, ਕਨੇਡਾ ਅਸੀਂ ਜਿਹੜੇ ਗਏ, ਮੇਰੇ ਦਾਦਾ ਜੀ ਫੌਜੀ ਸਨ, ਉਹਨਾਂ ਨੇ ਕਹਿਣਾ ਪੁੱਤਰ ਮਰਦ ਪਤਾ ਕਿਹੜਾ ਹੁੰਦਾ ਹੈ, ਅਸੀਂ ਕਹਿੰਦੇ ਫਲਾਨੀ ਔਰਤ ਹੈ, ਫਲਾਨਾ ਬੰਦਾ ਹੈ। ਮਰਦ ਉਹ ਹੁੰਦਾ ਜਿਹੜਾ ਜ਼ਬਾਨ ਦਾ ਪੱਕਾ ਰਵੇ, ਜਾਮਾ ਨਹੀਂ। ਮਰਦ ਉਹ ਹੁੰਦਾ ਜਿਹੜਾ ਕਹਿੰਦਾ ਮੇਰੀ ਜਾਨ ਜਾਵੇ ਬੇਸ਼ੱਕ, ਪਰ ਮੇਰੀ ਜ਼ਬਾਨ ਨਾ ਜਾਵੇ। ਜਿਹੜੀ ਮੈਂ ਜ਼ਬਾਨ ਕਰ ਲਈ, ਜਿਹੜਾ ਮੈਂ ਬਚਨ ਕਰ ਲਿਆ। ਮੈਂ ਕਈ ਵਾਰੀ ਦੇਖਦੀ ਹੁੰਦੀ ਲੋਕ ਨਿੱਕੀ ਜਿਹੀ ਗੱਲ ਤੋਂ ਮੁੱਕਰ ਜਾਂਦੇ ਨੇ, ਮੁਰਕਰ ਹੋ ਜਾਂਦੇ ਨੇ। ਜਿਹੜੇ ਮੁਰਕਰ ਹੋ ਜਾਂਦੇ ਉਹਨਾਂ ਨੂੰ ਕੀ ਆਖਿਆ ਜਾਵੇ, ਫਿਰ ਕਹਿਦੀ ਦਾ ਮਾਫ ਕਰ ਦਿੰਦੇ ਆ। ਇਹੀ ਹੋ ਸਕਦਾ, ਅਸੀਂ ਪ੍ਰਚਾਰਕ ਹਾਂ, ਤੁਸੀਂ ਸਾਨੂੰ ਮਾਣ ਦਿੰਦੇ ਹੋ। ਮੈਂ ਵੀ ਸੋਚਦੀ, ਮੈਂ ਕਿਹਾ ਵੀ ਜਦੋਂ ਅਸੀਂ ਪਹਿਲਾਂ ਵਿਸਾਖੀ 'ਤੇ ਇੱਥੇ ਆਏ, ਭਾਵਾਂ ਦੋ ਵਾਰੀ ਪਹਿਲਾਂ ਵੀ ਹਾਜ਼ਰੀ ਲਵਾ ਗਿਆ, ਬੜੀ ਸੰਗਤ। ਤੁਸੀਂ ਘਰਾਂ 'ਚ ਬੈਠੇ ਪ੍ਰੋਗਰਾਮ ਸੁਣਦੇ ਹੋ, ਤੁਸੀਂ ਇਹ ਸੋਚਦੇ ਹੋ ਵੀ ਇੱਥੇ ਇੱਕ ਜਥਾ ਚਲੇ ਗਿਆ, ਦੂਜਾ ਆ ਗਿਆ, ਇੱਥੇ ਨਿੱਤ ਕੋਈ ਨਾ ਕੋਈ ਜਥਾ 'ਤੇ ਆ ਹੀ ਜਾਂਦਾ। ਇਹ ਗੱਲ ਇੱਥੋਂ ਦੀਆਂ ਸੰਗਤਾਂ, ਇੱਥੋਂ ਦੇ ਸੇਵਾਦਾਰ, ਇੱਥੋਂ ਦੇ ਪ੍ਰਬੰਧਕ ਵੀ ਸੋਚਦੇ ਹੋਣੇ ਇੱਥੇ ਕਿਹੜਾ ਇੱਕ ਜਥਾ ਆਉਂਦਾ। ਪਰ ਮੈਂ ਕਹਿੰਦੀ ਜਿਹੜਾ ਜਥਾ ਇੱਥੋਂ ਤੱਕ ਚੱਲ ਕੇ ਆਉਂਦਾ, ਉਸ ਜਥੇ ਦੀ ਮਿਹਨਤ ਬੜੀ ਹੁੰਦੀ ਹੈ। ਤੁਹਾਡੇ ਲਈ ਇੱਥੇ ਨਿੱਤ ਜਥੇ ਆਉਂਦੇ, ਪਰ ਅਸੀਂ 6 ਸਾਲਾਂ ਬਾਅਦ ਆਏ ਹਾਂ। ਜੇ ਤੁਸੀਂ ਕਹੋ ਵੀ ਅਸੀਂ ਹਰ ਇੱਕ ਵਾਰ ਇੱਥੇ ਆ ਜਾਵਾਂਗੇ, ਜੇ ਤੁਹਾਡੇ ਬੱਚਿਆਂ ਨੂੰ ਕੋਈ ਤਾਲੀਮ ਦੇਵੇ। ਅਸੀਂ ਕੱਲ੍ਹ ਇੱਕ ਇੰਟਰਵਿਊ ਕੀਤੀ, ਮੈਨੂੰ ਵੀਰ ਪੁੱਛ ਰਿਹਾ ਸੀ ਵੀ ਭੈਣ ਜੀ ਜੇ ਬੱਚੇ ਚਾਹੁੰਦੇ ਨੇ, ਉਹਨਾਂ ਨੇ ਤੁਹਾਡੇ ਕੋਲੇ ਬਹਿ ਕੇ ਰਾਗ ਜਿਹੜਾ ਸੁਣਿਆ, ਬੱਚੇ ਕੀਰਤਨ ਨੂੰ ਪਸੰਦ ਕਰਦੇ ਉਹ ਢਾਡੀ ਰਾਗ ਨੂੰ ਪਸੰਦ ਨਹੀਂ ਕਰਦੇ, ਵੀ ਢਾਡੀਆਂ ਦੀਆਂ ਆਵਾਜ਼ਾਂ ਬੜੀਆਂ ਜ਼ਿਆਦੀਆਂ ਸਾਨੂੰ ਸਮਝ ਨਹੀਂ ਆਉਂਦੀ, ਪਰ ਬੱਚਿਆਂ ਨੇ ਤੁਹਾਡੇ ਕੋਲੇ ਬਹਿ ਕੇ ਉਹਨਾਂ ਨੇ ਢੱਡ ਸਰੰਗੀ ਕੀਰਤਨ ਸੁਣਿਆ, ਉਹਨਾਂ ਦੇ ਮਨ ਅੰਦਰ ਇੱਛਾ ਜਾਗੀ। ਜੇ ਅਸੀਂ ਬੱਚਿਆਂ ਨੂੰ ਸਿਖਾਉਣਾ ਹੋਵੇ ਤਾਂ ਕਿਵੇਂ ਸਿਖਾ ਸਕਦੇ ਹਾਂ? ਮੈਂ ਕਹਿੰਦੀ ਗੁਰੂ ਘਰ 'ਚ ਗੁਰਮਤ ਦੀਆਂ ਕਲਾਸਾਂ ਲੱਗਦੀਆਂ ਨੇ, ਜਿੱਥੇ ਕੀਰਤਨ ਦੀ ਸਿਖਲਾਈ ਹੁੰਦੀ ਉੱਥੇ ਢਾਡੀ ਰਾਗ ਵੀ ਜ਼ਰੂਰ ਬੱਚਿਆਂ ਨੂੰ ਸਿਖਾਇਆ ਜਾਵੇ। ਜਿੱਥੇ ਪਿਆਰ ਹੈ, ਨਿਮਰਤਾ ਹੈ, ਉੱਥੇ ਢਾਡੀ ਰਾਗ ਸੁਣਾਂਗੇ, ਪਤਾ ਲੱਗੇਗਾ। ਢਾਡੀ ਰਾਗ ਕਿਤੇ ਗਾਉਣਾ ਸੌਖਾ, ਤੁਸੀਂ ਕਹਿ ਦਿਓ ਵੀ ਬੀਬੀਆਂ ਸਟੇਜ 'ਤੇ ਆ ਗਈਆਂ। ਮੈਂ ਇਹ ਵੀ ਗੱਲ ਕਹਿੰਦੀ ਵੀ ਜਿੱਥੇ ਬਣਦਾ ਮਾਣ ਅਸੀਂ ਵੀ ਚਾਹੁੰਦੇ ਹਾਂ, ਵੀ ਜਿੱਥੇ ਮਾਣ ਬਣਦਾ ਸਾਨੂੰ ਪ੍ਰਬੰਧਕਾਂ ਵੱਲੋਂ ਮਾਣ ਪੂਰਾ ਮਿਲੇ, ਸੰਗਤ ਵੱਲੋਂ ਮਾਣ ਮਿਲੇ। ਇਹ ਨਹੀਂ ਵੀ ਇਹ ਆਮ ਕੁੜੀਆਂ ਅਤੇ ਆਮ ਆਇਆ ਜਥਾ 'ਤੇ ਚਲੇ ਗਿਆ, ਫਿਰ ਸਾਡੇ ਵੀ ਦਿਲ ਨੂੰ ਦੁੱਖ ਹੁੰਦਾ, ਫਿਰ ਅਸੀਂ ਕਹਿੰਦੇ ਵੀ ਇੱਦੂ ਚੰਗਾ ਅਸੀਂ ਇਹਨਾਂ ਮੁਲਕਾਂ 'ਚ ਨਾ ਜਾਈਏ ਜਿੱਥੇ ਮੁਲਕਾਂ ਦੀ ਗੱਲ ਦਾ ਜੇ ਇਸ ਗੁਰੂ ਘਰ 'ਚ ਸਾਨੂੰ ਮਾਣ ਸਨਮਾਨ ਪੂਰਾ ਨਹੀਂ ਮਿਲਦਾ। ਅਸੀਂ ਜੇ ਅੱਜ ਸਟੇਜ 'ਤੇ ਆਏ ਹਾਂ ਅਤੇ ਜਿਹੜਾ ਬੁਲਾਰਾ ਬੋਲਦਾ ਉਹ ਵੀ ਆਪਣੀ ਜਾਨ ਤਲੀ 'ਤੇ ਧਰ ਕੇ ਬੋਲਦਾ, ਪਰ ਸੰਘ ਦੇ ਇਤਿਹਾਸ ਅਸੀਂ ਕਹੀਏ ਤਾਂ ਤੁਸੀਂ ਨਿੱਤ ਸੁਣ ਲਓਗੇ? ਨਹੀਂ ਸੁਣੇ ਜਾਂਦੇ ਨਿੱਤ ਵੀ। ਜੇ ਤੁਹਾਨੂੰ ਕੋਈ ਆਣ ਕੇ ਕਵੇ ਪ੍ਰਸੰਗ ਨਹੀਂ, ਪਰ ਅਸੀਂ ਵੀ ਇਹ ਬੁਲਾਰੇ। ਮੈਂ ਕਹਿੰਦੀ ਹੁੰਦੀ ਕਈ ਜਿਹੜੇ ਸ਼ਹੀਦਾਂ ਦੇ ਸਾਕੇ ਗੱਲ, ਮੈਂ ਡਰ ਕੇ ਕਹਿੰਦੀ ਬੜੇ ਔਗਣ ਸਾਡੇ 'ਚ ਨੇ। ਇੱਕ ਬੰਦੇ ਦਾ ਉਮਰ ਦਾ ਤਕਾਜ਼ਾ ਤਜ਼ਰਬਾ, ਤੁਸੀਂ ਸਾਡੇ ਨੂੰ ਵੱਡੇ ਹੋ, ਸਾਡੇ ਮਾਤਾ ਪਿਤਾ ਦੇ ਸਮਾਨ, ਤੁਹਾਡਾ ਤਜ਼ਰਬਾ ਕਈ ਗੱਲਾਂ 'ਚ ਸਾਡੇ ਨੂੰ ਜ਼ਿਆਦਾ ਹੋਵੇਗਾ। ਤੁਹਾਡਾ ਤਕਾਜ਼ਾ, ਤੁਹਾਡਾ ਤਜ਼ਰਬਾ, ਔਗਣ ਸਾਡੇ 'ਚ ਵੀ ਬਹੁਤ ਨੇ, ਪਰ ਅਸੀਂ ਬਹੁਤ ਆਸ ਵੀ ਰੱਖਦੇ ਹਾਂ ਇਤਿਹਾਸ ਜਿਹੜਾ ਬੋਲਣੇ। ਕੁਝ ਕੁ ਵਿਚਾਰਾਂ ਹੋਰ ਨੇ, ਮੈਂ ਕੋਸ਼ਿਸ਼ ਕਰਦੀ ਵੀ ਕੱਲ੍ਹ ਦੇ ਦਿਨ 'ਚ ਜਿਹੜਾ ਦਿਨ ਦਾ ਦੀਵਾਨ ਹੈ ਇਤਿਹਾਸ ਦੀਆਂ ਵਿਚਾਰਾਂ ਸਾਂਝ ਪਾਈਏ। ਸਮਾਂ ਅੱਗੇ ਜਾ ਰਿਹਾ, ਪਰ ਇੱਕ ਕਵਿਤਾ ਦੀ ਜਿਹੜੀ ਸਾਂਝ ਪਾਉਣੀ ਹੈ। ਬੇਨਤੀ ਕਰਦਾ ਵਾ SSP ਇਹਨਾਂ ਦੀ ਸ਼ਹਿ, ਅੰਮ੍ਰਿਤ ਸਾਰੇ ਨੇ ਪ੍ਰੋਗਰਾਮ ਕੀਤਾ, ਫਿਰ ਸੰਤ ਕਹਿੰਦੇ ਤੁਸੀਂ ਨਹੀਂ ਰੋਕਣਾ, ਉਮਰਾ ਨੰਗਲ ਨੂੰ ਕਹਿਣ ਲੱਗੇ, ਫਿਰ ਸਿੰਘ ਜਾਵੇਗਾ, ਕੁਝ ਅਖੰਡ ਕੀਰਤਨੀ ਜਥੇ ਦੇ ਸਿੰਘ ਹੈ, ਕੋਈ ਦਮਦਮੀ ਟਕਸਾਲ ਦੇ ਸਿੰਘ ਹੈ, ਨਾਲ ਬੀਬੀਆਂ ਵੀ ਗਈਆਂ, ਗੁਰਬਚਨੇ ਦੇ ਜਿਹੜੇ ਚੇਲੇ ਇਹਨਾਂ ਨੇ ਹਥਿਆਰ ਰੱਖੇ ਸਨ, ਇਹਨਾਂ ਨੇ ਸਿੱਖਾਂ ਉੱਪਰ ਗੋਲੀਆਂ ਚਲਾ ਦਿੱਤੀਆਂ, 13 ਸਿੰਘ ਸ਼ਹੀਦ ਹੋ ਗਏ, 100 ਤੋਂ ਵੱਧ ਜ਼ਖਮੀ ਹੋ ਗਏ। ਗੋਲੀਆਂ ਚਲਾਉਣ ਵਾਲੇ ਸਰਕਾਰ ਦੇ ਸਾਹਮਣੇ ਉੱਥੇ ਹੀ ਤੁਰੇ ਫਿਰਦੇ ਨੇ ਕਈ ਘੰਟੇ ਤੱਕ, ਉਸੇ ਪੰਡਾਲ 'ਚ ਕਿਸੇ ਪੁਲਿਸ ਵਾਲੇ ਦੀ ਜ਼ਰੂਰਤ ਨਹੀਂ ਪਈ ਗੁਰਬਚਨੇ ਪਾਪੀ ਦੇ ਉਹਨਾਂ ਗੁੰਡਿਆਂ ਨੂੰ ਫੜ ਸਕਣ। 13 ਸਿੰਘ ਸ਼ਹੀਦ ਹੋ ਗਏ, ਹੁਣ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲ ਗਏ, ਸੰਤਾਂ ਨੂੰ ਤਾਂ ਰੋਹ ਆਉਣਾ ਸੀ, ਜੈੱਡ ਪਲੱਸ ਸਿਕਿਉਰਿਟੀ ਦੇ ਕੇ ਉਹਨੂੰ ਪੰਜਾਬ ਤੋਂ ਬਾਹਰ ਕੱਢ ਦਿੱਤਾ ਹੈ, ਅਦਾਲਤ 'ਚ ਕੇਸ ਚੱਲਿਆ ਪੰਜਾਬ ਤੋਂ, ਕਹਿੰਦੇ ਹਰਿਆਣੇ ਲੈ ਜਾਣਾ ਜੀ, ਇੱਥੇ ਕੇਸ ਨਾ ਰੱਖਿਆ ਜਾਵੇ, ਫਿਰ ਉਹਨੂੰ ਬਰੀ ਕਰ ਦਿੱਤਾ। ਜਦੋਂ ਗੁਰਬਚਨੇ ਪਾਪੀ ਨੂੰ ਬਰੀ ਕਰ ਦਿੱਤਾ, ਫਿਰ ਸੰਤਾਂ ਨੂੰ ਆਇਆ ਰੋ, ਸੰਤ ਕਹਿੰਦੇ ਕੋਈ ਸੂਰਮਾ ਜਾਵੇ ਜਿਹੜਾ ਇਸ ਪਾਪੀ ਦਾ ਸੋਤਾ ਲਾ।
1: ਸੱਚ ਵੇ
0: ਦੋ ਸੂਰਮੇ, ਭਾਈ ਰਣਜੀਤ ਸਿੰਘ, ਭਾਈ ਕਾਵਲ ਸਿੰਘ, ਜਦੋਂ ਕੋਈ ਨਿਸ਼ਾਨਾ ਮੇਥ ਲੈਂਦਾ ਨਾ, ਫਿਰ ਭੇਸ ਵੀ ਵਟਾਉਣੇ ਪੈਂਦੇ, ਜਦੋਂ ਕਿਸੇ ਦਾ ਕੰਡਾ ਕੱਢਣਾ ਹੋਵੇ ਸਮਾਂ ਤੇ ਲੱਗਦਾ। ਇਹ ਜਿਹੜੇ ਇਹਨੇ 7 ਸਤਾਰੇ ਬਣਾਏ ਨਾ, ਕਹਿੰਦਾ ਤੁਸੀਂ ਗੁਰੂ ਨੇ 5 ਪਿਆਰੇ, ਮੈਂ 7 ਸਤਾਰੇ ਬਣਾਉਣਾ, ਉਹ 'ਚੋਂ ਭਾਈ ਸਾਹਿਬ ਰਣਜੀਤ ਸਿੰਘ ਨੇ 1 ਸਤਾਰੇ ਨਾਲ ਗੱਲ ਕੀਤੀ, ਦੋਸਤੀ ਵਧਾਈ, ਉਹਦੀ ਕੋਠੀ ਤੱਕ ਪਹੁੰਚ ਗਏ, ਲੱਕੜ ਦਾ ਕੰਮ ਕਰਦੇ ਇੰਨਾ ਵਧੀਆ ਕੀਤਾ ਵੀ ਕੋਠੀ ਦਾ ਕੰਮ ਹੀ ਸਾਰਾ ਮਿਲ ਗਿਆ। ਹੁਣ ਪਤਾ ਲੱਗ ਗਿਆ ਕਦੋਂ ਆਉਂਦਾ, ਕਦੋਂ ਪਾਪੀ ਜਾਂਦਾ, ਇਹਦਾ ਸੋਧਾ ਲਾਉਣਾ, ਹਥਿਆਰ ਕੋਠੀ ਅੰਦਰ ਜਾਂਦੇ ਨਹੀਂ, ਲੈ ਕੇ ਕਿੱਦਾਂ ਜਾਈਏ, ਇੱਕ ਸ਼ਤੀਰੀ ਉਹਦੇ ਵਿੱਚੋਂ ਖੋਲ ਇੱਦਾਂ ਕੀਤਾ ਵੀ ਉਹ 'ਚ ਹਥਿਆਰ ਰੱਖ ਲੈ। ਭਾਈ ਕਾਬਲ ਸਿੰਘ, ਰਣਜੀਤ ਸਿੰਘ ਕਿਸੇ ਨੂੰ ਸ਼ੱਕ ਹੀ ਨਹੀਂ ਹੋਇਆ, ਅੰਦਰ ਚਲੇ ਗਏ, ਆ ਗਿਆ ਗੁਰਬਚਨਾ ਪਾਪੀ, ਇਹਨਾਂ ਨੇ ਅਰਦਾਸ ਤੇ ਕੀਤੀ ਵਾਹਿਗੁਰੂ ਦੇ ਚਰਨਾਂ 'ਚ, ਸਾਹਮਣੇ ਤੱਕਿਆ ਪਾਪੀ ਨੂੰ, 13 ਸਿੰਘਾਂ ਸ਼ਹੀਦਾਂ ਨੂੰ ਯਾਦ ਕੀਤੇ ਜਿਹੜੇ ਸ਼ਹੀਦ ਹੋਏ ਵਿਸਾਖੀ ਵਾਲੇ ਦਿਨ, ਉਹਨਾਂ ਦੇ ਚਰਨਾਂ 'ਚ ਨਮਸਕਾਰ ਕੀਤੀ, ਆ ਸ਼ਹੀਦੋ ਸਿੰਘੋ ਕਰੋ ਕਿਰਪਾ, ਧਰਤ ਤੇ ਡਿੱਗ ਪਿਆ ਨਰਕ ਧਾਰੀ। ਗੋਲੀਆਂ ਦੀ ਆਵਾਜ਼, ਸਾਰੇ ਹੀ ਕੰਬਾ ਛਿੜ ਗਿਆ ਵੀ ਗੋਲੀਆਂ ਕੋਠੀ 'ਚੋਂ ਅੰਦਰੋਂ, ਇਹਦੇ ਘਰ ਵਾਲੀ ਕੰਤੋ ਬਾਹਰ ਗਵਾਂਢਣ ਕੋਲੇ ਗਈ ਹੋਈ ਸੀ, ਕਹਿੰਦੀ ਭੈਣੇ ਦੀਵਾਲੀ ਵੀ ਨਹੀਂ ਪਰ ਪਟਾਕੇ ਚੱਲਣ ਦੀ ਆਵਾਜ਼ ਆਉਂਦੀ, ਪਟਾਕੇ ਕਿੱਥੇ ਚੱਲਦੇ, ਉਹ ਗਵਾਂਢ

ਹੋਇਆ ਖੜਾਕਾ ਪੈ ਗਿਆ ਸੀ ਪਿੱਟ ਪਟਾਕਾ ਗੋਲੀ ਦਾ ਹੋਇਆ ਖੜਾਕਾ ਪੈ ਗਿਆ ਸੀ ਪਿੱਟ ਪਟਾਕਾ ਸੰਤੋ ਨੂੰ ਕੰਤੋ

ਦਿਖਾਈਆਂ ਪਾਵੇ ਦੀ ਬਚਨੇ ਦੀ ਕੰਤੋ ਉਹਦਾ ਸੋਧਾ ਲਾਇਆ ਇਤਿਹਾਸ ਅਸੀਂ ਆਪ ਜੀ ਦੇ ਨਾਲ ਸਾਂਝ ਪਾਈ ਹੈ। ਪ੍ਰਬੰਧਕਾਂ ਵੱਲੋਂ ਦਿੱਤਾ ਹੋਇਆ ਸਮਾਂ ਸਮਾਪਤ ਹੈ। ਕੱਲ੍ਹ ਦਿਨ ਦੇ ਦੀਵਾਨ 1:30 ਦਾ ਜਿਹੜਾ ਸਮਾਂ ਹੈ ਅਸੀਂ ਹਾਜ਼ਰੀ ਲਵਾਵਾਂਗੇ ਇਸ ਗੁਰੂ ਘਰ। ਕੱਲ੍ਹ ਦਿਨ ਦੇ ਸਾਡੇ ਆਖਰੀ ਜਿਹੜੇ ਦੀਵਾਨ ਨੇ ਅਸੀਂ ਧੰਨਵਾਦ ਕਰਦੇ ਹਾਂ। ਬੇਅੰਤ ਸਤਿਕਾਰ ਤੁਸੀਂ ਦੇ ਕੇ ਨਿਵਾਜ ਰਹੇ ਹੋ, ਭੈਣਾਂ ਵੱਲੋਂ ਬੇਅੰਤ ਜਿਹੜਾ ਸਤਿਕਾਰ ਭੇਜਿਆ ਜਾ ਰਿਹਾ ਮਹਾਰਾਜ ਰਹਿਮਤ ਕਰਨ। ਕਈ ਵਾਰੀ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਗੁਰੂ ਘਰ ਗੁਰਮਤਿ ਸਮਾਗਮ 'ਤੇ ਹੁੰਦੇ ਆ ਪਰ ਸ਼ਹੀਦਾਂ ਦੀ ਯਾਦ ਅੰਦਰ 1984 ਦੇ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੀ ਯਾਦ ਅੰਦਰ 'ਚ ਕੋਈ ਸਪੈਸ਼ਲੀ ਪ੍ਰੋਗਰਾਮ ਹੋਣਾ ਚਾਹੀਦਾ। ਮੈਂ ਕਹਿੰਦੀ ਜਿਹਨਾਂ ਸ਼ਹੀਦਾਂ ਦੀ ਸਾਡੇ ਲਈ ਕੁਰਬਾਨੀ ਕੀਤੀ ਜੇ ਅਸੀਂ ਉਹਨਾਂ ਨੂੰ ਯਾਦ ਨਹੀਂ ਕਰਦੇ ਤਾਂ ਅਸੀਂ ਪਾਪਾਂ ਦੇ ਭਾਗੀ ਹੋਵਾਂਗੇ। ਜੇ ਅਸੀਂ ਉਹਨਾਂ ਨੂੰ ਯਾਦ ਨਹੀਂ ਕਰਦੇ ਪਾਤਸ਼ਾਹ ਕਿਰਪਾ ਕਰਨ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਹੈ ਕਿਉਂਕਿ ਅਸੀਂ ਉਹਨਾਂ ਦੇ ਵਾਰਸ ਹਾਂ। ਬੱਚਿਆਂ ਨੇ ਜਿਹੜਾ ਬਾਹਰ ਸਟਾਲ ਲਗਾਇਆ ਕਿਤਾਬਾਂ ਬੱਚਿਆਂ ਵੱਲੋਂ ਦਿੱਤੀਆਂ ਜਾ ਰਹੀਆਂ ਸੀ ਇਹਨਾਂ ਬੱਚਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ, ਨੌਜਵਾਨ ਵੀਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ, ਇੱਕ ਪ੍ਰਦਰਸ਼ਨੀ ਲਾਈ ਹੈ। ਔਰ ਮੈਂ ਇਹ ਗੱਲ ਕਹਿੰਦੀ ਹੁੰਦੀ ਇੱਥੋਂ ਦੇ ਜਿਹੜੇ ਬੱਚੇ ਬਹੁਤ ਸਿਆਣੇ ਨੇ ਤੁਹਾਨੂੰ ਸਵਾਲ ਕਰਦੇ ਕੁਐਸਚਨ ਕਰਦੇ ਤੁਸੀਂ ਉਹਨਾਂ ਨੂੰ ਸਮਝਾਉਣਾ ਇਤਿਹਾਸ ਬਾਰੇ ਦੱਸਣਾ ਆਪਣੇ ਬਾਰੇ ਦੱਸਣਾ। ਔਰ ਮੈਂ ਵੀ ਗੱਲ ਕਹਿੰਦੀ ਤੁਸੀਂ ਕਮਾਈ ਇੱਥੇ ਕਰੋ ਪਰ ਪੰਜਾਬ ਦੀ ਧਰਤੀ 'ਤੇ ਵੀ ਰਹੋ, ਉੱਥੇ ਵੀ ਆਪਣੀਆਂ ਵੱਧ ਤੋਂ ਵੱਧ ਜ਼ਮੀਨਾਂ ਜਿਹੜੀਆਂ ਬਣਾਓ। ਮੈਨੂੰ ਇੱਕ ਵੀਰ ਕਹਿ ਰਿਹਾ ਸੀ ਕਹਿੰਦਾ ਭੈਣ ਜੀ ਮੇਰਾ ਨਾਂ ਲੈ ਕੇ ਬੇਨਤੀ ਕਰਦੇ ਹੋ, ਅਸੀਂ ਤਾਂ ਚਾਹੁੰਦੇ ਹਾਂ ਵੀ ਇੱਥੇ ਕਮਾਈ ਕਰਦੇ ਹਾਂ ਪੰਜਾਬ 'ਚ ਵੱਧ ਜਾ ਕੇ ਜ਼ਮੀਨਾਂ ਬਣਾਈਏ ਪਰ ਬੀਬੀਆਂ ਹੀ ਨਹੀਂ ਮੰਨਦੀਆਂ। ਇਹ ਬੀਬੀਆਂ ਨੂੰ ਕਹਿ ਦਿਓ। ਮੈਂ ਕਿਹਾ ਵੈਸੇ ਉੱਥੋਂ ਕੁੜੀ ਕੋਈ ਨਹੁੰ ਘਰੋਂ ਬਾਹਰ ਚੱਲਣ ਲੱਗੀ ਹੋਵੇ ਤਾਂ ਘਰ ਦੇ ਪੁੱਛ ਲੈਂਦੇ ਵੀ ਧੀਏ ਕਿੱਥੇ ਚੱਲੀ ਹੈ, ਕੁੜੀਆਂ ਕਿੱਥੇ ਚੱਲੀ ਹੈ। ਇੱਥੇ ਥੋੜ੍ਹਾ ਜਿਹਾ ਇਹ ਹੋ ਜਾਂਦਾ ਵੀ ਗੱਡੀ ਚੱਕੀ ਹਰ ਕਿਸੇ ਨੂੰ ਸੁੱਖ ਹੈ, ਅਸੀਂ ਆਪਣੇ ਕਿਤੇ ਨਾ ਕਿਤੇ ਕੰਮ 'ਤੇ ਚਲੇ ਜਾਂਦੇ ਹਾਂ। ਪਰ ਲੋੜ ਹੈ, ਅਸੀਂ ਪੰਜਾਬੀ ਹਾਂ, ਅਸੀਂ ਸਿੱਖ ਹਾਂ। ਸੰਤਾਂ ਨੇ ਗੱਲ ਤਾਂ ਉਸ ਸਮੇਂ ਜਿਹੜੀ ਕੀਤੀ ਸੀ ਜਿਹੜਾ ਅਨੰਦਪੁਰ ਦਾ ਮਤਾ ਤੁਹਾਨੂੰ ਅੱਜ ਕਾਪੀਆਂ ਨਹੀਂ ਮਤੇ ਦੀਆਂ ਮਿਲਣ ਲੱਗੀਆਂ। ਦਰਅਸਲ ਸਿੱਖਾਂ ਦਾ ਮਤਾ ਥੋੜ੍ਹਾ ਸੀ ਅਤੇ ਪੰਜਾਬੀਆਂ ਦਾ ਮਤਾ ਸੀ। ਇਹ ਜੇ ਕਹੀਏ ਵੀ ਇਕੱਲਾ ਸਿੱਖਾਂ ਦਾ ਮਤਾ, ਸਿੱਖਾਂ ਦਾ ਮਤਾ ਨਹੀਂ ਸੀ, ਪੰਜਾਬੀਆਂ ਦਾ ਮਤਾ ਹੈ। ਤੁਸੀਂ ਸੰਤਾਂ ਦੀਆਂ ਕੁਝ ਕੁ ਇੰਟਰਵਿਊ ਹੁਣ ਮਿਲਦੀਆਂ ਨੇ, ਤੁਸੀਂ ਸੁਣ ਕੇ ਦੇਖਿਓ। ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ, ਪਰ ਜਦੋਂ ਸਰਕਾਰਾਂ ਚਾਹੁੰਦੀਆਂ ਪਾੜਾ ਪਾ ਦਿੱਤਾ ਜਾਵੇ ਉਹ ਫਿਰ ਧਰਮ ਦੀ ਗੱਲ ਕਰਦੀ ਹੈ ਸਰਕਾਰ, ਲੋਕਾਂ ਨੂੰ ਵੰਡਦੀ ਹੈ। ਕੱਲ੍ਹ ਦੇ ਦੀਵਾਨਾਂ 'ਚ ਬੇਨਤੀ ਕਰਾਂਗੇ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ। ਆਪ ਜੀ ਦੀ ਚੜ੍ਹਦੀ ਕਲਾ ਲਈ ਅਰਦਾਸ ਗੁਰੂ ਘਰ ਦੇ ਵਜ਼ੀਰ ਕੀਰਤਨੀ ਸਿੰਘ ਭਾਈ ਸਾਹਿਬ ਸਾਰਿਆਂ ਦਾ ਧੰਨਵਾਦ। ਮਹਾਰਾਜ ਰਹਿਮਤ ਕਰਨ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈ ਲੈਣ। ਅਨੰਦ ਸਾਹਿਬ ਜੀ ਦੀ ਬਾਣੀ 6 ਪੌੜੀਆਂ ਦਾ ਜਾਪ, ਆਓ ਆਪਾਂ ਰਲ ਮਿਲ ਕੇ ਕਰੀਏ ਜੀ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ। ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ

ਸਿੱਖਾਂ ਦਾ ਮਾਨੀ ਵਾ, ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ,

ਨਿਓਟਿਆਂ ਦੀ ਓਟ ਸੱਚੀ ਪਿਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸੋਹਦਾ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ ਉਪਰੰਤ ਗੁਰਸ਼ਬਦ ਵਿਚਾਰ ਹੋਈ ਗੁਰਬਾਣੀ ਆਰਤੀ ਕੀਰਤਨ ਹੋਏ ਉਪਰੰਤ ਸਤਿਗੁਰੂ ਢਾਡੀ ਵਾਰਾਂ ਗਾਇਣ ਹੋਈਆਂ ਆਪ ਜੀ ਦੇ ਅਸਥਾਨਾਂ 'ਤੇ ਗੁਰ ਇਤਿਹਾਸ ਦੀ ਵਿਚਾਰ ਹੋਈ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਭੋਗ ਦੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਢਾਡੀ ਵਾਰਾਂ ਗਾਇਣ ਗੁਰ ਇਤਿਹਾਸ ਦੀਆਂ ਵਿਚਾਰਾਂ ਦੀਆਂ ਦਾਤਾਂ ਬਖਸ਼ਣੀਆਂ ਧਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਆਪ ਜੀ ਦੇ ਚਰਨ ਕਮਲਾਂ ਪਾਸ ਸਤਿਗੁਰੂ ਜੀ ਸਮੂਹ ਫੈਡਰੇਸ਼ਨ ਦੇ ਸਿੰਘਾਂ ਵੱਲੋਂ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀਓ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ ਕੌਮ ਨੂੰ ਯੋਗ ਲੀਡਰ ਦੀ ਦਾਤ ਬਖਸ਼ਿਸ਼ ਕਰਨੀ ਪੰਥ ਨੂੰ ਆਪਸੀ ਏਕਤਾ ਇਤਫਾਕ ਚੜ੍ਹਦੀ ਕਲਾ ਵਿੱਚ ਰੱਖਣਾ ਸਤਿਗੁਰੂ ਇੱਥੋਂ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣਾ ਸਤਿਗੁਰੂ ਮਿਹਰਾਮਤ ਕਰਨੀ ਆਪ ਜੀ ਦੇ ਹਜ਼ੂਰ ਸਰਦਾਰ ਗੁਰਜੋਤ ਸਿੰਘ ਵੱਲੋਂ ਆਪਣੀ ਕੰਪਨੀ ਪਨੇਸਰ ਪ੍ਰੋਡਕਸ਼ਨ ਵੱਲੋਂ ਸਤਿਗੁਰੂ ਜੀਓ ਆਪ ਜੀ ਦੇ ਅਸਥਾਨਾਂ 'ਤੇ ਲੰਗਰ ਸੇਵਾ ਪ੍ਰਾਪਤ ਕੀਤੀ ਹੈ ਸਤਿਗੁਰੂ ਕਿਰਪਾਲਤਾ ਕਰਨੀ ਕੰਪਨੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਰਿਵਾਰ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ ਆਪ ਜੀ ਨੇ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਮਾਤਾ ਅਮਰਜੀਤ ਕੌਰ ਜੀ ਬਿਰਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਸਮੂਹ ਬਿਰਦੀ ਪਰਿਵਾਰ ਦੀ ਅਰਦਾਸ ਬੇਨਤੀ ਦਰ 'ਤੇ ਪ੍ਰਵਾਨ ਕਰਨੀ ਬੀਬੀ ਫਿਰੋਜ਼ ਕੌਰ ਦੀ ਕਾਮਯਾਬੀ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਕਿਰਪਾਲਤਾ ਕਰਨੀ ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ

ਵੀ ਹੈ ਐਹਨਿਸ ਸਹਿਜ ਸੁਭਾਅ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਵਿਸਾਹੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਦੀ ਪਿਆਰੀ ਸਾਧ ਸੰਗਤ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਦੀਵਾਨ ਸਰਵਣ ਕੀਤੇ ਨੇ, ਸੋ ਸਾਰੇ ਜਥਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਬੇਨਤੀ ਹੈ ਸੰਗਤਾਂ ਚਰਨਾਂ ਵਿੱਚ ਕਿ ਜੂਨ 1984 ਅਤੇ ਉਹਨਾਂ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਤੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰੂ ਘਰ ਵਿਖੇ ਕੱਲ੍ਹ ਰੋਜ਼ ਤੋਂ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਚੱਲ ਰਹੇ ਨੇ। ਸੋ ਸਵੇਰੇ 9:15 ਵਜੇ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਭੋਗ ਪੈਣਗੇ। ਭੋਗਾਂ ਤੋਂ ਉਪਰੰਤ ਵਿਸ਼ੇਸ਼ ਦੀਵਾਨ ਸੱਜਣਗੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਦੁਪਹਿਰ ਦੇ ਦੀਵਾਨ ਦੇ ਵਿੱਚ ਵੀ ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਉਹਨਾਂ ਮਹਾਨ ਯੋਧਿਆਂ ਦੀ ਯਾਦ ਵਿੱਚ ਸਮੂਹ ਨੌਜਵਾਨ ਵੀਰਾਂ ਵੱਲੋਂ, ਗੁਰਮੁਖ ਪਿਆਰਿਆਂ ਵੱਲੋਂ, ਯੂਥ ਵੱਲੋਂ, ਸੋ ਬਾਹਰ ਪਾਰਕਿੰਗ ਦੇ ਵਿੱਚ ਪ੍ਰਦਰਸ਼ਨੀ ਲਗਾਈ ਗਈ ਹੈ। ਸੋ ਸਾਰੀਆਂ ਸੰਗਤਾਂ ਨੇ ਉੱਥੇ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਆਉਣ ਵਾਲੇ ਦਿਹਾੜੇ 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ 18 ਜੂਨ ਨੂੰ ਮਨਾਇਆ ਜਾਵੇਗਾ। 25 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਅਤੇ 30 ਜੂਨ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਅਤੇ ਹੁਣ ਸਮਾਪਤੀ ਤੋਂ ਬਾਅਦ ਮੇਨ ਹਾਲ ਦਾ ਜੋ ਰਮਾਲਾ ਸਾਹਿਬ ਹੈ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਉਹ ਸੈੱਟ ਦੀ ਸੇਵਾ ਹੋਣੀ ਹੈ, ਚੇਂਜ ਹੋਣਾ ਹੈ, ਚੰਦੋਆ ਸਾਹਿਬ ਦੀ ਸੇਵਾ ਵੀ ਹੋਣੀ ਹੈ। ਸੋ ਜਿਹੜੇ ਗੁਰਮੁਖ ਪਿਆਰਿਆਂ ਦੇ ਕੋਲ ਸਮਾਂ ਹੈ, ਕਿਰਪਾ ਕਰਕੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਸੋ ਸੇਵਾ ਦੇ ਵਿੱਚ ਆਪਾਂ ਹਿੱਸਾ ਪਾਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀ ਹੈ ਕਰਤੇ ਕਾ ਹੋਈ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰਹ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖਿਆ ਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ। ਸੰਭ ਸਾਹ ਲਿਖਿਆ ਮਿਲ ਕਰ ਪਾਵੋ ਤੇਰੋ, ਦੇਹੋ ਉਸ ਦਿਨ ਅਸੀਸੜੀਆਂ ਜੋ ਹੋਵੇ ਸਾਹਿਬ ਸਿਵ ਮੇਲ। ਕਰ ਕਰ ਇਹੋ ਪਹੁੰਚਾ ਸਦਨ ਨਿਤ ਭਵਨ, ਸਦਨ ਹਾਰਾ ਸਿਮਰਿਆ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, 6 ਕਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਏ ਤੋਏ ਰਹਾਉ। ਵਿਸਵੇ ਜਸਿਆਂ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਗਤ ਨਾਸਰੀ ਮਾਲਾ ਪਹਿਲਾ। ਗਗਨ ਮਹਿਤਾਲ ਰਵ ਚੰਦ ਦੀਪਕ ਬਨੇ, ਤਾਰਕ ਮੰਡਲ ਜਨਕ ਮੋਤੀ। ਤੋਪ ਮਲਿਆਣ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲਾਂ ਤਜੋਤੀ। ਐਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਫੇਰੀ ਰਹਾਉ। ਸਹਿ ਸਭ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੇ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿ ਸਭ ਗੰਧ ਏ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਮੈ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸ ਪਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮੁਕਰੰਦ ਲੋਭਤ ਮਨੋ, ਅਣਦ ਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੇ ਕਾ। ਹੋਏ ਜਾਤੇ ਤੇਰੇ ਨਾਏ ਵਾਸਾ, ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧਨ ਗਰਬਾ ਭਰਿਆ ਮਨ ਸਾਧੁ ਖੰਡਲ ਖੰਡਾ ਹੈ ਪੂਰਬ ਲਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੇ ਪਨ ਵੱਡਾ ਹੈ ਕਰ ਡੰਡੌਤ ਪਨ ਵੱਡਾ ਹੈ ਰਹਾ ਸਾਕਤ ਹਾਰ ਰਸ ਸਾਧਨਾ ਜਾਣਿਆ ਦਿਨ ਅੰਤਰੋਂ ਹਮੇ ਕੰਡਾ ਹੈ ਜਿਉਂ ਜਿਉਂ ਚਲੈ ਚ ਵਧ ਗੁਪਾ ਵੈ ਜਮਕਾਰ ਸੈ ਸ੍ਰੀ ਡੰਡਾ ਹੈ ਹਰ ਦਿਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸ਼ੀ ਪ੍ਰਗ ਪਾਇਆ ਪਰਮੇਸ਼ੁਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ

ਬੋਲਾਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਈ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਿਰਾਲਾ ਦੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਤਾਣੇ ਉੱਟਿਆਂ ਦੇ ਉੱਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜ਼ਰੂਰੀ ਬੇਨਤੀ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪਹਿ ਦਿਨਾਂ ਐਸੀ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪਹਿ ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਾਉਣੀ। ਕਿਰਪਾ ਕਰਨੀ ਜੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ, ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ। ਕਿਰਪਾ ਕਰਨੀ ਜੀ ਅੰਗ ਸਹਾਈ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਸਹੀ ਪਿਆਰੇ ਮੇਲੋ ਜਿਹਨਾਂ ਵੇਲੇ ਆਪ ਜੀ ਦਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਤੇ ਗਿਆਨ ਪਾਇਆ ਤੇ ਖੜਗ ਕਰਾਰਾ ਦੂਜਾ ਭ੍ਰਮ ਗੜ ਕਟਿਆ ਮੋਹ ਲੋਭ ਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਤ ਊਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾਂ ਵਿੱਚ ਜਾਣੀਐ ਭਾਈ ਸ਼ਬਦ ਕਰੇ ਪਿਆਰ ਸਤ ਸੰਗਤ ਸਿਉ ਮਿਲ ਦੋ ਰਹਿ ਸੱਚੇ ਧਰੇ ਪਿਆਰ ਵਿੱਚੋ ਮਲ ਕੱਟੈ ਆਪਣੇ ਕੁੱਲਾਂ ਕਾ ਕਰੇ ਉਧਾਰ ਗੁਣਾ ਕੀ ਰਾਸ ਸੰਗ੍ਰਹਿ ਅਵਗਨ ਕੱਢੇ ਬੇਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋੜੈ ਆਪਣਾ ਦੂਜੇ ਨਾ ਧਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਪੈ ਤੇਰੇ ਡਰ ਨਾਹੇ ਗੁਰ ਕਾ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ ਮਹੱਲਾ ਚੌਥਾ ਚੜ ਬੋਹਿਥੈ ਚਾਲ ਸੋ ਸਾਗਰ ਲਹਿਰੀ ਦੇ ਠਾਕ ਨ ਸੱਚੇ ਬੋਹਿਥੈ ਜੇ ਗੁਰ ਧੀਰਕ ਦੇ ਤਿਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈਐ ਦਰਗੇ ਚੱਲੈ ਮਾਨ ਪੌੜੀ ਨਿਹਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੇ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ ਸੱਚਾ ਉਪਦੇਸ਼ ਹਰ ਜਪਨ ਹਰ ਸਿਉ ਬਨ ਆਈ ਐਥੇ ਸੁਖਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੇ ਗੁਰ ਸੋਜੀ ਪਾਈ ਸਲੋਕ ਮਹੱਲਾ ਪਹਿਲਾ ਭੂਲੇ ਭੂਲੇ ਮੈਂ ਫਿਰੇ ਪਾਦਰ ਕਹੇ ਨਾ ਕੋਏ ਪੁੱਛੋ ਜਾਏ ਸਿਆਣਿਆ ਦੁੱਖ ਕਾਟੇ ਮੇਰਾ ਕੋਏ ਸਤਿਗੁਰ ਸਾਚਾ ਮਨ ਵਸੈ ਸਾਜਨ ਉਤ ਹੀ ਠਾਏ ਨਾਨਕ ਮਨ ਤ੍ਰਿਪਤਾਸੀ ਐ ਸਿਫਤੀ ਸੱਚ ਨਾਇ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਏ ਆਪੇ ਕਿਸ ਹੀ ਬਖਸ਼ ਲਾਏ ਆਪੇ ਕਾਰ ਕਮਾਏ ਨਾਨਕ ਚਾਨਣ ਗੁਰ ਮਿਲੈ ਦੁੱਖ ਬਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ ਚਲਦਿਆਂ ਨਾਲ ਨਾ ਚੱਲੈ ਸਭ ਝੂਠ ਦਰਬ ਲਖਾ ਅਗਿਆਨੀ ਅੰਧ ਨਾ ਬੂਝਾਈ ਸਿਰ ਉਪਰ ਜਮ ਖੜਗ ਕਲਖਾ ਗੁਰਪ੍ਰਸਾਦੀ ਉਬਰੈ ਜਿਨ ਹਰ ਰਸ ਚਖਾ ਆਪ ਕਰਾਏ ਕਰੇ ਆਪ ਆਪੇ ਹਰ ਰਖਾ ਸਲੋਕ ਮਹੱਲਾ ਤੀਜਾ ਜਿਨ੍ਹਾਂ ਗੁਰ ਨਹੀਂ ਭੇਟਿਆ ਭੈ ਕੇ ਨਾਹੀ ਬਿੰਦ ਆਵਣ ਜਾਵਣ ਦੁੱਖ ਘਨਾ ਕਦੇ ਨਾ ਚੁੱਕੈ ਚਿੰਦ ਕਾਪੜ ਜਿਵੇਂ ਪਛੋੜੀਐ ਘੜੀ ਮੋਹਤ ਘੜੀ ਹਾਲ ਨਾਨਕ ਸੱਚੇ ਨਾਮ ਬਿਨ ਸਿਰੋ ਨਾ ਚੁੱਕੈ ਜੰਜਾਲ ਮਹੱਲਾ ਤੀਜਾ ਤਿਰ ਭਵਨ ਢੂੰਡੀ ਸੱਜਣ ਹੋਮੇ ਬੁਰੀ ਜਗਤ ਨਾ ਚੁਰ ਹੀ ਅੜੇ ਸੱਚ ਚਾਉ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸ਼ਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸ਼ਾਨ ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ ਐਥੇ ਉਥੇ ਮੁਕਤ ਹੈ ਜਿਨ ਰਾਮ ਪਛਾਣੈ ਧਨ ਧਨ ਸੇ ਜਨ ਜਿਨ ਹਰ ਸੇਵਿਆ ਤਿਨ ਹੋ ਕੁਰਬਾਣੈ ਸਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜ ਵੜੀ ਕਾਲੀ ਮਨੋ ਕਸੁੱਧ ਜੇ ਗੁਣ ਹੋਵਨ ਤਾਂ ਪਿਰ ਰਵੈ ਨਾਨਕ ਅਵਗਨ ਮੁੰਦ ਮਹੱਲਾ ਪਹਿਲਾ
साच सेल सच संजमे सा पूरी परवार नानक अहनस सदा भली पिर कह हेत प्यार पौड़ी अपना आप पछाणिया नाम निधान पाया कृपा करके अपनी गुर शब्द मिलाया गुर के बाणी निर्मले हर रस पी आया हर रस जिन्नी चाखिया अन रस ठाक रहाया हर रस पी सदा तृप्त भय फिर तृष्णा भुख गवाया सलोक महला तीजा फिर खुशी है तन रावी है तन उर नाम सीगार नानक तन आगे खड़ी शोभावंती नार महला पहला ससुर पेई कंत की कंत अगम अथाह नानक तन सुहागनी जो भावै वे प्रवाह पौड़ी तख्त राजा सो बहे जे तख्त लायक होई जिन्ने सच पछाणिया सच राजे से एह भूपत राजे ना आखिया दूजे पाए दुख होई कीता क्या सलाही है जिस जांदे बिलम ना होय निहचल सच्चा एक है गुरमुख बूझै सो निहचल होई श्लोक महला तीजा सबना का पिर एक है पिर बिन खाली ना है नानक से सुहागनी जे सतगुर माहे समाहे महला तीजा मन के अदक तरंग क्यों दर साहिब छुटी आए जे राचै सच रंग गूढ़ रंग अपार कै नानक गुर प्रसादी छुटी आए जे चित लगै सच पौड़ी हर का नाम अमोल है क्यों कीमत कीजै आपे श्रेष्ठ सब साजियन आपे वरती जाय गुरमुख सदा सलाही है सच कीमत की जाय गुर शब्दे कमल बिगासिया एव हर रस पी जाय आवन जाना ठाकिया सुख सहज सवी जाय श्लोक महला पहला ना मैला ना तुंदला ना भगवा ना कच नानक लालो लाल है सच्चे रता सच महला तीजा सहज वंस पत फुल फल पवर वसे पैखंड

ਸਨ। 1604 ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨਾਂ ਭਗਤਾਂ ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ ਔਰ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦਾ ਪਹਿਲਾ ਗ੍ਰੰਥੀ ਥਾਪਿਆ ਔਰ ਉਸ ਦਿਨ ਤੋਂ ਹੀ ਸਿੱਖ ਕੌਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ ਬੜੇ ਚਾਵਾਂ ਅਤੇ ਖੇੜਿਆਂ ਦੇ ਨਾਲ ਮਨਾਉਂਦੀ ਆ ਰਹੀ ਹੈ। ਆਉਣ ਵਾਲੇ ਸਨ 2004 ਵਿੱਚ ਸਾਲਾਂ ਦੇ ਗਿਣਤੀ ਦੇ ਹਿਸਾਬ ਨਾਲ ਇਸ ਪਾਵਨ ਦਿਹਾੜੇ ਨੂੰ ਮਨਾਉਂਦਿਆਂ 400 ਸਾਲ ਹੋ ਜਾਣਗੇ, ਜਿੱਥੇ ਸਮੁੱਚੀ ਕੌਮ ਬੜੀਆਂ ਖੁਸ਼ੀਆਂ ਦੇ ਨਾਲ ਮਨਾਉਣ ਲਈ ਤਿਆਰੀ ਕਰ ਰਹੀ ਹੈ। ਉੱਥੇ ਸ਼ਬਦ ਗੁਰੂ ਪ੍ਰਚਾਰਕ ਸੰਸਥਾ ਵੱਲੋਂ ਵੀ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਦੀ ਪ੍ਰੇਰਣਾ ਦਿੱਤੀ ਜਾਵੇ ਔਰ ਬਾਣੀ ਅਨੁਸਾਰ ਜੀਵਨ ਜਾਚ ਸਿੱਖ ਕੇ ਜਨਮ ਸਫਲਾ ਕੀਤਾ ਜਾ ਸਕੇ। ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਅਨੁਸਾਰ ਨਸ਼ਿਆਂ ਤੋਂ ਬਚਾਇਆ ਜਾਏ, ਏਕ ਪਿਤਾ ਏਕਸ ਕੇ ਹਮਵਾਰਕ ਅਨੁਸਾਰ ਆਪਸੀ ਭਾਈਚਾਰਾ ਏਕਤਾ ਦਾ ਸੁਨੇਹਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੇਰਣਾ ਸਦਕਾ ਬਾਣੀ ਅਨੁਸਾਰ ਨਾਰੀ ਜਾਤੀ ਦਾ ਵਿਸ਼ੇਸ਼ ਸਨਮਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਤੋਂ ਸੰਸਾਰ ਨੂੰ ਜਾਣੂ ਕਰਵਾਉਣਾ, ਕਰਮ ਕਾਂਡ ਤੋਂ ਬਚਣ ਲਈ ਪ੍ਰੇਰਣਾ ਦੇਣਾ, ਜਿਸ ਤਰ੍ਹਾਂ ਫੁਰਮਾਨ ਹੈ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਕੇਵਲ ਅਕਾਲ ਪੁਰਖ ਦੀ ਸਿਫਤ ਸਲਾਹ ਨਾਲ ਜੁੜਨਾ, ਇੱਕ ਅਕਾਲ ਪੁਰਖ ਤੇ ਵਿਸ਼ਵਾਸ, ਪ੍ਰੀਤ ਪ੍ਰਤੀਤ ਸਭਨਾ ਜੀਆਂ ਕਾ ਇੱਕ ਦਾਤਾ ਦਾ ਸੁਨੇਹਾ ਘਰ ਘਰ ਪਹੁੰਚਾਉਣ ਵਾਸਤੇ ਸ਼ਬਦ ਗੁਰੂ ਪ੍ਰਚਾਰ ਸੰਸਥਾ ਟੀ ਸੀਰੀਜ਼ ਦੇ ਸਹਿਯੋਗ ਨਾਲ ਆਪ ਸੰਗਤਾਂ ਵਾਸਤੇ ਆਡੀਓ ਵੀਡੀਓ ਕੈਸਟਾਂ ਰਾਹੀਂ ਨਿਰੋਲ ਗੁਰਬਾਣੀ ਦਾ ਕੀਰਤਨ ਅਤੇ ਸੁਨੇਹਾ ਪਹੁੰਚਾ ਰਹੀ ਹੈ ਕਿ ਹਰ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਰਥਾਂ ਸਹਿਤ ਪੜ੍ਹੇ, ਘੱਟੋ ਘੱਟ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਤੱਕ ਇੱਕ ਸਹਿਜ ਪਾਠ ਜ਼ਰੂਰ ਕਰੇ ਔਰ ਆਪਣੇ ਜੀਵਨ ਨੂੰ ਸਫਲਾ ਕਰੇ। ਕੀਰਤਨ ਦੀ ਲੜੀ ਦੇ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸ਼ਬਦ ਸਰਵਣ ਕਰਵਾ ਰਹੇ ਹਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਆਓ ਅਰਦਾਸ ਰੂਪ ਹੋ ਕਰਕੇ ਇਸ ਸ਼ਬਦ ਦਾ ਗਾਇਨ ਕਰੀਏ ਤਾਂ ਜੋ ਅਸੀਂ ਸਾਰੇ ਹੀ ਸ਼ਬਦ ਗੁਰੂ ਦੇ ਲੜ ਲੱਗ ਜਾਈਏ। ਆਓ ਆਪ ਜੀ ਸਰਵਣ ਕਰੋ।

0: Ouais.
1: अंकल भी चले नेक्स्ट नेक्स्ट
2: ਜਿਹੜੇ ਜਿਹੜੇ ਤੁਹਾਡੇ ਨਾਲ ਆਉਂਦੇ ਨੇ
1: ਹਾਂ ਮੇਰੇ ਨਾਲ ਆਉਂਦੇ ਉਹਨਾਂ ਦਾ ਜੇ ਅਗਲਾ ਹਮ ਕਰੀ
2: ਉਹ ਤਾਂ ਉਹ ਟੈਂਪਰੇਰੀ ਚੱਲੇ।

ਸਭ ਦੁਖ ਜਾਏ। ਗੁਰੂ ਤੇਗ ਬਹਾਦਰ ਸੁਪ੍ਰਿਯ ਕਾ ਨਾਨਕ ਦਿਆਵੇ ਤਾਏ, ਸਾਧ ਥਾਈ ਹੋਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ

0: ਸਤਿਗੁਰਾਂ ਕਾ ਆਪਾ ਕਾਲ ਪੁਰਖ ਵਾਹਿਗੁਰੂ ਹੇ ਨਿਵਾਣਿਆ ਦੇ ਮਾਣ ਨਿਸਾਣਿਆ ਦੇ ਤਾਣ ਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟਾਨ ਕੋਟਾਨ ਸ਼ੁਕਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਆਪਣੀਆਂ ਸੰਗਤਾਂ ਨੂੰ ਅੰਮ੍ਰਿਤ ਵੇਲਾ ਬਖਸ਼ਿਆ ਆਪਣੇ ਦਰ ਘਰ 'ਤੇ ਲੈ ਕੇ ਆਏ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਕੋਟਾਨ ਕੋਟਾਨ ਸ਼ੁਕਰ ਹੈ ਦਿੱਤੇ ਹੋਏ ਸਵਾਸਾਂ ਦਾ ਦਿੱਤੀਆਂ ਹੋਈਆਂ ਵਸਤਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਕਲਯੁਗੀ ਜੀਵ ਹਨ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਮਹਾਰਾਜ ਜੀ ਉਹ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਮਹਾਰਾਜ ਜੀ ਉਹ ਆਪ ਜੀ ਦੀ ਸੰਗਤ ਆਪ ਜੀ ਦੇ ਪਾਸੋਂ ਸੁਖਮਨੀ ਸਾਹਿਬ ਜੀ ਦਾ ਪਾਠ ਦੇ ਹੋਰ ਬਾਣੀਆਂ ਪੜ੍ਹਨ ਦੀ ਆਗਿਆ ਬਖਸ਼ ਮੰਗਦੀਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਗਿਆ ਬਖਸ਼ੋ ਸ਼ੁੱਧ ਸਪਸ਼ਟ ਬਾਣੀ ਆਪ ਹੀ ਪੜ੍ਹਾ ਲੈਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਬਾਣੀ ਨੂੰ ਸੋਧ ਕੇ ਸਤਸੰਗ ਵਿੱਚ ਪ੍ਰਵਾਨ ਕਰ ਲਿਓ ਮਹਾਰਾਜ ਬਾਣੀ ਦਾ ਭਾਵ ਸਾਡੇ ਹਿਰਦਿਆਂ 'ਤੇ ਵਸਾਉਣ ਦੀ ਕਿਰਪਾਲਤਾ ਕਰਨੀ ਬਾਣੀ ਦੇ ਅਨੁਸਾਰ ਆਪਣਾ ਜੀਵਨ ਧਾਰ ਸਕੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਾਣੀ ਵਿੱਚ ਰਾਤ ਸਿੱਖਾਂ ਦੀ ਬਤੀਤ ਹੋਈ ਹੈ ਦਿਨ ਸਿੱਖਾਂ ਦਾ ਬਤੀਤ ਕਰਾਉਣਾ ਬਾਣੀ ਨਾਲ ਜੋੜ ਕੇ ਰੱਖਣਾ ਉਹਨਾਂ ਮੇਲੀਆਂ ਦੇ ਮੇਲ ਕਰਾਇਓ ਜਿਹਦਾ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ
1: ਨਾਨਕ ਨਾਮ ਚੜ੍ਹਦੀ ਕਲਾ
2: ਤੇਰੇ ਪਾਣੇ ਸਰਬੱਤ ਦਾ ਭਲਾ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰ
0: ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਮਨ ਸੋਦਰਾ
2: ਗੁਰਦੇਵ ਦਾਤਾ ਹਰ ਨਾਮ ਉਪਦੇਸੇ ਗੁਰਦੇਵ ਮਨ ਨਿਰੋਧਰਾ
0: ਗੁਰਦੇਵ ਸਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ
2: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਨ ਜਨ ਪਰੰਪਰਾ
0: ਗੁਰਦੇਵ ਕਰਤਾ ਸਭ ਪਾਪ ਕਰਤਾ ਗੁਰਦੇਵ ਪਤਿਤ ਪਵਿੱਤ ਕਰਾ
2: ਗੁਰਦੇਵ ਆ ਜੁਗਾ ਜੁਗ ਜੁਗ ਗੁਰਦੇਵ ਮੰਤ ਹਾ ਜਪ ਉਦਰਾ
0: ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ

0: ਸਭ ਨਸੈ
1: ਪ੍ਰਭ ਕੇ ਸਿਮਰਨ ਕਾਲ ਪਰਾਰੇ
0: ਪ੍ਰਭ ਕੇ ਸਿਮਰਨ ਦੁਸ਼ਮਣ ਟਰੈ
1: ਪ੍ਰਭ ਸਿਮਰਤ ਬਿਗਨ ਨ ਲਾਗੇ
0: ਪ੍ਰਭ ਕੇ ਸਿਮਰਨ ਅੰਤ ਜਾਗੇ
1: ਪ੍ਰਭ ਕੇ ਸਿਮਰਨ ਭੋ ਨ ਵਿਆਪੇ
0: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ
1: ਪ੍ਰਭ ਕਾ ਸਿਮਰਨ ਸਾਧ ਕੇ ਸੰਗ
0: ਸਰਬ ਦਾ ਨਾਨਕ ਹਰ ਰੰਗ
1: ਪ੍ਰਭ ਕੇ ਸਿਮਰਨ ਨਿਸ਼ਚਿਤ ਨੋ ਨਿਤ
0: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੇ ਸਿਮਰਨ ਜਪ ਤਪ ਪੂਜਾ
0: ਪ੍ਰਭ ਕੇ ਸਿਮਰਨ ਬਿੰਦੈ ਦੂਜਾ
1: ਪ੍ਰਭ ਕੇ ਸਿਮਰਨ ਤਿਰਥ ਸਨਾਨੀ
0: ਪ੍ਰਭ ਕੇ ਸਿਮਰਨ ਦਰਗੇ ਮਾਨੀ
1: ਪ੍ਰਭ ਕੇ ਸਿਮਰਨ ਹੋਏ ਸਫਲਾ
0: ਪ੍ਰਭ ਕੇ ਸਿਮਰਨ ਸਫਲ ਫਲਾ
1: ਸੇ ਸਿਮਰੇ ਜਿਨ ਆਪ ਸਿਮਰਾਏ
0: ਨਾਨਕ ਤਾ ਕੇ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ
0: ਪ੍ਰਭ ਕੇ ਸਿਮਰਨ ਉਤਰੇ ਮੂਚਾ
1: ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੇ
0: ਪ੍ਰਭ ਕੇ ਸਿਮਰਨ ਸਭ ਕੁਛ ਸੁਝੇ
1: ਪ੍ਰਭ ਕੇ ਸਿਮਰਨ ਨਾਇ ਜਮ ਤ੍ਰਾਸਾ
0: ਪ੍ਰਭ ਕੇ ਸਿਮਰਨ ਪੂਰਨ ਆਸਾ
1: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ
0: ਅਮ੍ਰਿਤ ਨਾਮ ਅੰਮ੍ਰਿਤ ਮਾਇ ਸਮਾਏ
1: ਪ੍ਰਭ ਜੀ ਵਸੇ ਸਾਦਗੀ ਰਸਨਾ
0: ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੇ ਸੇ ਤਨਵੰਤੇ
0: ਪ੍ਰਭ ਕੋ ਸਿਮਰੇ ਸੇ ਪਤਵੰਤੇ
1: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ
0: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬਹੁਮਤਾ ਜੇ
0: ਪ੍ਰਭ ਕੋ ਸਿਮਰੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੇ ਸੇ ਸੁਖਵਾਸੀ
0: ਪ੍ਰਭ ਕੋ ਸਿਮਰੇ ਸਦਾ ਅਵਿਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ
0: ਨਾਨਕ ਜਨ ਕੀ ਮੰਗੈਰ ਵਾਲਾ
1: ਪ੍ਰਭ ਕੋ ਸਿਮਰੇ ਸੇ ਪਰਉਪਕਾਰੀ
0: ਪ੍ਰਭ ਕੋ ਸਿਮਰੇ ਤਿਨ ਸਾਧ ਬਲਿਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸੁਆਵੇ
0: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ
1: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
0: ਪ੍ਰਭ ਕੋ ਸਿਮਰੇ ਤਿਨ ਨਿਰਮਰੀਤਾ
1: ਪ੍ਰਭ ਕੋ ਸਿਮਰੇ ਤਿਨ ਅਨਤ ਕਨੇਰੇ
0: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਅੰਦਿਨ ਜਾਗ
0: ਨਾਨ ਸਿਮਰਨ ਪੂਰੇ ਭਾਗ
1: ਪ੍ਰਭ ਕੇ ਸਿਮਰਨ ਕਾਰਜ ਪੂਰੇ
0: ਪ੍ਰਭ ਕੇ ਸਿਮਰਨ ਕਬੂ ਨਾ ਚੂਰੇ
1: ਪ੍ਰਭ ਕੇ ਸਿਮਰਨ ਹਰ ਗੁਣ ਬਾਣੀ
0: ਪ੍ਰਭ ਕੇ ਸਿਮਰਨ ਸਹਿਜ ਸਮਾਨੀ
1: ਪ੍ਰਭ ਕੇ ਸਿਮਰਨ ਨਿਚਲ ਆਸਨ
0: ਪ੍ਰਭ ਕੇ ਸਿਮਰਨ ਕਮਲ ਵਿਗਾਸਨ
1: ਪ੍ਰਭ ਕੇ ਸਿਮਰਨ ਚੁਨਕਾ
0: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੇ ਜਜਨ ਜਿਨ ਕੋ ਬ੍ਰਹਮਿਆ
0: ਨਾਨਕ ਜਨ ਜਨ ਸਨੀ ਪਿਆ
1: ਹਰ ਸਿਮਰਨ ਕਰ ਭਗਤ ਪਕਟਾਏ
0: ਹਰ ਸਿਮਰਨ ਲਗ ਭੇਦ ਉਪਾਏ
1: ਹਰ ਸਿਮਰਨ ਪੈ ਸਿੱਧ ਦੀ ਦਾਤੇ
0: ਹਰ ਸਿਮਰਨ ਨੀ ਚੌਗੁਣ ਜਾਤੇ
1: ਹਰ ਸਿਮਰਨ ਤਾਰੀ ਸਭ

ਸਾਂ ਕੋ ਤੁਸੀ ਲਾ ਨਾਨ ਗੁਰਮੁਖ ਪ੍ਰਮਗਤ ਪਾਈਏ ਨਾਮ ਜਪਦੇ ਪਾਰ ਪਰਾਈ ਹਰ ਕਾ ਨਾਮ ਤਤਕਾਲ ਉਤਾਰੇ ਨਾਮ ਜਪਤ ਪਾਵੇ ਵਿਸਰਾਮ ਹਰ ਕਾ ਨਾਮ ਕੋਟ ਪਾਪ ਹੋਵੇ ਨਾਨਕ ਪਾਈਏ ਸਾਧੀਏ ਸੰਗ ਹਰ ਕਾ ਨਾਮ ਹੁਆ ਸੰਗ ਤੋਸਾ ਹਰ ਕਾ ਨਾਮ ਸੰਗ ਉਜਿਆਰਾ ਹਰ ਕਾ ਨਾਮ ਦੇ ਨਾਲ ਪਛਾਣੂ ਤੇ ਹਰ ਕੇ ਨਾਮ

ਨਾਨਕ ਜਪ ਕੇ ਬਿਰਤ ਪਵੇਕੇ ਹਰਿ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰਿ ਨਾਮ ਜਪਤ ਕੋ ਪਰੇ ਨ ਭੰਗ ਹਰਿ ਕੇ ਨਾਮ ਜਨ ਸੋਭਾ ਪਾਈ ਹਰਿ

0: ਆਪ ਗਿਆਨ ਸਭ ਧਿਆਨ
1: ਯੋਗ
0: ਅਭਿਆਸ ਕਰਮ ਕਰਮ ਕਿਰਿਆ ਅਨੇਕ ਪ੍ਰਕਾਰ ਕੀ ਬਹੁ ਜਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਨਹੀਂ ਦੁਲ ਰਾਮ ਨਾਮ ਵਿਚਾਰ ਨੌ ਖੰਡ ਪ੍ਰਿਥਵੀ ਫਿਰੇ ਜੈ ਜੀਵੈ ਅਗਨ ਮਾਇ ਉਮਤ ਪ੍ਰਾਣ ਨਿਉਲੀ ਕਰਮ ਕਰੇ ਬਹੁ ਆਸਨ ਨਿਮਕ ਨਿਮਕ ਕਰ ਸਰੀਰ ਕਟਾਵੈ ਨਾਮ ਸੰਸਰ ਕਛ ਨਾਏ
2: ਗੁਰਮੁਖ ਨਾਮ ਜਪਤ ਗਤ ਪਾਏ
0: ਕਾਮਨਾ ਧੀਰਜ ਛੁਟੈ
2: ਮਨ ਮਨ ਤੇ ਉਡੈ
0: ਸੋਚ ਕਰੇ ਦਿਨ ਸਰ ਰਾਤ
2: ਕੀ ਮੈਲ ਨਾ ਤਨ ਤੇ ਜਾਤ
0: ਦੇਹ ਕੋ ਬਹੁ ਸਾਧਨਾ ਕਰੈ
2: ਮਨ ਦੇ ਕਬੂ ਨਾ ਵਿਗਿਆ ਡਰੈ
0: ਜਲ ਤੋਵੇ ਪੌਦੇ ਅਨੀਤ
2: ਸੁਧ ਕਾਇ ਕਾਜੀ ਪੀਤ
0: ਨਾਨਕ ਕੇ ਨਾਮ ਕੀ ਮਹਿਮਾ ਊਚ
2: ਨਾਨਕ ਨਾਮ ਤੇਰੇ ਪਤਿ ਦਵਾ ਮੂਚ
0: ਸਿਆਣਪ ਜਮ ਕਾ ਭਉ ਵਿਆਪੈ
2: ਅਨੇਕ ਜਤਨ ਕਰ ਤ੍ਰਿਸ਼ਨ ਤਰਾਪੈ
0: ਅਨੇਕ ਅਨੇਕ ਅਗਨ ਨਹੀਂ ਬੁਝੈ
2: ਮੂੜ ਬਾਦ ਗਏ ਨਹੀਂ ਸਿਜੈ
0: ਨਾਹੀ ਉਪਾਇ
2: ਹੋ ਵਿਆਪੈ ਮਾਇਆ ਜਾਲ ਬਿੰਦ ਭਜਨ ਬਿੰਦ ਦਿਲ ਨਹੀਂ ਮਾਨਾ
0: ਨਾਮ ਜਪ ਦੁਖ
2: ਜਾਏ ਚਾਰ
0: ਪਦਾਰਥ ਜੇ ਕੋ ਮੰਗੇ
2: ਸਾਜਨਾ ਕੀ ਸੇਵਾ ਲਾਗੈ
0: ਕੋ ਆਪਣਾ ਦੁਖ ਮਿਟਾਵੇ
2: ਨਾਰ ਦੇ ਸਤਕਾਰ
0: ਕੋ ਆਪਣੀ ਸੋਭਾ ਲੋਰੇ
2: ਸਾ ਸੰਗੇ ਹੋ ਮੈਂ ਚੁਰੈ
0: ਜੇ ਕੋ ਜਨਮ ਮਰਨ ਤੇ ਡਰੈ
2: ਸਾਜਨਾ ਕੀ ਸਰਨੀ ਪਰੈ
0: ਪ੍ਰਭ ਦਾਸ ਪਿਆਸਾ
2: ਨਾਨਕ ਤਾ ਕੈ ਬੋਲ ਬੋਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
2: ਸੋ ਸਮਝਾ ਕਮਟ ਮਾਨ
0: ਸੁਗਣੀਆਂ
2: ਸਭ ਤੇ ਉੱਚਾ
0: ਮਨੋ ਸਗਲ ਕੀ
2: ਰੀਨਾ ਨਾਨ ਤਿਨ ਕੜ ਕੜ ਜੀਨਾ

0: ਸੁਆਮੀ ਸੁਗੜਾ ਕੇ ਅੰਤਰ ਜਾਮੀ
1: ਆਪਣੀ ਗਤਮਿਤ ਜਾਨੋ ਆਪੇ
0: ਆਪਨ ਸੰਗਾ ਪ੍ਰਵਰਤੇ
1: ਪ੍ਰਿਯੋ ਸ ਤੁਮ ਤੇ ਹੋਏ
0: ਨਾਨਕ ਕਰ ਨਾ ਜਾਣ ਸਕੋਏ
1: ਸਰਬ ਧਰਮ ਹੈ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉਤਮ ਕਿਰਿਆ
0: ਸਾ ਸੰਗ ਦੁਰਮਤ ਮਲੇ ਰਿਆ
1: ਸਗਲ ਉਤਮ ਮੈਂ ਉਤਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ

ਕੌਣ ਮੁਕਤਿ ਕੌਣ ਤ੍ਰਿਸ਼ਟਾਨੀ ਗੁਰੂ ਗਨ ਮੈਂ ਜਨ ਉਭਾਰਿਆ ਪਰ ਜੋ ਗੁਣ ਭੋਜਨ ਸੁਖ ਸੂਤ ਮੁਖ ਪਿਆਉ ਬੈਠ ਕੋ ਦੈਨ ਸੰਰਚਨਾ ਨਾਨਕ ਕਾਢ ਲਿਓ ਪ੍ਰਭਾਪੇ ਕਰਿਆ ਗੁਵਾਰ ਮੁੜਾ ਮਨ ਨਹੀਂ ਲਾਵੇ ਨਾਨਕ ਪ੍ਰਭ ਦਿਆਲ ਲੋਕ ਬਚਾਇਆ ਕਰੇ ਦਿਨ ਰਾਤ

ਸਰਦੂਖਦਾ ਉਮਨ ਉਠਾ ਸਰਦੂਖ ਨਾਨਕ ਦਿਨ ਪਾਇਆ ਹਾਰ ਪੀਤ ਵਰਤਿਆ ਨੰਦ ਉਦਾਸ ਅਗਿਆਨੀ ਮਨ ਰੋਸ ਕਰੇ ਪਰ ਉਸਕਾ ਵਿਸ਼ਵਾਸ ਨਾ ਹੋਵੇ।

0: ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ
1: ਜਿਸ ਠਾਕੁਰ ਕੋ ਰੁਖ ਮਨ ਮਾਏ
0: ਜੇ ਪ੍ਰਸਾਦ ਸੁਗੰਧ ਤਨ ਲਾਵੇ
1: ਜਿਸ ਕੋ ਸਿਮਤ ਬ੍ਰਹਮ ਗਤ ਪਾਵੇ
0: ਜੇ ਪ੍ਰਸਾਦ ਬਸੇ ਸੁਖ ਮੰਦਰ
1: ਜਿਸੇ ਧਿਆਏ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆੜ ਪੈ ਸਿਮਰ ਤਿਸ ਰਸਨਾ
0: ਜੇ ਪ੍ਰਸਾਦ ਰੰਗ ਰਸ ਭੂ
1: ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੇ ਪ੍ਰਸਾਦ ਪਾਟ ਪਟੰਬਰ ਹੰਡਾਵੇ
1: ਜਿਸੇ ਧਿਆ ਕੋ ਤੋ ਤੁਟ ਪਟੰਡ ਪਾਵੇ
0: ਜੇ ਪ੍ਰਸਾਦ ਸੁਖ ਸੇ ਸੁਹੀਜੇ
1: ਆੜ ਪੈ ਤੋ ਕੋ ਜਸ ਕੋ ਵਿਜੈ
0: ਜੇ ਪ੍ਰਸਾਦ ਸਭ ਕੋ ਮਨ
1: ਤਾ ਕੋ ਜਸ
0: ਸੁਖਾਨੇ ਪ੍ਰਸਾਦ ਤੇ ਰੋ ਰਹਿਤਾ ਧਰਮ।

0: ਮੰਤਿ ਪ੍ਰਭ ਕਾ ਕਬੂਨੋ ਵਿਸਾਰੀ
1: ਪ੍ਰਸਾਦ ਬਾਗ ਮਿਲਖ
0: ਤਨਾ
1: ਤੇਰੀ ਮਨ ਬੰਤ
0: ਬਣਾਈ
1: ਪ੍ਰਸਾਦ ਕਰੇ ਪੁਨ ਬਹੁਦਾਨ
0: ਧਿਆਨ।

ਸਤਸੰਗਤ ਸਤ ਸੰਪੜ ਸੁਗਿਆਨ ਸਾਸੰ ਸਬੂਤ ਨਿਬੇਰਾ ਸਾਧ ਕੇ ਸੰਗੀ ਕੁਪਰ ਜਤਨ ਨਾਨਕ ਸਾਧ ਕੀ ਸੁਭਾ ਬ੍ਰਹਮਾ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਭੁਲੈ ਸਾਸੰ ਅੰਤਰ ਸੁਗੁੰਚਾ ਸਾਧ ਕੇ ਸੰਗ ਨੋਰ ਬੈਨ ਸਾਸੰਗ ਸਿਤ ਮਨ ਪਾਵੈ ਸਾਸੰਗ ਨਾਨਕ ਪ੍ਰਸੁ ਪ੍ਰਸੰਨ ਪਰਮਾਨੰਦ ਸਾਧਕੇ ਸੰਗ ਸਦਾ ਸਿਖਾਵੈ ਸਾਧੂ ਕੈ ਸੰਗ ਜਸ ਹੈ ਸਾਧੂ ਕੈ ਸੰਗ ਮਹਿਲ ਪੂਛੈ ਸਾਧ ਕੈ ਸੰਗ ਦੇਵ ਪਾਰ ਬ੍ਰਹਮ ਨਾਨਕ ਸਾਧੂ ਕੈ ਕੁਰਬਾਨ ਸਾਧ ਸੰਗ ਸਾਚਨ ਮੀਤ ਕੁਟੰਬ ਨਿਸਤਾਰ ਹੈ ਜਿਸ ਤਨ ਤੇ ਸਭ ਕੋ ਵਰਸਾ ਹੈ ਸਾਧ ਕੈ ਸੰਗ ਸੁਭਾ ਸੁਦੇਵਾ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਨਾਨਕ ਸਾਧ ਕੈ ਸੰਗ ਸਫਲ ਜਨਮ ਦਰਸ਼ਨ ਪੇਟ ਦੋਤ ਨਿਹਾਲ ਸਾਧ ਕੈ ਸੰਗ ਨਰ ਪ੍ਰਹਰ ਹੈ ਸਾਧ ਸੰਗ ਚਿਤਰ ਮੇਲਾ ਸਾਧ ਕੈ ਸੰਗ ਨਾ ਪ੍ਰਤਾ ਜਾਵੈ ਨਾਨਕ ਪ੍ਰਹ ਸਾਧ ਸੰਗ ਰਸੈ ਸਾਧ ਸੰਗ ਨਰ ਕੇ ਗੁਣ ਗਾਓ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ

ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਬਨ ਪ੍ਰਮਾ ਉਦਾਸੀ, ਕਈ ਕੋਟ ਕਵੀ ਸਰੋਤੇ, ਕਈ ਕੋਟ ਕਵ ਕਾਵਿ ਵਿਚਾਰੈ, ਨਾਨਕ

ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪਾਤਰ ਫਿਰਕ ਨਿਪਜਾਏ, ਕਈ ਕੋਟ ਦੇਸ ਭੂਮੰਡਲ, ਕਈ ਕੋਟ ਦੇ ਦਾਨ ਇੰਦਰ ਸੇ ਛਤਰ। ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ। ਕਈ ਕੋਟ ਵੇਦ ਪ੍ਰਾਣ ਸਿਮਤ ਸਾਸਤ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਗਿਰੀ ਮੇਰ ਸੰਤ, ਕਈ ਕੋਟ ਭੂਤ ਪ੍ਰੇਤ ਸੁਖ ਸੁਖ ਨਿਰਗਾਚ। ਨਾਨਕ ਆਪਣਾ ਪ੍ਰਤਿਆ ਪ੍ਰਭੂਰ, ਕਈ ਕੋਟ ਨਰਕ ਸੋ ਨਿਵਾਸੀ, ਕਈ ਕੋਟ ਵੋ ਜੋ ਨਿਵਰੈ, ਕਈ ਕੋਟ ਕਾਲਾ ਤਪਾਏ, ਕਈ ਕੋਟ ਮਾਇਆ ਮੈਂ ਚਿੰਤ। ਨਾਨਕ ਸਭ ਕਿਸ ਪ੍ਰਖਿਆ ਤੇ, ਰਾਮ ਦਾਮ ਸੰਤੇ ਲੋ ਲਾਗੀ, ਆਤਮ ਮੈਂ ਪਾਰ ਬ੍ਰਹਮ ਦਾਂਤੇ, ਤਿਨ ਕੋ ਮਿਲੋ ਪ੍ਰਭ ਅਵਿਨਾਸ, ਪਾਰ ਬ੍ਰਹਮ ਤਨ ਲਾਗਾ ਰੰਗ। ਨਾਨਕ ਤੇਜਨ ਸਦਾ ਧਨ ਧਨ, ਕਈ ਕੋਟ ਆਕਾਸ਼ ਬ੍ਰਹਮੰਡ, ਕਈ ਜੋਤ ਕੀਨੋ ਵਿਸਤਾਰ, ਸਦਾ

0: ਕਰ ਕਰ ਦੇਖੇ ਆਪਣੀ ਵਡਿਆਈ ਪਾਵੇ ਮਾਨੁਖ ਗਤ ਪਾਵੇ ਪਾਵੇ ਬਿਨਸਾਸ ਤੇ ਰਾਖੇ ਪਾਵੇ ਤਾਂ ਪਤ
1: ਦੁਧਾਰੇ
0: ਅੰਤਰ ਜਾਮੀ ਪਾਵੇ ਸੋ ਕਾਰ ਕਰਾਵੇ
1: ਦ੍ਰਿਸ਼ਟੀ ਅਵਰ ਨਾਵੇ
0: ਮਾਨੁਖ ਤੇ ਕਿਆ ਹੋਇਆ
1: ਵੇ ਪਾਵੇ ਸੋਈ ਕਰਾਵੇ
0: ਹੱਥ ਹੋਏ ਤਾਂ ਸਭ ਕੁਛ ਲੈ
1: ਪਾਵੇ ਸੋਈ ਕਰੇ
0: ਜਾਨਤ ਵਿਖਿਆ।

ਸੁਖ ਗਰਭ ਗਲੇ ਅਸ਼ਟਰੀ ਸੋਨਰ ਪਾਤੀ ਹੋਵਤ ਸਵਾਨ ਸੋ ਹੋਵਤ ਦਿਸ਼ਟਾ ਕਾ ਜੰਤ ਜਨ ਰਹਿ ਭੋਜਨ ਬਰਮਾਵੈ ਸੋ ਮੂਰਖ ਅੰਧਾ ਗਿਆਨ ਨਾਨਕ ਜਮ ਕੇ ਆਗੇ ਸੁਖ ਪਾਵੈ ਅਵਤਾਰੇ ਕਿਸੇ ਭਲਾਈ ਨਹੀਂ ਕੱਟਣਾ ਆਵੇ ਕੌ ਨਾਨਕ ਤਾਕਿ ਨਿਰਮਲ ਸੋਏ ਲਗ ਜਾਣੇ ਮੁਝਤੇ ਕੁਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਾਣੇ ਮੈਂ ਕਿਛ ਕਰਤਾ ਤਬ ਲਗ ਰਹਿ ਜੋ ਮੈਂ ਕਰਤਾ ਤਬ ਲਗ ਨੇਚਰ ਨਾਹੀ ਚੀਤ ਤਬ ਲਗ ਧਰਮ ਰਾਇ ਦੇ ਸਜਾਏ ਗੁਰ ਸਾਨਾ ਨਹੀਂ ਪਹੁੰਚੇ ਕਿਰਪਾ ਨਾ ਆਵੇ ਮਾਇਆ ਪਾਛੇ ਪਾਵੇ ਆਪੇ ਆਪ ਆਪੇ ਨਾਨਕ ਸਦੀ ਰਿਹਾ ਸਮਾਏ ਆਪੇ ਰਚਿਆ ਸਭ ਸਾਥ ਸਭ ਕੁਛ ਉਸਕਾ ਕਰਨੇ ਹਾਰ ਕਾਂਤ ਨ ਕਰੇ ਕੇ ਸੋਏ ਬਹੁਤ ਕਰੇ ਰੰਗ ਅਪਾਰ ਨਾਨਕ ਕੀਮਤ ਕਹਿਣ ਨਾ ਜਾਏ ਗੁਰ ਪ੍ਰਸਾਦ ਕੇ ਨੇ ਵਚਾਨੀ ਕੋਟ ਮਦੇ ਕੇ ਨੇ ਬਿੰਦੇ ਚੀਨਾ ਅਤੇ ਸੁੰਦਰ ਅਪਾਰ ਰੂਪ ਨਿਰਮਲ ਨਿਰਮਲ ਤੇਰੀ ਬਾਣੀ ਗਗਨ ਸੁਣੀ ਸੁਣ ਵਚਾਨੀ

0: ਸਿਮਰ ਸਿਮਰ ਸਿਮਰ ਪ੍ਰਭ ਸੋਇ
1: ਨਾਨਕ ਬਿਨ ਨ ਲਾਗੇ ਕੋਇ
0: ਉਸਤਤ ਮਨ ਮੈਂ ਕਰਨ
1: ਅੰਕਾਰ ਮਨ ਮੇਰੇ ਸਤਿ ਵਿਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸੇਵਾ ਕਰ ਲੈ ਜੀਓ
0: ਨੈਨੋ ਉਪੇਖਾ ਕਰ ਕਰਾਂ
1: ਸਾਧ ਸੰਗ ਵਿੱਚ ਸਭ ਸੰਗ
0: ਚੰਨ ਚਲੋ ਮਾਰਗ ਬਿੰਦ
1: ਮੇਰੇ ਪਾਦ ਪਿਆਰ ਬਿੰਦ
0: ਹਰ ਹਰ ਕਰਮ ਸਰਬਨ ਹਰ ਕਥਾ
1: ਕਰ ਗਏ ਨਾਨਕ

0: ਏਕੋ ਏਕ ਏਕ ਪਛਾਨੇ
1: ਏਕੋ ਕੀਓ ਸੋਜੀ ਜਾਣੇ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਨੇ ਨਿਰੰਜਨ ਜਾਣੇ
0: ਗੁਰ ਪ੍ਰਸਾਦ ਆਪਨ ਆਪ ਸੂਜੇ
1: ਜਿਸ ਕੀ ਜਾਣੋ ਕਿਸ ਨਾ ਬੁਝੇ
0: ਸਾ ਸੰਗ ਹਰ ਹਰ ਜਸ ਕਹਿ
1: ਸਰ ਰੂਪ ਤੇ ਵਰਜਨ ਰਹਿ ਤੇ
0: ਅੰਦਨ ਕੀਰਤਨ ਕੇਵਲ ਬਖਿਆ
1: ਗ੍ਰਸ ਨੇ ਸੋਈ ਨਿਮਾਨ
0: ਏਕ ਉੱਪਰ ਜਿਸ ਜਨ ਕੀ ਆਸਾ
1: ਜਿਸ ਕੀ ਕਟਿਆ ਜਨ ਕੀ ਪਾਸਾ
0: ਸਾ ਬ੍ਰਹਮ ਕੀ ਜਿਸ ਮਨ ਭੂ
1: ਨਾਨਕ ਤਸੇ ਨਾ ਲਾਗੇ ਦੁਖ
0: ਜਿਸ ਕੋ ਹਰ ਪ੍ਰਭ ਮਨ ਚਿਤ ਆਵੇ
1: ਸੋ ਸੰਸ ਸੋਇਨਾ ਨਹੀਂ ਬੁਲਾਵੇ
0: ਪ੍ਰਭ ਆਪਣਾ ਕਿਰਪਾ ਕਰੇ
1: ਸੋ ਸੇਵਕ ਕੋ ਕਿਸੇ ਡਰੇ
0: ਜੈਸਾ ਸਾ ਤੈਸਾ ਦਸਤਾਇਆ
1: ਆਪਣੇ ਕਾਰਜ ਮੇ ਆਪ ਸਮਾਇਆ
0: ਸੋਦਤ ਸੋਦਤ ਸੋਦਤ ਸੀਜਿਆ
1: ਗੁਰ ਪ੍ਰਸਾਦ ਤਬ ਸਭ ਬੁਝਿਆ
0: ਜਬ ਦੇਖੋ ਤਬ ਸਭ ਕੁਛ ਮੂਲ
1: ਨਾਨਕ ਸੋ ਸੁਖਮ ਸੋਈ ਅਸਤੂਲ
0: ਨਾ ਕਿਸ ਜਨਮੇ ਨਾ ਕਿਸ ਮਰੇ
1: ਆਪਣ ਚਰਤ ਆਪ ਹੀ ਕਰੇ
0: ਆਪਣ ਜਾਪਣ ਦਸਤਾਨ ਦ੍ਰਿਸ਼ਟ
1: ਆਜਾ ਕਾਰੀ ਧਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੇ ਆਪ
1: ਅਨੇਕ ਜੁਗਤ ਰਸਥਾਪੋ ਥਾਪ
0: ਅਵਨਾਸੀ ਨਹਿ ਜਿਸ ਖੰਡ
1: ਲਾਰੰਗਾਰਿਓ ਬ੍ਰਹਮੰਡ
0: ਅਲਖ ਭੇਵ ਪੁਰਖ ਪਰਤਾ।

0: ਪਾਵੇ ਬਸਰਾ
1: ਨਾਨਕ ਤਿਨ ਪ੍ਰਭੂ ਉਤਮ ਕਰਮਾਨ
0: ਜੋ ਕੁਛ ਕਰੇ ਸੋ ਪ੍ਰਭ ਕੇ ਰੰਗ
1: ਸਦਾ ਸਦਾ ਵਸੇ ਹਰ ਸੰਗ
0: ਜੈ ਸਵਾਏ ਹੋਵੇ ਸੋ ਹੋਏ
1: ਤਾਣੇ ਹਾਰ ਪਛਾਣੇ ਸੋਏ
0: ਰਾਮ ਕਾ ਕੀਆ ਜਨਮ ਮਿਠ ਲਗਾਨਾ
1: ਜੈਸਾ ਸਾਧ ਸਾਧ ਸਾਧ ਸਾਧ
0: ਜਿਸ ਦੇਵ ਜਿਤ ਸਮਾਏ ਸਮਾਏ

Sat Mukha Sat Mukha.

0: ਬਕਾਰੇ ਕਛਨਾ ਦਿਸੇ
1: ਤਾ ਪਾਪੁਨ ਤਾ ਕਰਤੇ ਹੋਤਾ
0: ਦਾਰੀ ਆਪਨ ਸੁਨ ਸਮਾਤ
1: ਤਬੈ ਵਿਰੋਧ ਕਿਸਨ ਸਮਾਤ
0: ਇਸਕਾ ਵਰਨ ਚੈਨ ਨਾ ਜਾਪਤ
1: ਤਬ ਹਰ ਸੋ ਕੋ ਕਿਸੇ ਵਿਆਪਤ
0: ਆਪਨ ਆਪ ਆਪ ਪਾਰ ਬ੍ਰਹਮ
1: ਤਮੋ ਪਾਰ ਕੇ ਸੋਵਤ ਬ੍ਰਹਮ
0: ਆਪਨ ਖੇਲਾ ਵਰਤੀ
1: ਜਾ ਨਾਨਕ ਕਰਨ ਹਾਰ ਦੂਜਾ
0: ਤਬ
1: ਅਨੁਭਵ ਕੋ ਕਿਸ ਕੋ ਗਨੀ ਤਬ ਨਰ ਸੁਰ ਕੋ ਕੌਣ ਅਵਤਾਰ ਤਬ ਸਿ ਸੁਗਤ ਕੋ ਕਿਤ ਜਾਏ ਤਬ ਕੌਣ ਨਿਡਰ ਕੌਣ ਕਤ ਕਰੇ ਨਾਨਕ ਠਾਕੁਰ ਰਗਮ ਅਪਾਰ ਤੇ ਜਨਮ ਮਰਨ ਕੋ ਕਹਾ ਵਿਨਾਸਨ ਤਬ ਜਮ ਕੀ ਤਰਾਸ ਕੋ ਕਿਸ ਹੋਏ ਤਬ ਚਿਤ੍ਰ ਗੁਪਤ ਕਿਸ ਪੂਛਤ ਦੇਖਾ ਨਾਨਕ ਕੌਣ ਕੋ ਮਾਨ ਕੌਣ ਅਭਿਮਾਨ ਤੈ ਚਲ ਚਿਤ ਲਗਤ ਕੋ ਕੀਸ ਤੈ ਕਿਸੇ ਰੂਪ ਕੌਣ ਪ੍ਰਤਾਵੈ ਨਾਨਕ ਕਰਤੇ ਕਾ ਨਾਹਿ ਸੁਮਾਰ ਤਬ ਕੌਣ ਮਾਇ ਬਾਪ ਮਿੱਤਰ ਸੁਧਾਈ ਤੈ ਵੇਦ ਕਦੇ ਪਾਰ ਪੂਚੀਨ ਤੋ ਸਗਨ ਅਪਸਗਨ ਕਾਲ ਵਿਚਾਰੈ ਤੈ ਕੌਣ ਠਾਕੁਰ ਕੌਣ ਕਹੀ ਗੇਚੇਗਾ ਨਾਨਕ ਆਪਣੀ ਗੱਲ ਜਾਣੋ ਆਪ ਉਮਾ ਕਿਸੇ ਵਿਆਪਤ ਮਾਇਆ ਤੈ ਮੁਲਕਾ ਨਹੀਂ ਪਰਵੇਸ਼ ਤੇ ਕੌਣ ਅਜਿਨ ਕਿਸ ਲਾਗੇ ਚੇਤਾ ਤੇ ਕੌਣ ਕਦੇ ਕੌਣ ਸੁਣਨੇ ਆਰਾ ਨਾਨਕ ਆਪਸ ਤੋਂ ਆਪੇ ਹੀ ਪਹੁੰਚਾ ਤੇ ਗੁਣ ਮੈਂ ਕੀਨੋ ਵਿਸਤਾਰ ਕੌਣ ਅਰ ਕੋਸਕ ਬੰਛਾਵਤ ਹਮੇ ਮੋਹ ਬਰਮ ਲੈ ਭਾਰ ਅਨੇ ਪ੍ਰਕਾਰ ਕੀ ਉਹ ਗਿਆਨ ਹੇ ਸੰਕੋਚੇ ਤਾ ਨਾਨਕ ਦੇਖੈ ਜੈ ਪਸਰੇ ਪਸਾ ਸੰਪਰਤਾ ਉਨਕੀ ਸੁਭਾ ਮੋਹਨੀ ਆਪੇ ਰਸ ਗੋਗਨ ਜੋਗ।

0: ਆਪ ਕਥੇ ਆਪ ਸੁਣਨੇ ਹਰ
1: ਆਪੇ ਕਾ ਵਿਸਾਰ
0: ਜਤ ਭਾਵੇ ਤਾਂ ਸ੍ਰਸ਼ਟ ਪਾਏ
1: ਆਪਣੇ ਬਾਣੇ ਲੈ ਸਮਾਏ
0: ਤੇ ਭਿੰਨ ਨਹੀਂ ਕਿਛੁ ਹੋਏ
1: ਆਪ ਸੁਸਰ ਜਗਤ ਪਰੋਏ
0: ਆਪ ਪ੍ਰਭ ਜੀਉ ਆਪ ਬੁਝਾਏ
1: ਸਚ ਨਾਮ ਸੋਈ ਜਨ ਪਾਏ
0: ਜੋ ਸਮਦਰਸੀ ਤਤ ਕਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੇ ਹਾਰ
1: ਦੀਨ ਦਿਆਲ ਅਨਾਥ ਕੋ ਨਾਥ
0: ਜਿਸ ਰਾਖੇ ਤਿਸ ਕੋਏ ਨ ਮਾਰੇ
1: ਸੋ ਮੁਆ ਜਿਸ ਮਨੋ ਵਿਸਾਰੇ

0: ਮਨ ਅੰਤਰ ਵਿਸ਼ਵਾਸ ਕਰ
1: ਮਾਨਿਆ ਨਾਨਕ ਕੀ ਗਿਜਾਨਿਆ
0: ਜਲ ਲਾਗਾ ਹਰ ਇੱਕ ਨਾਏ
1: ਜਿਸ ਕੀ ਆਸ ਨਾ ਬੀਤੀ ਜਾਏ
0: ਸੇਵਕ ਕੋ ਸੇਵਾ ਬਨਾਈ
1: ਹੁਕਮ ਬੂਝ ਪਰਮ ਪਦ ਪਾਈ
0: ਇਸ ਤੇ ਉੱਪਰ ਨਹੀਂ ਵਿਚਾਰ
1: ਜਾਤੇ ਮਨ ਵਸਿਆ ਨਿਰੰਕਾਰ
0: ਬੰਧਨ ਤੋੜ ਪੈ ਨਿਰਭੈ
1: ਅਨੰਦ ਪੂਜੇ ਗੁਰ ਕੇ ਪੈਰ
0: ਇਹ ਲੋਕ ਸੁਖੀ ਹੈ ਪਰ ਲੋਕ ਸਹਿਲੇ
1: ਨਾਨਕ ਹਰ ਪ੍ਰਭ ਆਪੇ ਮਿਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗੁਰ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ
1: ਦੁਰਲਭ ਦੇਖਾ ਕਰੋ।

0: ਜਪੇ ਸਗਲ ਪੋ ਮਿਟੇ
1: ਰੱਖੇ ਪਾਤੇ ਪ੍ਰਾਣੀ ਛੁਟੇ
0: ਪ੍ਰਭ ਰਾਖੇ ਤਿਸ ਨਾਹੀ ਦੂਰ
1: ਨਾਮ ਜਪਤ ਮਨ ਹੋਵਤ ਸੁਖ
0: ਚਿੰਤਾ ਜਾਏ ਮਿਟੇ ਹੰਕਾਰ
1: ਜਨ ਕੋ ਕੋਈ ਨ ਪੁੱਛਣ ਹਾਰ
0: ਪਠ ਡਗਰ ਸੂਰ
1: ਨਾਨਕ ਕਾਕੇ ਕਾਰਜ ਪੂਰਾ
0: ਹਤ ਪੂਰੀ ਅੰਮ੍ਰਿਤ ਜਾ ਕੇ ਦੇਸ਼
1: ਦਰਸ਼ਨ ਤੇ ਕਦ ਉਦਰ ਸਿਸ਼ਟ
0: ਜਨ ਕਮਲ ਜਾ ਕੇ ਨੂਪ
1: ਸਭ ਦਾ ਸੰਸ ਸੁੰਦਰ ਹੈ ਰੂਪ
0: ਮਨ ਸੇਵਾ ਸੇਵਕ ਪਰਵਾਨ
1: ਅੰਤਰ ਜਾਮੀ ਪ੍ਰਭ ਪ੍ਰਦਾਨ
0: ਜਿਸ ਮਨ ਬਸੇ ਸੋ ਹੋਤ

अनुग्रह नाना दुष्टाय देहि मे स्कार श्राम कर्म दय च

ਹਰ ਮੈਂ ਨਾ ਪੇਖਣ ਹਾਰਾ ਆਪਨ ਦੇ ਸਾਥੀ ਸੁਣਾ ਆਗਿਆਕਾਰੀ ਕੀਨੀ ਮਾਇਆ ਜੋ ਕਿਛੁ ਕਹਿਣਾ ਸੋ ਆਪੇ ਕਹੇ ਨਾਨੀ ਜਾ ਪਾਵੇ ਤਾਂ ਲੈ ਸਮਾਏ ਔਰੇ ਕਹੋ ਕਿਨੇ ਕਛ ਕਰਾ ਆਪੇ ਜਾਣੇ ਆਪਣੇ ਜੀ ਕੀ ਬਹੁਤ ਬਹੁਤ ਆਪਣ ਸੰਗਰਾਜ ਦੂਸਰ ਹੋਏ ਤਾਂ ਸੋਜੀ ਪਾਏ ਗੁਰਪ੍ਰਸਾਦ ਨਾਨੀ ਕੇ ਜਾਨ ਆਪ ਬਣਾਏ ਗਏ ਪ੍ਰਭ ਸੋਏ ਜੀਵਨ ਕੁੰਜ ਸਿਧੇ ਭਗਵੰਤ ਜਿਸ ਪ੍ਰਸਾਦ ਸੰਗਤ ਚਲਾਇਆ ਜਨ ਕੇ ਸੰਗਤ

राम सुखमणि सब ते उचता की शोभा बनी नानक ए गुण नाम सुखमणि सुखमणि।

0: ਪਾਤਸ਼ਾਹ ਵਾਹਿਗੁਰੂ ਜੀ ਕੀ ਫਤਿਹ।
1: ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਵਜਨ ਅਪਰੰਪਰਾ ਗੁਰਦੇਵ ਆਜ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਪੋਦਰਾ।

0: ਜੋ ਤੁਆ ਜੁਗਤ ਸਾਇ ਸੇ ਕਾਇਆ ਫੇਰ ਪਲਟੀਏ। ਕਰੇ ਜੇ ਗੁਰ ਫੁਰਮਾਇਆ ਸਿਰ ਯੋਗ ਅਲੂਣੀ ਚਟੀਏ। ਖਰਚੇ ਦਿੱਤ ਕਸਮ ਦੀ ਆਖੈ ਦੀ ਖੈਰ ਦਵਟੀਏ। ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ। ਪੁੱਤਰੀ ਕੋਲ ਨਾ ਪਾਲਿਓ ਕਰ ਪੀਓ ਕੰਨ ਮੁਰਟੀਏ। ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿੰਨੇ ਥੱਟੀਏ। ਕੌਣ ਹਾਰੇ ਕੌਣ ਹਾਰੇ ਕਿਨੋ ਵਟੀਏ।
1: ਜਿਨ ਕੀਤੀ ਸੋ ਮੰਨਣਾ ਕੋ ਸਾਲ ਜਿਵਾਹੇ ਸਾਲੀ।
0: ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ।
1: ਸਤਿਗੁਰ ਆਖੇ ਸੱਚਾ ਕਰੇ ਸਭ ਬਾਤ ਹੋਵੇ ਦਰਹਾਲੀ।
0: ਗੁਰ ਅੰਗਦ ਦੀ ਦੋਈ ਫਿਰੀ ਸੱਚ ਕਰਤੇ ਬੰਦ ਬਹਾਲੀ।
1: ਨਾਨਕ ਆਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ।
0: ਦਰ ਸੇਵੇ ਉਮਤ ਕੜੀ ਮਸਕਲੇ ਹੋਏ ਜੰਗਾਲੀ।
1: ਦਰ ਦਰਵੇਸ ਕਸਮ ਦੇ ਨਾ ਸੱਚੇ ਬਾਣੀ ਲਾਲੀ।
0: ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਪਤ ਰਾਲੀ।
1: ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕੇ ਆਲੀ।
0: ਗੁਰ ਸਿੱਖਾਂ ਕੇ ਮੁਕੂਜਲੇ ਮਨ ਮੁਕਤੀਏ ਪਰਾਲੀ। ਮਾਤਾ ਕੀ ਵੀ ਸੋ ਸੋਏ ਜਿਨ ਗੋਏ ਉਠਾਲੀ। ਨਾਨਕ ਈਸਰ ਜਗਨਾਥ ਉਚਤੀ ਬੈਣ ਮਿਰ ਕਿਉਣ। ਚੌਦੇ ਰਤਨ ਨਿਕਾਲੀਅਨ ਕਰ ਆਵਾਗੌਣ ਚਿਰ ਕਿਉਣ। ਲੈਣੇ ਦਰਿਓਨ ਛਤਰ ਸਿਰ ਅਸਮਾਨ ਕਿਆੜਾ ਚ ਕਿਉਣ। ਸਿੱਖਾਂ ਪੁੱਤਰਾਂ ਗੋਕੇ ਸਭ ਉਮਤ ਵੇਖੋ ਜੇ ਕਿਉਣ। ਤਾ ਲੈਣਾ ਟਿਕਿਓਨ ਜਸ ਦੋਸਤ ਤਾ ਲੈਣਾ ਟਿਕਿਓਨ। ਜਪ ਤਪ ਸੰਜਮ ਨਾਲ ਤੁਧ ਹੋਰ ਮੁੱਛ ਗੁਰੂਰ। ਵਰੇ ਦਰਗੇ ਗੁਰੂ ਕੀ ਕੁਦਰਤੀ ਨੂਰ। ਨੌਨੇ ਦੇ ਨਾਮ ਨਿਦਾਨ ਹੈ ਤੁਧ ਵਿੱਚ ਭਰਪੂਰ। ਨੇੜੇ ਦਿਸੇ ਮਾਤ ਲੋਕ ਤੂੰ ਸੁਜੇ ਦੂਰ। ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂਰ। ਫੇਰ ਵਾਣ ਸਤਿਗੁਰ ਖਾਡੂਰ। ਸੋ ਟਿੱਕਾ
2: ਸੋ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ।
0: ਪਿਉ ਦਾਦੇ ਜੇ ਵਿਆਹ ਪੋਤਾ ਪ੍ਰਵਾਣ।
2: ਬਸਤ ਨਿਤਰੇ ਕਤਿਆ ਕਰਨੇ ਹੀ ਤਾਂ।
0: ਜਿਨ ਸੰਬੰਧ ਵਿਰੋਲਿਆ ਖਰ ਮੇਰ ਮਦਾਨ।
2: ਦਰਤਨ ਕਾਲਿਆਂ ਕੀ ਤੁਨ ਜਾਨਾਂ।
0: ਘੋੜਾ ਕੀ ਤੋ ਸਹਿਜ ਦਾ ਜਤ ਕੀ ਉਹ ਪਲਾਣ।
2: ਰਾਇਓ ਸਤ ਦਾ ਜਸਨ ਦਾ ਬਾਣ।
0: ਕਲ ਵਿਸਦੂ ਅੰਧਾਰ ਸਾ ਚੜਿਆ ਰੇ ਬਾਣ।
2: ਖੇਲ ਜਮਾਇਓ ਸਤੋ ਜਾਵਾਣ।
0: ਨਿਤਰ ਸੋਈ ਤੇਰੀ ਏ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ

0: ਵਾਹਿਗੁਰੂ ਜੀ ਤੇ ਜਨ ਜਾ ਚੋ ਜਗਤਰ ਪਰ ਜਾਣਿਅਤ ਵਾਸ ਰਹਿਣ ਵਾਸ ਜਾ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ਵਰ ਕੇ ਰੰਗ ਰੰਗਿਓ ਵਾਸਨਾ ਤੇ ਬਾਹਰ ਪੈ ਦੇਖਿਅਤ ਧਾਮ ਸਿਓ ਅਪਰ ਪਰਮ ਪਰਮ ਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਸਨਾਈ ਓਰੇ ਕਾਮ ਸਿਓ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕੇ ਹੇਤ ਪਾਇ ਰਿਓ ਮਿਲ ਰਾਮ ਸਿਓ ਅਪਰ ਪਰਮ ਪਰ ਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਈ ਓਰੇ ਕਾਮ ਸਿਓ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕੇ ਹੇਤ ਪਾਇ ਰਿਓ ਮਿਲ ਰਾਮ ਸਿਓ
1: ਵਾਹਿਗੁਰੂ ਜੀ।

ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਿਓ ਹਰ ਵੰਸ਼ ਜਾਗਤ ਜਸ ਸਚ ਸੰਚਰਿਓ ਸੋ ਕਵਣ ਕਹੇ ਸ੍ਰੀ ਗੁਰੂ ਮੋਇਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਿਓ ਹਰ ਵੰਸ਼ ਜਾਗਤ

ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦੈਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ।

ਫਤਿਹ। ਸੋਰਠ ਮਹੱਲਾ ਚੌਥਾ। ਆਪੇ ਕੰਡਾ ਆਪ ਤਰਾਜੀ।

ਆਪੇ ਧਰਤੀ ਸਾਜੀਅਨ ਪਿਆਰਾ ਪਿੱਛੇ ਟੰਕ ਚੜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਹਾਜ਼ਰੀਨ, ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਹੁਕਮਨਾਮਾ ਸਾਹਿਬ ਦੀ ਦਾਤ ਦਿੱਤੀ ਹੈ, ਇਹ ਪਾਵਨ ਹੁਕਮ ਸੋਰਠ ਰਾਗ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 605 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ

ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ।

ਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ।

ਸਾਚਾ ਸਾਹਿਬ ਸਚ ਨਾਏ ਭਾਖਿਆ ਭਾਉ ਅਪਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸਚ ਨਾ ਵਡਿਆਈ ਵਿਚਾਰ ਨਾਨਕ ਇਹ ਵਹਿ ਜਾਣੀਐ।

ਈਸ਼ਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੇ ਮਾਨ।

0: to his skull.
1: Nanak Bhakta Sada Vigaha Sunaya Dukh Pap Ka Nas. ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
0: ਮੋਚੋਤਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ

ਜੋ ਤੁਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਹਰਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ। ਅਖਰੀ ਲਿਖਣ ਬੋਲਣ ਬਾਣ ਅਖਰ

0: ਗਵਾਹ।
1: ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ। ਕੱਪੜ ਹੋਏ ਦੇ ਸਾਬੂਨ ਲਈਐ
0: ਹਤੋਏ,
1: ਉਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ
0: ਜਾਹੋ।
1: ਤਪਦੈ ਅਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਵਣ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁਤਮਾ ਹੁਨਾ ਕੋਈ। ਕਿਵ ਕਾ ਰਾਖਾ ਕਿਵ ਸਾਲਾ ਹੀ, ਕਿਉਂ ਵਰਨੀ ਕਿਉਂ ਜਾਣਾ।

0: ਨਿਤਿਆ ਦੁਖ ਭੁਖ ਸਦਮਾਰ ਇਹ ਪਿਤਾ ਤੇਰੀ ਦਾਤਾ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜਿਤਿਆ ਮੁਹਿ
1: ਖਾਏ
0: ਜਿਸਨੋ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ।

0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆ
1: ਆਖੇ ਬਵੇ ਅਕੇਂਦ ਆਖੇ ਗੋਪੀ ਦੇ ਗੋਵਿੰਦ
0: ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ
1: ਆਖੇ ਦਾਨ ਆਖੇ ਦੇਵ ਆਖੇ ਸੁਨ ਮੰਜੁਨ ਸੇ
0: ਕੀਤੇ ਆਖੇ ਅਖਣ ਪਾਹੀ ਕੀਤੇ ਕਹਿ ਕੇ ਉੱਠ ਉੱਠ ਜਾਹੇ
1: ਏਤੇ ਕੀਤੇ ਉਤਰੇ ਤਾਂ ਆਖ ਨ ਸਕੇ ਕੇਈ ਕੇ
0: ਜਿਵੜ ਭਾਵੇ ਤਿਵੜ ਹੋਏ ਨਾਨਕ ਜਾਣੇ ਸੱਚਾ ਸੋਏ
1: ਜੇ ਕੋ ਆਖੇ ਬੋਵੇ ਗਾ ਤਲ ਕੇ ਸਿਗਾ ਵਾਰਗਾ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ
1: ਨਾਦ ਨੇ ਸੰਕਾ ਕੇਤੇ ਵਾਣਾਰੇ
0: ਕੀਤੇ ਰਾਗ ਪ੍ਰੀ ਸਿਓ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ

ਵਹਿ ਜੋ ਤੁਰ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਚ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰਹਿ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗਜੀਤ ਭੁਗਤ ਗਿਆਨ ਦਇਆ ਭੰਡਾਰਨ ਘਟ

0: ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ
1: ਵੇਸ਼
0: ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਪਉ ਲਖ ਹੋਹੇ ਲਖ ਹੋਵੈ ਲਖ ਵੀਸ ਏ ਤ੍ਰਾਹ ਪਦ ਪਵੜੀਆ ਚੜੀਐ ਹੋਏ ਕੀਸ ਨਾਨਕ ਨਦਰੀ ਪਾਈ।

0: ਤੀਸਰੇ ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ
0: ਪ੍ਰਾਤੀ ਰੁਤੀ ਤਿਥੀ ਵਾਰ ਬ੍ਰਹਮਵਾਣੀ ਅਗਨੀ ਪਾਤਾਲ
1: ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
0: ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ
1: ਜਿੱਥੇ ਸੋਹਣ ਪੰਚ ਪਰਮਾਨ ਨਦਰੀ ਕਰਮ ਪਵੈ ਨਿਸਾਨ
0: ਕਛ ਪਕਾਏ ਉਤੇ ਪਾਏ ਨਾਨੀ ਕੇ ਜਾਪੇ ਜਾਏ
1: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
0: ਸੰਤ ਕੇਤੇ ਕਾਲ ਮੇਸ
1: ਕੇਤੇ ਬਰਮੇ ਘੜਤ ਘੜੀਐ ਰੂਪ ਰੰਗ ਕੇ ਵੇਸ
0: ਕਰਮ ਭੂਮੀ ਮੇ ਕੇਤੇ ਕੇਤੇ ਤੂ ਉਪਦੇਸ
1: ਕੇਤੇ ਇੰਦ ਚੰਦ ਸੂਰ ਕੇਤੇ

ਸਿੱਟਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ। ਸਰਵਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ। ਤਿਥੈ ਘੜੀਐ ਸੁਰਤ ਮਤ ਮਨ ਬੁੱਧ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸਤਿਨਾਮ
2: ਸ੍ਰੀ ਵਾਹਿਗੁਰੂ ਸਾਹਿਬ ਜੀਓ, ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛੱਬੇ ਜਨਤਾ ਪ੍ਰਸਾਦ।

0: ਜਹਾਨ ਮਲੇਂਗੇ।
1: ਸ਼੍ਰੀਪਦ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ।
0: ਵੀਰ ਪਾਰ ਬੜੇ ਬੜਿਆਰ ਵਿਚਾਰੇ ਸਾਰ ਕੀ ਤਾਰ ਬਚਈਆ।
1: ਤੋਰਤ ਤੇਜ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ।
0: ਗਾੜੇ ਗੜਾਨ ਕੋ ਤੋਰਨ ਹਾਰ ਸੋ ਬਾਤ ਨਹੀਂ ਚਕ ਚਾਰ ਲਵਈਆ।
1: ਸਾਹਿਬ ਸ੍ਰੀ ਸਭ ਕੋਸਰ ਨਾਇਕ ਜਾਚਕ ਨੇਕ ਸੋ ਏਕ ਦਿਵਈਆ।
0: ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿਕ ਭਵਾਨ ਜਪੇਂਗੇ।
1: ਜੀਵ ਜਿਤੇ ਜਲ ਮੈਂ ਦਲ ਮੈਂ ਪਲੀ ਬਲ ਮੈਂ ਸਭ ਥਾਪ ਧਪੇਂਗੇ।
0: ਪ੍ਰਤਾਪਨ ਬਾੜ ਜੈ ਤੁਦਨ ਪਾਪਨ ਕੇ ਬੋ ਪੁੰਜ ਖਪੇਂਗੇ।
1: ਸਾਤ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਭੇ ਅਵ ਲੋਕ ਛਪੇਂਗੇ।
0: ਮਾਨਵ ਇੰਦ੍ਰ ਜਿੰਦਨ ਰਾਧਵ ਜੋ ਤ੍ਰਿਲੋਕ ਕੋ ਰਾਜ ਕਰੇਂਗੇ।
1: ਕੋਟ ਸਨਾਨ ਜਦ ਕਦਾਨ ਅਨੇਕ ਸਵੰਬਰ ਸਾਚ ਭਰੇਂਗੇ।
0: ਰਮ ਮਹੇ ਸਰਬ ਸੰਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ।
1: ਜੇ ਨਰ ਸ੍ਰੀ ਪਤ

0: ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰੰਗ ਪਾਣੀ
1: ਕਹੇ ਨਾਨਕ ਦਾ ਗਾਵੋ ਸੱਚੀ ਬਾਣੀ
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ
1: ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
0: ਕਹਿੰਦੇ ਕੱਚੇ ਸੁਣ

0: ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਣਾਓ
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ
1: ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ
0: ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਣਾਓ
0: ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ
0: ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਨਿਵਲਾਏ
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
1: ਸਿਮਰਤ

0: ਸਾਚੇ ਜਿੱਥੇ ਸਦਾ ਸੱਚ ਤੇ ਆਵੇ
1: ਸੱਚੋ ਤੇ ਆਵੇ ਜਾਤ ਦੁਪਾਵੇ ਗੁਰਮੁਖ ਜਿਨਾ ਬੁਝਾਵੇ
0: ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹੇ।

0: ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੇ ਹੋ ਹਰਿਆ ਪਾਈ
1: ਕਰਮ ਲਿਖਨ ਤੇ ਪਾਈਐ ਰੁੱਤ ਸੁਹਾਈ
0: ਮੰਤਰ ਤ੍ਰਿਵਣ ਮੌਲਿ ਅੰਮ੍ਰਿਤ ਫਲ ਪਾਈ
1: ਮਿਲ ਸਾਧੂ ਸੁਖ ਉਪਜੈ ਲਤੀ ਸਭ ਛਾਈ
0: ਨਾਨਕ ਸਿਮਰੇ ਏਕ ਨਾਮ ਫਿਰ ਬਹੁੜ ਨਾ ਤਾਈ
1: ਪੰਜੇ ਬਦੇ ਮਾਂ ਬਲੀ ਕਰ ਸੱਚਾ ਢੋਆ
0: ਆਪਣੇ ਚਰਨ ਚ ਪਾਇਨ ਵਿੱਚ

0: ਸਤ ਹੀਰਨ ਪੀਤਰ ਜੂਝ ਮਰੋ ਕਹਿ ਸਾਜ ਭਤੀਜੈ।
1: ਸੰਤ ਸਹਾਏ ਸਦਾ ਜਗ ਮਾਏ, ਕਿਰਪਾ ਕਰ ਸਿਆਮ ਹੈ ਵਰ ਦੀਜੈ।
0: ਸ਼ਿਵਾ ਬਰ ਮੋਹਿ ਐ ਸ਼ੁਭ ਕਰਮਨ ਤੇ ਕਭੂ ਨਾ ਡਰੋ।
1: ਨਾ ਡਰੋ ਅਰਸੋ ਜਬ ਜਾਇ ਲਰੋ, ਨਿਸੇ ਕਰ ਆਪਣੀ ਜੀਤ ਕਰੋ।
0: ਸਿੱਖੋ ਆਪਣੇ ਹੀ ਮਨ ਕੋ ਐ ਲਾਲਚ ਹੋ ਗੁਣ ਕੋ ਚਰੋ।
1: ਜਬ ਆਪ ਕੀ ਔਦ ਨਿਦਾਨ ਬਣੇ, ਅਤਿ ਹੀਰਨ ਮੈਂ ਤਬ ਜੂਝ ਮਰੋ।
0: ਜਿਉ ਤੈ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਦ ਵਿਚਾਰੇ।
1: ਦੇਹ ਨਿਤ ਨਾ ਨਿਤ ਰਹਿ, ਜਿਸ ਨਾਮ ਚੜੇ ਪਵ ਸਾਗਰ ਤਾਰੇ।
0: ਤਾਂ ਬਣਾਏ ਤਨ ਬੁੱਧ ਸੋ ਦੀਪਕ।

ਅੰਤ ਸੁਣਿਓ ਗੁਰ ਸੰਗਤ ਤੈ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਇੱਕ ਅਰਦਾਸ ਪਾਠ ਕੀਰਤ ਕੀ।

0: ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈਰ ਦਾ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਕੋਈ ਨਾ ਜਾਣੈ ਤੁਮਰਾ ਸਗਲ ਸਮਗਰੀ ਤੁਮਰੈ ਸੂਤਰ ਧਾਰਿ ਤੁਮ ਤੇ ਹੋਇ ਸੋ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖਾ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸਤਿਗੁਰੂ ਆਪ ਜੀ ਦੇ ਹਜ਼ੂਰ ਨਿਤਨੇਮ ਜੀ ਕੀ ਅਰਦਾਸ ਉਪਰੰਤ ਸਲੋਕ ਮਹੱਲਾ ਨਾਵਾਂ ਜੀ ਦੀ ਬਾਣੀ ਦੇ ਜਾਪ ਹੋਏ ਉਪਰੰਤ ਸਤਿਗੁਰੂ ਗੁਰਬਾਣੀ ਦੇ ਸ਼ਬਦ ਪੜ੍ਹੇ ਗਏ ਆਪ ਜੀ ਦੇ ਹਜ਼ੂਰ ਗੁਰਬਾਣੀ ਸ਼ਬਦ ਪੜ੍ਹਦਿਆਂ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਕਰਦੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਦਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਉਤਸ਼ਾਹ ਬਖਸ਼ਿਸ਼ ਕਰਨਾ ਆਪਣੇ ਦਰਘਰ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰ ਬਖਸ਼ਣੇ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਪਾਤਸ਼ਾਹ ਜੀਓ ਸੰਗਤੀ ਰੂਪ ਦੇ ਵਿੱਚ ਜਾਪ ਕਰਦੇ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਸੰਗਤ ਨੂੰ ਉੱਦਮ ਉਪਰਾਲੇ ਬਖਸ਼ਣੇ ਆਪ ਜੀ ਦੇ ਦਰਘਰ ਦੇ ਸੇਵਕ ਸਰਦਾਰ ਰਣਦੀਪ ਸਿੰਘ ਗਰੇਵਾਲ ਮਨਮੀਤ ਕੌਰ ਗਰੇਵਾਲ ਪਰਿਵਾਰ ਵੱਲੋਂ ਸ਼ੁਕਰਾਨੇ ਅਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਮਹਾਰਾਜ ਆਪ ਜੀ ਦੇ ਅਸਥਾਨਾਂ 'ਤੇ ਅੰਮ੍ਰਿਤ ਵੇਲੇ ਲੰਗਰ ਦੀ ਸੇਵਾ ਪ੍ਰਾਪਤ ਕੀਤੀ ਪਾਤਸ਼ਾਹ ਦੀ ਉਹ ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਿਰਪਾਲਤਾ ਕਰਨੀ ਪਰਿਵਾਰ ਨੂੰ ਗੁਰਸਿੱਖੀ ਸਿਦਕ ਭਰੋਸਾ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣੀ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਮੂਹ ਸੰਗਤਾਂ ਨੂੰ ਟਹਿਲੀਆਂ ਨੂੰ ਚੜ੍ਹਦੀ ਕਲਾ ਬਖਸ਼ੋ ਸਤਿਗੁਰੂ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ

ਸ਼ਕਰ ਚਿਹਨ ਅਰ ਵਰਨ ਜਾਤ ਅਰ ਬਾਤ ਨਹਿਨ ਜਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹਿ ਸਾਹਣ ਗਣਿਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ

Saviour, Ahnis Sahaj Subhai, Darsana Parthiyai Guru Ke, Janana Maran Dukh Jai, Hove Sifat Khusamdi, Noor Arsang Kursang Chattiye, Tud Dithi Sache Paat Saho, ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੀ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ, ਆਪੇ ਸਾਹ ਆਪੇ ਵਣਜਾਰਾ, ਆਪੇ ਵਣਜ ਕਰਾਇਆ, ਆਪੇ ਧਰਤੀ ਸਾਜੀਅਨ ਪਿਆਰੈ, ਪਿੱਛੇ ਟੰਕ ਚੜਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਦਾ ਤਾਰ ਸਤਿਗੁਰਾਂ ਨੇ ਆਪਣੀ ਚਰਨ ਸ਼ਰਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਬੈਠਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਤੋਂ ਬੇਨਤੀ ਹੈ ਕਿ ਹਰ ਸ਼ਨੀ ਅਤੇ ਐਤਵਾਰ ਨੂੰ ਸਵੇਰੇ 3 ਵਜੇ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੁੰਦੇ ਹਨ। 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਚੱਲਦੇ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਇੱਕ ਬੇਨਤੀ ਹੈ ਕਿ ਕਿਸੇ ਪਰਿਵਾਰ ਦੀ ਕੋਈ ਚਾਬੀ ਜਿਹੜੀ ਹੈ ਉਹ ਡਿੱਗ ਪਈ ਹੈ, ਉਹ ਪ੍ਰਾਪਤ ਹੋਈ ਹੈ। ਜੇ ਕਿਸੇ ਨੂੰ ਵੀ ਜਿਹੜਾ ਹੈ ਉਹ ਜਾਣਕਾਰੀ ਹੋਵੇ ਤਾਂ ਉਹ ਚਾਬੀ ਜਾਂ ਜਿਸ ਪਰਿਵਾਰ ਦੀ ਹੋਵੇ ਤਾਂ ਉਹ ਸਾਡੇ ਤੋਂ ਪ੍ਰਾਪਤ ਜਿਹੜਾ ਹੈ ਉਹ ਕਰ ਸਕਦੇ ਨੇ। ਇੰਨੀ ਬੇਨਤੀ ਆਪ ਸੰਗਤਾਂ ਨੇ ਪ੍ਰਵਾਨ ਕਰਨੀ ਜੀ। ਸਤਿਗੁਰੂ ਸਾਹਿਬ ਮਹਾਰਾਜ ਚੜ੍ਹਦੀਆਂ ਕਲਾ ਵਿੱਚ ਰੱਖਣ ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਕੋਰ ਬਿਨ ਕੋਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਲਵਾੜ ਜੀ ਸੁੰਘੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ।

0: ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜਮ ਸੋ ਕਚਨ ਕਚ ਮਹੱਲਾ ਪਹਿਲਾ
1: ਵੱਡੀ ਵੜੇ ਜਾ ਵੱਡਾ ਨਾਓ ਵੱਡੀ ਵੜੇ ਜਾ ਸੱਚ ਨੀ ਆਓ ਵੱਡੀ ਵੜੇ ਜਾ ਨਿਚਲ ਥਾਂ ਵੱਡੀ ਵੜੇ ਜਾਣੇ ਲਾਓ ਵੱਡੀ ਵੜੇ ਬੁੱਝ ਸਭਾਓ ਵੱਡੀ ਵੜੇ ਜਾ ਪੁੱਛਣਾ।

ਔੜੀ ਨਦਰ ਕਰੇਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾਤਾ ਕੋ ਨਹੀਂ ਸਭ ਸੁਣਿਓ ਰੁਖ ਸਵਾਇਆ ਸਤਿਗੁਰੂ ਮਿਲ ਸਚ ਪਾਇਆ ਜਨ ਵਿੱਚੋਂ ਆਪ ਗਵਾਇਆ।

ਔੜੀ ਸੱਚਾ ਸਹਿ ਵੇਖ ਤੁਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚਤਾ ਤਿੰਨੀ ਸੱਚ ਕਮਾਇਆ। ਸਤਿਗੁਰੂ ਮਿਲੇ ਸੱਚ ਪਾਇਆ, ਜਿਨ ਕਹਿ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

ਹੌੜੀ ਦਾਨ ਮਿੰਡਾ ਤਰੀ ਖਗ ਜ ਮੇਰੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਕਮਾ ਨਲਖ ਤੇ ਆਈਏ ਪਲ ਤੇ ਵੇਹ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤੇ

ਸ੍ਰੀ ਗੁਰੂ ਪ੍ਰਸਾਦ ਸਿੰਘ ਜੀ ਇੰਨੀ ਸੇਵਾ ਕੀਰਤਨ ਦੀ ਪ੍ਰਵਾਨ ਕਰਨੀ ਜੀ। ਹੁਣ ਅਗਲੇ 12 ਸ਼ਬਦ ਦਾ ਕੀਰਤਨ ਭਾਈ ਪ੍ਰਤਪਾਲ ਸਿੰਘ ਜੀ ਆਪਣੇ ਸਰਮ ਕਰਾਉਣਗੇ ਜੀ। ਸੋ ਬੁਲਾਓ ਜੀ, ਫਤਿਹ, ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਵਾਹਿਗੁਰੂ।

ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁੱਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਦੋ ਧੋਤੀ ਬਸਤਰ ਕਪਾਟੰ।

ਘੋੜੀ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚ ਮਾ

ਜਿਤ ਸਿਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਅਕਾਲ ਪੁਰਖੁ ਘਾਲੀਐ ਮੰਦਾ ਮੋਲਾ ਕੀ ਚਈ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾ ਨਹਾਰੀਐ ਤੇ ਵੇਹਾ ਪਾਸਾ ਢਾਲੀਐ

ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਹੀ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ।

ਅਰਦਾਸ ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ ਸਤਿਗੁਰੂ ਜੀ ਧਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ

ਪਰਿਵਾਰ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਦਰ ਦੇ ਅਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ ਹੈ। ਸਤਿਗੁਰੂ ਦੀ ਕਿਰਪਾਲਤਾ ਕਰਨੀ, ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣੀ, ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ। ਸਤਿਗੁਰੂ ਜੀ ਓ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮ ਬਖਸ਼ਿਸ਼ ਕਰਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਹੋ ਜਾਏ ਹਸਤੀ ਸਿਰ ਜਿਉਂ ਅੰਕਸ ਹੈ ਅਹਿਰਣ ਜਿਉਂ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀ ਹੈ

ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਚੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀਅਨ ਪਿਆਰੈ ਪਿੱਛੇ ਟੰਕ ਚੜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸਿੰਘ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ ਅੰਮ੍ਰਿਤ ਵੇਲੇ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਰਣਦੀਪ ਸਿੰਘ ਜੀ ਗਰੇਵਾਲ ਬੀਬੀ ਮਨਮੀਤ ਕੌਰ ਗਰੇਵਾਲ ਸਮੁੱਚੇ ਗਰੇਵਾਲ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਸਤਿਗੁਰਾਂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਸੇਵਾਵਾਂ ਕੀਤੀਆਂ ਪਰਿਵਾਰ ਦੀਆਂ ਸਤਿਗੁਰੂ ਜੀ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਣ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਜੋ ਰਮਤਾ ਪਰਸੋਂ ਵਾਲੇ ਰੋਜ਼ ਤੋਂ ਹੋਈ ਸੀ, ਹੁਣ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਬਾਣੀ ਦੇ ਸਲੋਕਾਂ ਦੀ ਰਮਤਾ ਹੋਣ ਲੱਗੀ ਹੈ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰਾਗ ਕੌਸ਼ਕ ਸੰਗ ਲਾਈ ਮਾਰੂ ਵਾਸਿਆ ਗਵੇ ਵਾਰਾ ਪ੍ਰਬਲ ਚੰਡ ਕੌਸ਼ਕ ਉਭਾਰਾ ਖਾਓ ਖਟਿਆਓ ਪੌਰਾ ਨੰਦ ਗਾਏ ਅਸ਼ਟਮਾਲ ਕੌਸ਼ਕ ਸੰਗ ਲਾਏ ਹੁਣ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਹਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ। ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੁਖ ਮਨ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾਂ, ਕਿਆ ਨਹੀਂ ਘਰ ਤੇਰਾ ਹੈ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ, ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ, ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ। ਸੁਖ ਮਨ ਆਇ ਵਸਿਆ, ਨੇਚਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਬਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਬਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟ ਕੁਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਦਾ ਸੁਖ ਹੋਆ, ਤਿਤ ਕਰ ਅਨਹਦ ਵਾਜੇ।

ਜੀ ਦੇ ਸਮੂਹ ਸ਼ਹੀਦ ਸਿੰਘਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਅਤੇ ਬੇਅੰਤ ਸਿੰਘ ਸਿੰਘਣੀਆਂ ਦੀਆਂ ਸ਼ਹਾਦਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਅਸਥਾਨਾਂ 'ਤੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਬਾਣੀ ਆਦਿ ਤੋਂ ਮੱਧ ਤੋਂ ਸੰਪੂਰਨਤਾ ਤੱਕ ਭੋਗ ਪਏ। ਸਤਿਗੁਰੂ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। 3 ਦਿਨ ਆਪ ਜੀ ਦੇ ਸਨਮੁੱਖ ਸੇਵਾ ਕਰਦਿਆਂ, ਹਾਜ਼ਰੀਆਂ ਭਰਦਿਆਂ, ਗੁਰਬਾਣੀ ਉਚਾਰਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਓ ਕਿਰਪਾਲਤਾ ਕਰਨੀ, ਪੰਥ ਨੂੰ ਆਪਸੀ ਏਕਤਾ ਇਤਫਾਕ ਚੜ੍ਹਦੀ ਕਲਾ ਕੌਮ ਨੂੰ ਚੰਗੇ ਲੀਡਰ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਓ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਸਿੱਖਾਂ ਵੱਲੋਂ ਕੀਤੇ ਜਾ ਰਹੇ ਉੱਦਮ ਉਪਰਾਲੇ ਸਫਲ ਕਰਨੇ। ਪਾਤਸ਼ਾਹ ਜੀ ਸਮੂਹ ਸੰਗਤ ਜੀ ਕੀ ਅਰਦਾਸ, ਚੜ੍ਹਦੀਆਂ ਕਲਾ ਕਰਨੀਆਂ ਆਪ ਜੀ ਦੇ ਹਜ਼ੂਰ ਸੁੰਦਰ ਪੁਸ਼ਾਕੇ ਹਾਜ਼ਰ ਹਨ, ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਜ ਲੈਣੇ, ਸੰਪੂਰਨਤਾ ਜੀ ਕੀ ਅਰਦਾਸ, ਕੜਾ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਮੂਹ ਫੈਡਰੇਸ਼ਨ ਨੂੰ ਆਪਸੀ ਏਕਤਾ ਇਤਫਾਕ ਚੜ੍ਹਦੀ ਕਲਾ ਵਿੱਚ ਕਾਰਜ ਕਰਨ ਦੀ ਦਾਤ ਬਖਸ਼ਣੀ। ਸਤਿਗੁਰੂ ਜੀ ਕਰੋ ਕਿਰਪਾਲਤਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਖੁੱਲ੍ਹੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਤਿਗੁਰੂ ਜੀ

पुरजा कट मर कबू न छड़ खेत सो कहो टल गुर सेवी अहनिस सहज

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ